0: ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-545-44-44
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210-2323 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਆਪਾਂ ਸ਼ਬਦ ਸਰਵਣ ਕਰ ਰਹੇ ਸੀ ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ। ਇਸ ਸ਼ਬਦ ਦੇ ਵਿੱਚ ਆਪਾਂ ਜੇ ਕੋਸ਼ਿਸ਼ ਕਰੀਏ ਸਮਝਣ ਦੀ ਤਾਂ ਇਹ ਸਮਝ ਸਕਦੇ ਹਾਂ ਕਿ ਜਿਹੜੀ ਆਪਣੀਆਂ ਖਾਹਿਸ਼ਾਤਾਂ ਨੇ ਉਮੰਗਾਂ ਨੇ ਜਾਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਆਪਣੀ ਜ਼ਿੰਦਗੀ ਦੇ ਵਿਵਹਾਰ ਦੇ ਵਿੱਚ ਸਾਡਾ ਐਟੀਚਿਊਡ ਕੀ ਹੋਣਾ ਚਾਹੀਦਾ ਹੈ। ਜੇ ਇਸ ਤਰ੍ਹਾਂ ਕਿਹਾ ਜਾਂਦਾ ਕਿ ਜੇ ਜ਼ਿੰਦਗੀ ਨੂੰ ਸਿਰਫ ਜੀਣ ਵਾਸਤੇ ਅਸੀਂ ਇਹ ਦੇਖੀਏ ਕਿ ਸਾਡੀਆਂ ਲੋੜਾਂ ਤਾਂ ਉਹ ਪ੍ਰਾਕਿਰਤੀ ਦੇ ਵਿੱਚ ਕੁਦਰਤ ਦੇ ਵਿੱਚ ਹੀ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ, ਪਰ ਜੇ ਅਸੀਂ ਆਕਾਂਖਸ਼ਾਵਾਂ ਪਾਲ ਲੈਂਦੇ ਹਾਂ ਉਹ ਹੀ ਸਾਨੂੰ ਦੁਖੀ ਕਰਦੀਆਂ ਨੇ, ਕਿਉਂਕਿ ਮਨੁੱਖ ਕਦੀ ਵੀ ਕਿੰਨੀ ਵੀ ਪ੍ਰਾਪਤੀ ਹੋ ਜਾਏ ਸੈਟਿਸਫਾਈ ਨਹੀਂ ਹੁੰਦਾ। ਗੁਰਬਾਣੀ ਦਾ ਇੱਕ ਵਾਕ ਹੈ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਪਰਮੰਤਾ, ਦੋਹੇ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾਲੀਏ। ਇੱਕ ਉਹ ਨੇ ਜਿਨ੍ਹਾਂ ਦੇ ਕੋਲ ਹੈ ਹੀ ਨਹੀਂ ਅਤੇ ਉਹ ਸਟਰਗਲ ਕਰਦੇ ਨੇ ਉਹ ਨਿੱਜੀ ਜ਼ਿੰਦਗੀ ਦੀਆਂ ਲੋੜਾਂ ਨੂੰ ਕਿਵੇਂ ਪੂਰਾ ਕਰ ਸਕਣ। ਇੱਕ ਉਹ ਨੇ ਜਿਨ੍ਹਾਂ ਨੇ ਸਾਰਿਆਂ ਦਾ ਹੱਕ ਮਾਰ ਕੇ ਇਕੱਠਾ ਕੀਤਾ ਹੁੰਦਾ ਹੈ, ਚਿੰਤਾ ਉਹਨਾਂ ਨੂੰ ਵੀ ਹੈਗੀ ਆ ਕਿ ਉਹ ਇਸ ਨੂੰ ਸੰਭਾਲਣ ਕਿਵੇਂ, ਕਿਉਂਕਿ ਉਹਦੇ ਨਾਲ ਮੋਹ ਅਟੈਚ ਹੈ। ਸੋ ਸਾਰੇ ਹੀ ਜਿਹੜੇ ਸਾਡੇ ਵਿਕਾਰ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਹੋਂਦ ਤੋਂ ਬਿਨਾਂ ਜੀਵਨ ਹੈ ਵੀ ਨਹੀਂ, ਕਾਮ ਦਾ ਭਾਵ ਹੀ ਆਕਾਂਖਸ਼ਾਵਾਂ ਨਾਲ ਕਾਮਨਾਵਾਂ ਤੋਂ ਬਣਦਾ ਹੈ, ਉਹਦੇ 'ਚ ਸਾਰੀ ਮਾਇਆ ਆ ਜਾਂਦੀ ਹੈ, ਉਹਦੇ 'ਚ ਵਿਕਾਰ ਹਰ ਤਰ੍ਹਾਂ ਦੇ ਵਿਕਾਰ ਆ ਜਾਂਦੇ ਆ, ਵਿਸ਼ੇ ਵਿਕਾਰ ਵੀ ਆ ਜਾਂਦੇ ਆ ਉਹਦੇ 'ਚ, ਯਾਨੀ ਕਿ ਉਹਦੇ ਵਿੱਚ ਵਿਚਾਰ ਵੀ ਆਉਂਦਾ ਹੈ, ਉਹਦੇ 'ਚ ਝੂਠ ਵੀ ਫਰੇਬ ਵੀ ਠੱਗੀ ਵੀ, ਦੁਨੀਆਂ ਦਾ ਹਰ ਮਾੜਾ ਕੰਮ ਜਿਹੜਾ ਹੈ ਉਸ ਆਕਾਂਖਸ਼ਾਵਾਂ ਦੇ ਵਿੱਚ ਕਾਮਨਾਵਾਂ ਦੇ ਵਿੱਚ ਕਾਮ ਦੇ ਵਿੱਚ ਆ ਜਾਂਦਾ ਹੈ, ਅਤੇ ਇਸ ਦੀ ਪ੍ਰਾਪਤੀ ਦੇ ਲਈ ਜਿਹੜਾ ਸੰਘਰਸ਼ ਹੈ ਉਹ ਜਿਹੜਾ ਹੈ ਉਹ ਮਨੁੱਖ ਨੂੰ ਲੋਭੀ ਬਣਾ ਦਿੰਦਾ ਹੈ, ਲਾਲਚੀ ਬਣਾ ਦਿੰਦਾ ਹੈ, ਅਤੇ ਜੇ ਪ੍ਰਾਪਤ ਹੋ ਜਾਣ ਬਦਕਿਸਮਤੀ ਦੇ ਨਾਲ ਤਾਂ ਫਿਰ ਉਹਨਾਂ ਦੇ ਨਾਲ ਮੋਹ ਲੱਗ ਜਾਂਦਾ ਹੈ ਕਿ ਚੱਲੇ ਨਾ ਜਾਣ। ਇਹੀ ਚੀਜ਼ਾਂ ਜਦੋਂ ਸਟਰਗਲ 'ਚ ਨਹੀਂ ਪ੍ਰਾਪਤ ਹੁੰਦਾ ਤਾਂ ਉੱਥੇ ਕ੍ਰੋਧ ਵੀ ਹੈ, ਅਤੇ ਜਦੋਂ ਪ੍ਰਾਪਤੀ ਹੋ ਗਈ ਸੈਟਿਸਫਾਈਡ ਹੋ ਗਿਆ ਫਿਰ ਹੰਕਾਰ ਵੀ ਆ ਜਾਂਦਾ ਹੈ, ਮੈਂ ਕੀਤਾ, ਜ਼ਿੰਦਗੀ ਦੇ ਵਿੱਚ ਜੋ ਨਹੀਂ ਪ੍ਰਾਪਤ ਹੋ ਸਕਿਆ ਉਸ ਦਾ ਗਿਲਾ ਹਮੇਸ਼ਾ ਅਕਾਲ ਪੁਰਖ 'ਤੇ, ਰੱਬ 'ਤੇ, ਅੱਲਾ 'ਤੇ, ਰਾਮ 'ਤੇ, ਉਸ 'ਤੇ ਸੁੱਟਿਆ ਜਾਂਦਾ। ਉਹਨੇ ਮੇਰੀ ਕਿਸਮਤ ਵਿੱਚ ਇੱਦਾਂ ਲਿਖਿਆ ਸੀ, ਜੇ ਪ੍ਰਾਪਤ ਹੋ ਗਿਆ ਤਾਂ ਉਸ ਦਾ ਸ਼ਿਲਾ ਜਿਹੜਾ ਹੈ, ਉਸ ਦੀ ਜਿਹੜਾ ਕ੍ਰੈਡਿਟ ਹੈ ਉਹ ਆਪਣੇ ਆਪ ਨੂੰ ਦਿੰਦਾ। ਹਾਲਾਂਕਿ ਜੋ ਕੁਛ ਪ੍ਰਾਪਤ ਹੁੰਦਾ ਹੈ, ਚੰਗਿਆਈ ਵੀ, ਅਗਰ ਕੋਈ ਚੰਗੇ ਗੁਣ ਵੀ ਪ੍ਰਾਪਤ ਹੁੰਦੇ ਆ, ਉਹ ਅਕਸਰ ਇਨਸਾਨ ਨੂੰ, ਭਾਵੇਂ ਉਹ ਇਸਤਰੀ ਹੋਵੇ ਕਿ ਪੁਰਸ਼ ਹੋਵੇ, ਕਈ ਵਾਰੀ ਉਹਨਾਂ ਹਾਲਾਤ ਦੇ ਅਨੁਕੂਲ ਉਹਦੇ ਹਾਲਾਤ ਬਣ ਜਾਂਦੇ ਆ, ਕਿ ਜਿੱਥੋਂ ਉਹਦੇ ਵਾਸਤੇ ਉਹੋ ਜਿਹੇ ਇੰਸੀਡੈਂਟਸ ਪੈਦਾ ਹੁੰਦੇ ਆ, ਉਹੋ ਜਿਹੇ ਮੌਕੇ ਫਰਾਹਮ ਹੁੰਦੇ ਆ ਜਿਸ ਤੋਂ ਉਹਦੀ ਪ੍ਰਾਪਤੀ, ਉਹਦੀ ਕਾਮਯਾਬੀ ਨਿਰਭਰ ਹੁੰਦੀ ਹੈ। ਸਮਰੱਥਾ ਇੱਕ ਗਰੀਬ ਦੇ ਵਿੱਚ ਵੀ ਉਹੀ ਹੁੰਦੀ ਹੈ, ਇੱਕ ਅਮੀਰ ਦੇ ਵਿੱਚ ਵੀ ਉਹੀ ਹੁੰਦੀ ਹੈ, ਕਾਮਯਾਬ ਦੇ ਵਿੱਚ ਵੀ, ਇੱਕ ਨਾਕਾਮ ਦੇ ਵਿੱਚ ਵੀ। ਪਰ ਗੱਲ ਸਿਰਫ ਇਹ ਹੁੰਦੀ ਆ ਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਅਪਰਚੁਨਿਟੀਜ਼ ਮਿਲਦੀਆਂ ਨੇ, ਜਿਨ੍ਹਾਂ ਅਪਰਚੁਨਿਟੀਜ਼ ਦੇ ਜਿਨ੍ਹਾਂ ਮੌਕੇ ਜਿਹੜੇ ਉਹੋ ਜਿਹੇ ਹੁੰਦੇ ਆ, ਅਵਸਰ ਜਿਹੜੇ ਹੁੰਦੇ ਆ, ਉਹਨਾਂ ਦੇ ਅਨੁਕੂਲ ਅਗਰ ਉਹ ਢਲਦਾ ਹੈ ਤਾਂ ਉਹ ਉਸਨੂੰ ਸਫਲ ਬਣਾ ਦਿੰਦੇ, ਜਿਸ ਨੂੰ ਦੂਸਰੇ ਸ਼ਬਦਾਂ ਵਿੱਚ ਕਈ ਲੋਕ ਮੁਕੱਦਰ ਦਾ ਨਾਮ ਵੀ ਦੇ ਦਿੰਦੇ ਆ। ਮੁਕੱਦਰ ਦੇ ਵਿੱਚ ਵੀ ਕਈ ਚੀਜ਼ਾਂ ਨੇ, ਕਈ ਚੀਜ਼ਾਂ ਸਾਨੂੰ ਯਾਨੀ ਕਿ ਕੁਛ ਚੀਜ਼ਾਂ ਨੇ, ਕੁਛ ਕੁ ਇਹੋ ਜਿਹੇ ਮੌਕੇ ਨੇ, ਕੁਛ ਕੁ ਇਹੋ ਜਿਹੇ ਜਾਂ ਵਸਤਾਂ ਨੇ, ਗਿਫਟਸ ਨੇ, ਜਿਹੜੀਆਂ ਸਾਡੀ ਮਰਜ਼ੀ ਦੇ ਨਾਲ ਨਹੀਂ ਹੁੰਦੀਆਂ, ਸਾਡੇ ਅਖਤਿਆਰ 'ਚ ਨਹੀਂ ਆ ਕਿ ਅਸੀਂ ਕਿੱਥੇ ਪੈਦਾ ਹੋਣਾ ਹੈ, ਗਰੀਬ ਦੇ ਘਰ, ਅਮੀਰ ਦੇ ਘਰ, ਧਾਰਮਿਕ ਤੌਰ 'ਤੇ ਕਿਸੇ ਨਾਸਤਿਕ ਦੇ ਘਰ, ਕਿਸੇ ਧਾਰਮਿਕ ਵਿਅਕਤੀ ਦੇ ਘਰ, ਕਿਸੇ ਹਿੰਦੂ ਦੇ, ਸਿੱਖ ਦੇ, ਮੁਸਲਮਾਨ ਦੇ, ਈਸਾਈ ਦੇ ਘਰ ਕਿੱਥੇ ਪੈਦਾ ਹੋਣਾ ਹੈ। ਪਰ ਉਸ ਤੋਂ ਬਾਅਦ, ਕਿਉਂਕਿ ਕਈ ਵਾਰੀ ਸਾਡੇ ਜੀਵਨ 'ਤੇ ਉਹ ਪਾਣ ਵੀ ਚੜ੍ਹ ਜਾਂਦੀ, ਅਸੀਂ ਜਿੱਥੇ ਪੈਦਾ ਹੁੰਦੇ ਹਾਂ ਸਾਨੂੰ ਉੱਥੇ ਪਹਿਲਾਂ ਇਨਸਾਨ ਨਹੀਂ ਬਣਾਇਆ ਜਾਂਦਾ, ਪਹਿਲਾਂ ਸਾਨੂੰ ਉਹੀ ਕੁਝ ਬਣਾਇਆ ਜਾਂਦਾ ਜੇ ਅਸੀਂ ਕਿਸੇ ਮੁਸਲਮਾਨ ਦੇ ਘਰ ਹਾਂ ਤਾਂ ਸਾਨੂੰ ਪਹਿਲਾਂ ਦੱਸਿਆ ਜਾਂਦਾ ਹੈ ਕਿ ਅਸੀਂ ਮੁਸਲਮਾਨ ਹਾਂ, ਅਤੇ ਉਸ ਦੀ ਪਾਣ ਸਾਡੀ ਸੋਚ 'ਤੇ ਸ਼ੁਰੂ ਹੋ ਜਾਂਦੀ ਹੈ, ਅਤੇ ਫਿਰ ਸਾਨੂੰ ਬੜਾ ਮਹਾਨ, ਅਸੀਂ ਬੜੇ ਕਿਸਮਤ ਵਾਲੇ ਹਾਂ ਅਸੀਂ ਇਸਲਾਮ 'ਚ ਪੈਦਾ ਹੋਏ। ਇਸੇ ਤਰ੍ਹਾਂ ਕੋਈ ਹਿੰਦੂ ਦੇ ਘਰ ਪੈਦਾ ਹੁੰਦਾ ਹੈ, ਉਸ ਦੇ ਬਚਪਨ ਤੋਂ ਹੀ ਉਸ ਨੂੰ ਉਸਦੀ ਨਰਿਸ਼ਮੈਂਟ ਜਿਹੜੀ ਆ ਉਹ ਉਸੇ ਤਰ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ। ਸਿੱਖ ਦੇ ਘਰ ਵੀ ਇਸੇ ਤਰ੍ਹਾਂ ਹੀ ਹੁੰਦੀ ਆ ਅਤੇ ਕ੍ਰਿਸਚਨ ਦੇ ਘਰ ਵੀ ਇਸ ਤਰ੍ਹਾਂ ਹੁੰਦੀ ਹੈ। ਪਰ ਅਸਲ ਦੇ ਵਿੱਚ ਅਸੀਂ ਭੁੱਲ ਜਾਂਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਿਸ਼ਨ ਸੀ ਉਹਦੇ ਵਿੱਚ ਇਹੋ ਜਿਹਾ ਕੋਈ, ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਸੀ ਕਿ ਬਈ ਇਨਸਾਨ ਨੇ ਇਨਸਾਨ ਬਣਨਾ ਹੈ, ਅਤੇ ਇਨਸਾਨ ਬਣਨਾ ਜਿਹੜਾ ਹੈ ਉਹ ਗੁਣਾਂ 'ਤੇ ਆਧਾਰਿਤ ਹੈ। ਜਦੋਂ ਬਾਣੀ 'ਚ ਜ਼ਿਕਰ ਵੀ ਆਉਂਦਾ ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਅਸੀਂ ਇਸ ਨੂੰ ਕਈ ਵਾਰੀ ਹੋਰ ਤਰ੍ਹਾਂ ਦੀ ਵਿਆਖਿਆ ਕਰਦੇ ਹਾਂ, ਪਰ ਅਸਲ 'ਚ ਜਿਹੜਾ ਮਨੋਰਥ ਇਸ ਦਾ ਮੇਰੀ ਅੰਡਰਸਟੈਂਡਿੰਗ ਦੇ ਮੁਤਾਬਕ ਗੁਰੂ ਸਾਹਿਬਾਨ ਦਾ ਸੀ ਕਿ ਪੈਦਾਸ਼ੀ ਤੌਰ 'ਤੇ ਜਾਂ ਅਮਲੀ ਤੌਰ 'ਤੇ ਮਨੁੱਖ ਮਨੁੱਖ ਹੈ, ਕਿਉਂਕਿ ਅੱਗੇ ਅੱਲਾ ਰਾਮ ਕੇ ਪਿੰਡ ਪ੍ਰਾਣ, ਮਨੁੱਖ ਬੁਨਿਆਦੀ ਤੌਰ 'ਤੇ ਕਿਸੇ ਧਰਮ ਨਾਲ ਨਹੀਂ ਜੁੜਿਆ ਹੋਇਆ, ਔਰ ਇਸੇ ਕਰਕੇ ਜਿਹੜਾ ਇਨਸਾਨ ਬਣਨ ਦੀ, ਚੰਗੇ ਗੁਣਾਂ ਦੀ ਸਵਾਲ ਹੀ ਗੁਰਮਤਿ ਤਾਂ ਪਹਿਲਾਂ ਸ਼ੁਰੂ ਹੁੰਦਾ ਹੈ ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੈ ਪਾਲ, ਕਿਵੇਂ ਉਸ ਸੱਚੇ ਦਾ ਸਚਿਆਰਾ ਬਣਨਾ ਹੈ, ਚੰਗਾ ਮਨੁੱਖ ਬਣਨਾ ਹੈ, ਅਤੇ ਭਰਮ ਦੀ ਇਹ ਦੀਵਾਰ ਕਿਵੇਂ ਤੋੜੀ ਜਾ ਸਕਦੀ ਹੈ। ਜਵਾਬ ਵੀ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਰਮ ਕਾਂਡਾਂ ਨਾਲ ਨਹੀਂ, ਭਾਵੇਂ ਉਹ ਸੋਚ ਸੁਚਮ ਕਰਨੀ ਹੈ, ਭਾਵੇਂ ਉਹ ਸਮਾਧੀ ਲਾਣੀ ਹੈ, ਭਾਵੇਂ ਉਹ ਇੰਦਰੀਆਂ ਦੀ ਤ੍ਰਿਪਤੀ ਪੂਰੀ ਕਰਨੀ ਹੈ, ਜਾਂ ਦੁਨੀਆ ਦੀ ਫਿਲਾਸਫੀ ਸਿਆਣਪਾਂ ਨੂੰ ਲੈਣਾ, ਨਹੀਂ, ਸਿਰਫ ਹੁਕਮ ਦੇ, ਕਰਤੇ ਦੇ, ਰਜ਼ਾ ਦੇ ਵਿੱਚ ਰਾਜ਼ੀ ਰਹਿ ਕੇ ਸੱਚਾ ਇਨਸਾਨ ਬਣਿਆ ਜਾ ਸਕਦਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰੀਓ ਬੈਂਕੁਏਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰੀਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰੀਓ ਬੈਂਕੁਏਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼, ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਨਾਰਥ ਈਸਟ ਕੈਲਗਰੀ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
0: ਸ਼ਬਦ ਸਰਵਣ ਕਰ ਰਹੇ ਸੀ ਤੇ ਸ਼ਬਦਾਂ ਦਾ ਸਾਰਨ ਸੀ ਤੁਹਾਡੇ ਨਾਲ ਜਿਹੜਾ ਆਪਾਂ ਵਿਚਾਰ ਕਰਦੇ ਹਾਂ। ਗੁਰਬਾਣੀ ਦੇ ਸ਼ਬਦ ਗੱਲ ਚੱਲ ਰਹੀ ਸੀ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਥਾਏ ਉਪਜੈ ਸੂਰ ਨਾ ਜਾਪੈ ਚੰਦ ਜਹਾਂ ਗਿਆਨ ਪ੍ਰਕਾਸ਼ ਅਗਿਆਨ ਮਿਟਾ। ਗੁਰਬਾਣੀ ਨੇ ਸਾਨੂੰ ਬਹੁਤ ਸੋਹਣੇ ਰਸਤੇ ਤੇ ਪਾਇਆ ਪਰ ਅਸੀਂ ਅਜੋਕੇ ਹਾਲਾਤ ਦੇ ਵਿੱਚ ਅਗਰ ਆਪਣੇ ਅੰਦਰ ਨਿਗਾਹ ਮਾਰੀਏ ਤਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਹੋਏ ਗੁਰਮਤਿ ਦੇ ਦੱਸੇ ਹੋਏ ਉਸ ਮਾਰਗ ਤੋਂ ਕੋਹਾਂ ਦੂਰ ਬਿਲਕੁਲ ਅਪੋਜ਼ਿਟ ਡਾਇਰੈਕਸ਼ਨ 'ਚ 180 degrees ਵਿਪਰੀਤ ਜਿਹੜਾ ਹੈ ਉਹ ਸਫ਼ਰ ਕਰ ਰਹੇ। ਅੱਜ ਆਪਾਂ ਵਿਚਾਰ ਕਰਨੀ ਹੈ ਕਿ ਗੁਰਬਾਣੀ ਨੇ ਸਾਨੂੰ ਕਦੀ ਇਹ ਨਹੀਂ ਕਿਹਾ ਕਿ ਧਨ ਪ੍ਰਾਪਤੀ ਨਹੀਂ ਕਰਨੀ। ਗੁਰਬਾਣੀ ਨੇ ਸਾਨੂੰ ਇਹ ਕਦੀ ਵੀ ਨਹੀਂ ਕਿਹਾ ਕਿ ਅਸੀਂ ਮਿਹਨਤ ਨਹੀਂ ਕਰਨੀ ਤੇ ਅਸੀਂ ਕਿਸੇ ਅਜਿਹੀ ਮੋਕਸ਼ ਦੇ ਵੱਲ ਅਜਿਹੀ ਮੁਕਤੀ ਦੇ ਵੱਲ ਪ੍ਰੇਰਿਤ ਹੋਣਾ ਹੈ ਜਿਸ ਮੁਕਤੀ 'ਚ ਸਾਨੂੰ ਸਾਰਾ ਕੁਝ ਤਿਆਗਣਾ ਹੈ ਅਤੇ ਉਹ ਮੁਕਤੀ ਵੀ ਜਿਹੜੀ ਆ ਉਹ ਜਿਹੜੀ ਗੁਰਮਤ ਦੇ ਵਿਪਰੀਤ ਹੈ ਉਲਟ ਹੈ ਜਿਸ ਨੂੰ ਗੁਰੂ ਸਾਹਿਬ ਨੇ ਰੱਦ ਕੀਤਾ ਉਹ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ ਕਿ ਸਾਨੂੰ ਜੀਵਨ ਦਾ ਚੱਜ ਆ ਜਾਏ ਇਹੀ ਸਾਡੀ ਮੁਕਤੀ ਹੈ। ਅਸੀਂ ਕਿਸੇ ਵਹਿਮ ਭਰਮ ਸ਼ਬਦ ਜਿਹੜਾ ਉਹ ਸਾਰੇ ਕਿਸੇ ਤੇ ਲਾਗੂ ਹੁੰਦਾ ਵਹਿਮ ਭਰਮ ਕਿਸੇ ਦੇ ਦਬਾਅ 'ਚ ਸਮਾਜ ਦੀਆਂ ਖੋਖਲੀਆਂ ਰਵਾਇਤਾਂ ਬਣਾ ਕੇ ਉਹਨਾਂ ਜ਼ੰਜੀਰਾਂ ਵਿੱਚ ਜਕੜਿਆ ਰਹਿਣਾ, ਇਹ ਹੀ ਬੰਧਨ ਨੇ। ਤੇ ਇਸ ਬੰਧਨ ਤੋਂ ਮੁਕਤ ਹੋਣਾ ਹੀ ਗੁਰਬਾਣੀ ਨੇ ਸਾਨੂੰ ਸਿਖਾਇਆ। ਗੁਰੂ ਸਾਹਿਬ ਕਹਿੰਦੇ ਆ, ਨਾਨਕ ਸਤਿਗੁਰ ਭੇਟੈ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਖਾਂਦਿਆਂ ਪਹਿਨਦਿਆਂ ਵਿੱਚੇ ਹੋਵੇ। ਗੁਰਸਿੱਖ ਨੇ ਇਸ ਸੰਸਾਰ ਦੇ ਵਿੱਚ ਜਿੰਨਾ ਚਿਰ ਉਹ ਵਿਚਰ ਰਿਹਾ ਹੈ, ਉਸਨੇ ਆਪਣੇ ਆਪ ਨੂੰ ਸਿੱਧਾ ਅਕਾਲ ਨਾਲ ਜੋੜਿਆ। ਸਾਵਰਨ ਨੇ ਖਾਲਸਾ ਹੈ, ਉਹ ਮੌਤ ਦੇ ਪੈ ਚੋਂ, ਸਮੇਂ ਦੇ ਕਾਲ ਦੇ ਪੈ ਚੋਂ ਨਿਕਲ ਕੇ ਅਕਾਲ ਦੇ ਨਾਲ ਅਭੇਦ ਹੋਇਆ ਹੋਣਾ ਚਾਹੀਦਾ ਹੈ। ਪਰ ਉਹ ਕਾਲ ਸਵੇ ਜਗ ਉੱਪਰ ਮਾਏ ਲਿਖੇ ਪ੍ਰਾਣ ਗਿਆਨੀ ਕਹੁ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜੇ ਜਾਣੇ। ਭਾਵ ਗੁਰਸਿੱਖ ਨੂੰ ਪ੍ਰੇਮਾ ਭਗਤੀ ਦਾ ਤਰੀਕਾ ਯੁਗਤੀ ਸਿੱਖਣੀ ਹੈ, ਤੇ ਉਸ ਯੁਗਤੀ ਦੇ ਵਿੱਚ ਜੀਵਨ ਦੇ ਅੰਦਰ ਹੀ, ਇਸੇ ਜੀਵਨ ਦੇ ਵਿੱਚ ਹੀ ਸੰਸਾਰ ਦੇ ਵਿੱਚ ਵਿਚਰਦਿਆਂ, ਸੰਸਾਰ ਨਾਲ ਪਿਆਰ ਕਰਦਿਆਂ, ਸੰਸਾਰ ਦੇ ਸਾਰੇ ਫਰਜ਼ ਪੂਰੇ ਕਰਦਿਆਂ, ਜੋ ਜ਼ਿੰਦਾ ਰੂਹਾਂ ਦੇ ਲਈ, ਜੋ ਜ਼ਿੰਦਾ ਆਤਮਾਵਾਂ ਦੇ ਲਈ ਜ਼ਰੂਰੀ ਨੇ, ਜੋ ਜੀਵਨ ਦੇ ਲਈ ਜ਼ਰੂਰੀ ਨੇ, ਜੀਵਨ ਦਾ, ਕਿਉਂਕਿ ਬਾਣੀ ਦੇ ਵਿੱਚ ਵੀ ਵਿਚਾਰਧਾਰਾ ਨੂੰ, ਫਿਲਾਸਫੀ ਨੂੰ ਚੜ੍ਹ ਤੇ ਚੇਤਨ ਦੋ ਭਾਗਾਂ 'ਚ ਵੰਡਿਆ ਹੈ। ਜੜ ਉਹ ਮਟੀਰੀਅਲ ਹੈ ਜਿਹੜਾ ਜਿਉਂਦਾ ਨਹੀਂ ਹੈ, ਜਿਸ ਦੇ ਵਿੱਚ ਜਾਨ ਨਹੀਂ ਹੈ, ਤੇ ਚੇਤਨ ਜਿਹੜਾ ਜੀਵਨ ਹੈ। ਤੇ ਜੀਵਨ ਦੀ ਵਿਗਿਆਨਕ ਤੌਰ ਤੇ ਵੀ ਅਸੀਂ ਦੇਖੀਏ ਕਿ ਜੀਵਨ ਕਿਸ ਨੂੰ ਕਿਹਾ ਜਾਂਦਾ ਹੈ, ਇਹ ਵੀ ਡਿਸਾਈਡ ਕੀਤਾ ਜਾਂਦਾ ਹੈ ਕਿ ਉਹ ਉਸ ਸ਼ੈ ਨੂੰ ਜ਼ਿੰਦਾ ਕਿਹਾ ਜਾਂਦਾ ਹੈ ਜਿਹੜਾ ਆਪਣੀ ਅਗਲੀ ਪੀੜ੍ਹੀ ਤੋਰ ਸਕੇ, ਭਾਵ ਜਿਸ ਵਿੱਚ ਪ੍ਰਜਨਨ ਦੀ ਕਿਰਿਆ ਹੋਵੇ, ਉਹ ਮਨੁੱਖ। ਤੇ ਪ੍ਰਜਨਨ ਦੀ ਕਿਰਿਆ ਵਾਸਤੇ ਹੀ ਗੁਰਬਾਣੀ ਦੇ ਵਿੱਚ ਸਗਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ, ਭਾਵ ਸਿੱਖ ਨੇ ਗ੍ਰਸਥੀ ਹੋਣਾ ਹੈ। ਉਸਨੇ ਕਿਸੇ ਅਜਿਹੇ ਵਹਿਮ ਭਰਮ ਦੇ ਵਿੱਚ ਨਹੀਂ ਪਲਣਾ ਜਿਸ ਦੇ ਵਿੱਚ ਅੱਜ ਕੱਲ੍ਹ ਦੇ ਸੋ ਕਾਲਡ ਬਾਬੇ ਪਲ ਕੇ ਪਰਿਵਾਰ ਨਹੀਂ ਕਰਦੇ, ਬਾਕੀਆਂ ਦੇ ਅੱਖ ਰੱਖਦੇ ਨੇ, ਕਿਉਂਕਿ ਉਹ ਦੇਸ਼ ਛੋੜ ਪਰਦੇਸ਼ ਤਾਂ ਆਇਆ, ਆਪਣੀ ਅਸਲ ਜਗ੍ਹਾ ਛੱਡ ਕੇ ਆ ਜਾਂਦੇ ਨੇ ਕਈ ਕਾਰਨਾਂ ਕਰਕੇ, ਤੇ ਉੱਥੇ ਵੀ ਜਿਹੜੇ ਉਹਦੇ ਵਿਕਾਰ ਨੇ ਉਹ ਨਾਲ ਹੀ ਲੈ ਕੇ ਆਏ ਹੁੰਦੇ ਨੇ, ਉੱਥੇ ਆ ਕੇ ਡੇਰੇ ਬਣਾ ਲੈਂਦੇ ਨੇ, ਇਹ ਕਹਿੰਦੇ ਨੇ ਦੁਨੀਆਂ ਨੂੰ ਕਿ ਭਾਈ ਅਸੀਂ ਮਾਇਆ ਤੋਂ ਨਿਰਲੇ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟਪਦੀਆਂ, ਗੁਰੂ ਅਰਜਨ ਪਾਤਸ਼ਾਹ ਸਮਝਾ ਰਹੇ ਨੇ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਭਾਵ ਲੋਕੀ ਘਰਾਂ ਦੇ ਵਿੱਚ, ਵਿਹੜਿਆਂ ਦੇ ਵਿੱਚ ਖੁਸ਼ੀ ਦੇ ਸਮੇਂ ਚਾਨਣ ਕਰਦੇ ਨੇ, ਜਿਸ ਤਰ੍ਹਾਂ ਅਸੀਂ ਵੀ ਲਾਈਟਾਂ ਲਾਉਂਦੇ ਹਾਂ ਅੱਜ ਕੱਲ੍ਹ, ਉਸ ਵਕਤ ਦੀਵੇ ਬਾਲੇ ਜਾਂਦੇ ਸਨ, ਦੀਪਮਾਲਾ ਕੀਤੀ ਜਾਂਦੀ ਸੀ। ਤੇ ਗੁਰੂ ਸਾਹਿਬ ਕਹਿੰਦੇ ਚਾਂਦਨਾ ਚਾਂਦਨ ਆਂਗਨ, ਵਿਹੜੇ ਨੂੰ ਚਾਂਦਨ ਕਰ ਲਿਆ, ਪ੍ਰਭ ਜੀਓ ਅੰਤਰ ਚਾਂਦਨਾ। ਪਰ ਨਾਲ ਹੀ ਉਸ ਹਰੀ ਦੇ ਗਿਆਨ ਨੂੰ, ਅਕਾਲ ਪੁਰਖ ਦੀ ਹਸਤੀ ਨੂੰ ਅੰਦਰ ਵਸਾ ਕੇ ਆਪਣੇ ਹਿਰਦੇ ਦੇ ਅੰਦਰ ਵੀ ਚਾਨਣਾ ਕਰ। ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨ। ਜੇ ਕਿਤੇ ਧਿਆਨ ਇਕਾਗਰ ਕਰਨਾ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਨਾ ਸ਼ਬਦ ਗੁਰੂ ਸੁਰਤ ਤਿੰਨ ਚੇਲਾ, ਸੁਰਤੀ ਨੂੰ ਇਕਾਗਰ ਕਰਨਾ ਹੈ, ਆਰਾਧਨਾ ਕਰਨੀ ਹੈ, ਚੇਤੇ ਕਰਨਾ ਹੈ, ਸਿਮਰਨ ਕਰਨਾ ਹੈ ਤੇ ਅਕਾਲ ਪੁਰਖ ਤੇ ਹਰੀ ਦੇ ਨਾਮ ਨੂੰ ਆਰਾਧਨਾ ਕਰ। ਸਭ ਤੋਂ ਚੰਗਾ ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ ਪਾਓ। ਜੇ ਕਿਸੇ ਚੀਜ਼ ਦਾ ਸਿਮਰਨ ਕਰਨਾ, ਕਿਸੇ ਚੀਜ਼ ਨੂੰ ਚੇਤੇ ਕਰਨਾ, ਕਿਸੇ ਚੀਜ਼ ਦੇ ਗੁਣ ਗਾਣੇ ਨੇ, ਉਹ ਹੋਰਾਂ ਚ ਵਸਤਾਂ ਦੇ ਨਹੀਂ, ਉਸ ਨਾਮ ਨੂੰ ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰ, ਉਹਦੇ ਗੁਣਾਂ ਦੀ ਆਰਾਧਨਾ ਕਰ, ਉਹਦੇ ਗੁਣਾਂ ਦਾ ਗਾਇਨ ਕਰ, ਉਹਦੇ ਗੁਣਾਂ ਦੀ ਕੀਰਤਨੀ ਕਰ, ਕੀਰਤ ਕਰ। ਤੇ ਜੇ ਤਿਆਗਣਾ ਕਿਸੇ ਚੀਜ਼ ਨੂੰ, ਜੀਵਨ ਨੂੰ ਨਹੀਂ ਤਿਆਗਣਾ, ਜੀਵਨ ਤਾਂ ਅਪਣਾਉਣਾ। ਗੁਰੂ ਸਾਹਿਬ ਕਹਿੰਦੇ ਹੱਸਦਿਆਂ ਖਿਲੰਦਿਆਂ ਪਾਉਂਦਿਆਂ ਖਾਉਂਦਿਆਂ ਵਿੱਚ ਹੋਵੇ ਮੁਕਤ, ਉਸ ਦੇ ਵਿੱਚ ਉਸ ਜ਼ਿੰਦਗੀ ਨੂੰ ਇੰਜੋਏ ਕਰਨਾ ਹੈ, ਜ਼ਿੰਦਗੀ ਦੇ ਵਿੱਚ ਵਿਚਰਨਾ ਹੈ, ਜ਼ਿੰਦਗੀ ਨੂੰ ਮਾਣਨਾ ਹੈ। ਤੇ ਉਸ ਮਾਣਨ ਦੇ ਵਿੱਚ ਹੀ ਮੁਕਤ ਰਹਿਣਾ ਹੈ। ਆਓ ਆਪਣੇ ਅੰਦਰ ਵਿਕਾਰਾਂ ਨੂੰ, ਕਾਮ ਕ੍ਰੋਧ ਲੋਭ ਮੋਹੰਕਾਰ ਵਰਗੇ ਅਣਗਿਣਤ ਵਿਕਾਰਾਂ ਨੂੰ ਥਾਂ ਨਹੀਂ ਦੇਣੀ। ਜੇ ਕਮਾਈ ਕਰਨੀ ਹੈ, ਤਨ ਕਮਾਉਣਾ ਹੈ, ਤਨ ਦੇ ਨਾਲ ਉਸ ਦੀ ਲਾਲਚ ਨਹੀਂ ਕਰਨੀ, ਗੁਜ਼ਰਾਂ ਨਹੀਂ ਹੈ, ਉਹਦੇ ਵਿੱਚ ਖਚਤ ਨਹੀਂ ਹੋਣਾ। ਇਸੇ ਤਰ੍ਹਾਂ ਜੇ ਤਿਆਗਣਾ ਹੈ ਤਾਂ ਵਿਕਾਰਾਂ ਨੂੰ ਤਿਆਗਣਾ ਹੈ। ਤਿਆਗ ਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗ, ਵਿਕਾਰਾਂ ਨੂੰ ਤਿਆਗਣਾ ਹੈ। ਮੰਗ ਨਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗ। ਤੇ ਜੇ ਮੰਗਣਾ ਹੈ ਅਕਾਲ ਪੁਰਖ ਤੋਂ, ਗੁਰੂ ਤੋਂ, ਮੰਗ ਕਰਨੀ ਕਿਸੇ ਚੀਜ਼ ਦੀ, ਕਿ ਉਹ ਅਕਾਲ ਪੁਰਖ ਦੀ ਸਿਫਤ ਸਲਾਹ, ਉਹਦੀ ਉਹਦਾ ਕੀਰਤਨ, ਉਹਦੀ ਜਸ, ਉਹਦੀ ਸ਼ੋਭਾ, ਇਹੀ ਮੰਗ। ਪਾਓ ਆਪਾਂ ਆਪਣਾ ਜਿਹੜਾ ਟਾਪਿਕ ਹੈ ਅੱਜ, ਉਹ ਹੈ ਇਹ ਕਿ ਸਾਨੂੰ ਜਿਹੜਾ ਤਨ ਹੈ ਉਹ ਸਾਨੂੰ ਸੁਵਿਧਾਵਾਂ ਤਾਂ ਦਿੰਦਾ ਹੈ, ਕੰਫਰਟਸ ਤਾਂ ਦਿੰਦਾ ਹੈ, ਪਰ ਉਹ ਆਨੰਦ ਨਹੀਂ ਦੇ ਸਕਦਾ। ਆਨੰਦ ਦੇ ਵਾਸਤੇ ਸਾਨੂੰ ਹੋਰ ਯੁਗਤਿਕ ਬਣਾਉਣੀ ਹੈ, ਜਿੱਥੇ ਅਸੀਂ ਨਾਨਕ ਸਤਿਗੁਰ ਭੇਟੇ ਹੈ, ਜਿੱਥੇ ਅਕਾਲ ਪੁਰਖ ਦੇ ਸਤਿਗੁਰੂ ਦੇ ਮਿਲਾਪ ਨਾਲ ਸਾਨੂੰ ਇਹ ਯੁਗਤੀ ਮਿਲ ਗਈ ਕਿ ਹੱਸਦਿਆਂ ਖਿਲੰਦਿਆਂ ਪਹਿਨਦਿਆਂ ਖਾਵਾਂਦਿਆਂ ਵਿੱਚ ਹੋਵੇ ਮੁਕਤ। ਤੇ ਮੁਕਤ ਤੋਂ ਅਰਥ ਹੀ ਹੈ ਕਿ ਅਸੀਂ ਤਨ ਹੁੰਦਿਆਂ ਵੀ ਤਨ ਦੀ ਦੇ ਨਾਲ ਲੋਭ ਨਹੀਂ ਰੱਖਣਾ, ਮੋਹ ਨਹੀਂ ਰੱਖਣਾ, ਤਨ ਦਾ ਮੋਹ ਤਿਆਗ ਕੇ ਰੱਖਣਾ। ਆ ਗਿਆ ਠੀਕ ਹੈ, ਚਲਾ ਗਿਆ ਠੀਕ ਹੈ, ਯਾਨੀ ਉਹਦੇ ਵਾਸਤੇ ਤਨ ਕਮਾਉਣ ਵਾਸਤੇ ਇਹ ਨਹੀਂ ਹੈ ਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਫ਼ ਨਾ ਜਾਏ, ਪਾਪ ਨਹੀਂ ਕਰਨੇ, ਕਿ ਗੈਰ ਤਰੀਕਿਆਂ ਨਾਲ ਉਸਨੂੰ ਕਮਾਉਣਾ ਨਹੀਂ ਹੈ। ਉੱਥੇ ਸਾਨੂੰ ਧਰਮ ਦੀ ਕਿਰਤ ਕਰਨੀ ਹੈ, ਜਿਸ ਨੂੰ ਆਪਾਂ ਕਹਿੰਦੇ ਹਾਂ ਦਸ ਨੂੰਹਾਂ ਦੀ ਕਿਰਤ, ਮਿਹਨਤ। ਤੇ ਉਹ ਜਿਹੜੀ ਧਰਮ ਦੀ ਕਿਰਤ ਕਰਨੀ, ਉਹਦੇ ਨਾਲ ਅਟੈਚ ਨਹੀਂ ਹੋਣਾ। ਪਾਓ ਤਨ ਸਾਨੂੰ ਸੁਵਿਧਾਵਾਂ, ਆ ਕੰਫਰਟ ਤਾਂ ਸਰੀਰਕ ਦੇ ਸਕਦਾ, ਪਰ ਕਈ ਵਾਰੀ ਸੁੱਖ ਨਹੀਂ ਦਿੰਦਾ। ਜੇ ਕੋਈ ਥੋੜੇ ਸਮੇਂ ਲਈ ਸੁੱਖ ਦਾ ਅਹਿਸਾਸ ਹੋ ਵੀ ਗਿਆ, ਸਦੀਵੀ ਆਨੰਦ ਨਹੀਂ ਹੋ ਸਕਦਾ। ਸੁੱਖ ਤੇ ਆਨੰਦ ਦੇ ਵਿੱਚ ਅੰਤਰ ਹੈ। ਆਨੰਦ ਕਿੱਥੋਂ ਮਿਲੇਗਾ? ਸੰਤੋਖ ਚ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਏ। ਐ ਮੇਰੀ ਮਾਤਾ, ਮੈਨੂੰ ਆਨੰਦ ਪ੍ਰਾਪਤ ਹੋ ਗਿਆ, ਮੈਂ ਆਨੰਦਿਤ ਹੋ ਗਿਆ, ਮੈਂ ਆਨੰਦ ਵਿੱਚ ਹਾਂ। ਪਰ ਕਿਉਂ, ਕਿਵੇਂ? ਜਦੋਂ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਗਈ, ਸਤਿਗੁਰੂ ਤੇ ਦੀਦਾਰ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਜਦੋਂ ਮੈਂ ਆਪਣੇ ਉਦਮ ਨਾ ਕਰਨ ਦੇ ਨਾਲ ਮੈਨੂੰ ਸਹਿਜ ਪ੍ਰਾਪਤ ਹੋਇਆ, ਉਸ ਸਹਿਜ ਦੇ ਦੁਆਰਾ ਹੀ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਗਈ, ਮੇਰੇ ਚ ਟਿਕਾ ਆ ਗਿਆ ਤੇ ਸਤਿਗੁਰੂ ਨੇ ਮੈਨੂੰ ਆਨੰਦ ਦੇ ਨਾਲ ਜੋੜ ਦਿੱਤਾ। ਇਸੇ ਕਰਕੇ ਬਾਣੀ ਚਾਹੁੰਦਾ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ, ਕਿਉਂਕਿ ਜਦੋਂ ਆਨੰਦ ਦੇ ਅਵਸਥਾ ਚ ਹੋਵੋਗੇ, ਆਨੰਦ ਨੂੰ ਸੁਣੋਗੇ, ਆਨੰਦ ਨੂੰ ਦੇਖੋਗੇ, ਆਨੰਦ ਨੂੰ ਮਹਿਸੂਸ ਕਰੋਗੇ, ਤਾਂ ਫਿਰ ਜਿਹੜੀਆਂ ਤੁਹਾਡੀਆਂ ਆਕਾਂਕਸ਼ਾਵਾਂ ਨੇ ਉਹ ਰਹਿੰਦੀਆਂ ਹੀ ਉਹ ਪੂਰੀਆਂ ਹੋ ਜਾਂਦੀਆਂ ਨੇ, ਭਾਵ ਉਹਨਾਂ ਦੀ ਲੋੜ ਹੀ ਨਹੀਂ ਰਹਿੰਦੀ। ਜਿਸ ਚੀਜ਼ ਦੀ ਲੋੜ ਨਹੀਂ ਰਹੀ ਉਹ ਪੂਰੀ ਹੋ ਗਈ। ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਿਸੇ ਵਿਅਕਤੀ ਦੇ ਬਾਰੇ ਕਹਿੰਦੇ ਹਾਂ ਕੋਈ ਵਿਅਕਤੀ ਖਤਮ ਹੋ ਜਾਂਦਾ ਹੈ, ਮਿਟ ਜਾਂਦਾ, ਅਸੀਂ ਕਹਿੰਦੇ ਜੀ ਪੂਰਾ ਹੋ ਗਿਆ, ਉਸਦੀ ਕੋਈ ਆਕਾਂਕਸ਼ਾ ਨਹੀਂ ਰਹੀ, ਸਾਰੇ ਹੀ ਮਨੋਰਥ ਪੂਰੇ ਹੋ ਗਏ, ਕਿਉਂਕਿ ਉਹਨੂੰ ਉਹਨਾਂ ਦੇ ਨਾਲ ਕੋਈ ਮੋਹ ਹੀ ਨਹੀਂ, ਅਟੈਚਮੈਂਟ ਹੀ ਨਹੀਂ, ਆਏ ਜਾਏ ਜੋ ਮਰਜ਼ੀ ਆ। ਤੇ ਇਸੇ ਕਰਕੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਪਾਇਆ, ਇਹ ਆਨੰਦ ਹੀ ਉਹ ਅਵਸਥਾ ਹੈ ਜਿਸ ਨੂੰ ਅਸੀਂ ਅੰਮ੍ਰਿਤ ਵੀ ਕਹਿੰਦੇ ਹਾਂ, ਜਿਸ ਦੀ ਤਲਾਸ਼ ਵਾਸਤੇ ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਤੇ ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਸੀ, ਮੰਗਣਾ ਨੀਕਾ ਹਰ ਜਸ ਗੁਰ ਤੇ ਮੰਗ, ਜਾਗਨ ਨੀਕਾ ਹਰ ਕੀਰਤਨ ਮੈਂ ਜਾਗ। ਜੇ ਅਸੀਂ ਜਗਰਾਤੇ ਵੀ ਕੱਟਦੇ ਹਾਂ ਨਾ ਅੱਜ ਕੱਲ੍ਹ ਫਾਲਤੂ ਦੀਆਂ ਸ਼ੋਅ ਦੇਖਣ ਵਿੱਚ, ਇੱਧਰ ਆਪਣੇ ਆਪ ਨੂੰ ਸੋਚਦਾ ਬੜਾ ਆਨੰਦ ਹੋ ਜਾਂਦਾ, ਪਰ ਜੇ ਅਸੀਂ ਹਰੀ ਦੇ ਕੀਰਤਨ ਦੇ ਵਿੱਚ ਸਮਾਂ ਬਿਤਾਈਏ, ਉਹਦੀ ਸਿਫਤ ਸਲਾਹ ਦੇ ਵਿੱਚ ਸਮਾਂ ਬਿਤਾਈਏ, ਤੇ ਸਭ ਤੋਂ ਵਧੀਆ ਸਮਾਂ ਗੁਜ਼ਾਰਨ ਵਾਲੀ ਗੱਲ ਹੈ। ਲਾਗ ਨਾ ਲਾਗਨ ਨੀਕਾ ਗੁਰ ਚਰਨੀ ਮਨ ਲਾਗ, ਤੇ ਜੇ ਕਿਤੇ ਮਨ ਨੂੰ ਟਿਕਾਣਾ ਹੈ, ਮਨ ਨੂੰ ਜੋੜਨਾ ਹੈ ਗੁਰੂ ਦੀ ਵਿਚਾਰ ਨਾਲ, ਮਨ ਨੂੰ ਜੋੜ ਲੈਣਾ ਹੈ। ਪਰ ਇਹ ਸਾਰੀਆਂ ਇਹ ਜਿਹੜੀ ਇਹ ਤਰੀਕਾ ਕਿਸ ਤੋਂ ਲਈ, ਇਹ ਬਿਦ ਤਿਸੇ ਪ੍ਰਾਪਤੇ ਜਾਂ ਕੇ ਮਸਤਕ ਪਾਗ, ਇਹ ਵਿਧੀ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਭਾਗਾਂ ਵਿੱਚ। ਪਰ ਉਹ ਭਾਗ ਇਹ ਨਹੀਂ ਹੈ ਕਿ ਅਸੀਂ ਕਹਿੰਦੇ ਜੀ ਭਾਗਾਂ ਵਿੱਚ ਹੋਏਗਾ ਤੇ ਕਰਾਂਗੇ, ਉਹ ਭਾਗ ਹੀ ਜਿਹੜੇ ਆ ਉਹ ਅਸੀਂ ਪੈਦਾ ਕਰਨੇ ਆ। ਕਹੋ ਨਾਨਕ ਤੇ ਸਭ ਕੁਛ ਨੀਕਾ ਜੋ ਪ੍ਰਭ ਕੀ ਸਰਣਾ। ਨਾਨਕ ਜੀ ਕਹਿੰਦੇ ਨੇ ਕਿ ਉਹਦੇ ਵਾਸਤੇ ਸਾਰਾ ਹੀ ਕੁਝ ਚੰਗਾ ਹੈ ਜਿਹੜਾ ਪ੍ਰਭੂ ਦੀ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ, ਤੇ ਉਸਦੀ ਸ਼ਰਨ ਦੇ ਵਿੱਚ ਜਦੋਂ ਆ ਗਿਆ ਉਹਦੇ ਭਾਗ ਜਾ ਕੇ, ਭਾਗ ਜਾ ਕੇ ਤੇ ਉਹਦੇ ਕੋਲ ਯੁਗਤੀ ਆ ਗਈ, ਜਿਹੜੀ ਯੁਗਤੀ ਦੇ ਨਾਲ ਉਹਦੇ ਵਾਸਤੇ ਸਾਰਾ ਕੁਝ ਚੰਗਾ ਹੈ, ਉਹਦੇ ਵਾਸਤੇ ਸਾਰਾ ਕੁਝ ਜਿਹੜਾ ਹੈ ਅਕਾਲ ਪੁਰਖ ਦਾ ਰੂਪ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਐ ਮਨ ਐ ਮਨੁੱਖ ਤੇਰਾ ਸਰੂਪ ਹੀ ਉਸ ਜੋਤੀ ਵਰਗ ਹੈ ਜੋ ਸਮਸਤ ਜੋਤੀ, ਜੋ ਸਮਸਤ ਵਿਚਾਰ ਏ ਗਿਆਨ ਏ ਹੋਣ ਦੇ ਸੱਚ ਏ। ਪਰ ਤੈਨੂੰ ਆਪਣੇ ਇਸ ਮੂਲ ਨੂੰ ਪਛਾਣਨ ਦੀ ਲੋੜ ਏ, ਤੇ ਉਹ ਪਛਾਣਨਾ ਕਿਵੇਂ ਆ, ਉਹਦੇ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਪਰ ਮਨੁੱਖ ਜਿਹੜਾ ਹੈ ਉਸਨੇ ਗੁਰਬਾਣੀ ਕਬੀਰ ਸਾਹਿਬ ਕਹਿੰਦੇ ਆ, ਇਸ ਮਨ ਕੋ ਕੋਈ ਖੋਜੋ ਪਾਈ, ਇਹੀ ਸ਼ਬਦ ਗੁਰੂ ਰਾਮ ਅਮਰਦਾਸ ਪਾਤਸ਼ਾਹ ਵੀ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨਾਉ ਨਿਧ ਪਾਈ। ਮਨ ਨੂੰ ਖੋਜਾਂਗੇ ਤੇ ਨਾਮ ਪ੍ਰਾਪਤ ਹੋਏਗਾ, ਨਾਮ ਦੇ ਨਾਲ ਹੀ ਸਮਸਤੀਆਂ ਸਾਰੀਆਂ ਤਾਕਤਾਂ ਨੌ ਨਿਧ, ਨੌ ਨਿਧ 18 ਸਦੀਆਂ, ਉਹ ਨੌ ਨਿਧ ਜਿਹੜੇ ਨੇ ਉਹ ਮਨ ਦੇ ਖੋਜਣ ਚੋਂ ਹੀ ਪੈਦਾ ਹੁੰਦਾ। ਕਬੀਰ ਸਾਹਿਬ ਕਹਿੰਦੇ, ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਪਾਈ, ਆਦਮੀ ਜਦੋਂ ਚਲਾ ਗਿਆ ਮਨ ਕਿੱਥੇ ਜਾਏਗਾ? ਉਹ ਮਨ ਜਿਹੜਾ ਹੈ ਉਹ ਵੀ ਕਹਿੰਦਾ ਕਿ ਕਹੋ ਕਵੀ, ਉਹ ਸਾਰੇ ਦੇ ਵਿੱਚ ਰਲਿਆ ਹੋਇਆ, ਉਹ ਸਾਰਿਆਂ ਚ ਇੱਕੋ ਜੋਤ ਹੈ। ਤੇ ਇਸੇ ਕਰਕੇ ਤੂੰ ਮਨੁੱਖ, ਤੂੰ ਜੋਤ ਵਰਗਾ ਹੈ, ਜੋਤ ਦਾ ਸਰੂਪ ਹੈ। ਕਹੋ ਕਬੀਰ ਹਮ ਰਾਮ ਕੀ ਆਸ, ਕਿਉਂਕਿ ਅਸੀਂ ਜੋਤ ਨਾਲ ਜੁੜੇ ਹੋਏ ਹਾਂ, ਜੋਤ ਦਾ ਹੀ ਪ੍ਰੋਡਕਟ। ਸੋ ਵਿਚਾਰ ਇਹੀ ਸੀ ਕਿ ਸਾਨੂੰ ਜਦੋਂ ਅਸੀਂ ਪ੍ਰਾਪਤ ਕਰਦੇ ਹਾਂ ਕਿਸੇ ਚੀਜ਼ ਨੂੰ, ਜਦੋਂ ਸਾਡੇ ਕੋਲ ਤਨ ਆ ਜਾਂਦਾ ਹੈ, ਤੇ ਅਸੀਂ ਅਗਰ ਤਨ ਦੇ ਕਾਰਨ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ, ਆਪਣੀ ਹੋਂਦ ਨੂੰ ਭੁੱਲ ਜਾਂਦੇ ਹਾਂ, ਕਿਉਂਕਿ ਅਸੀਂ ਉਹਦੇ ਨਾਲ ਅਟੈਚ ਹੋ ਗਏ। ਅਗਰ ਸਾਡੀ ਅਟੈਚਮੈਂਟ ਜਿਹੜੀ ਆ ਉਹ ਅਗਰ ਤਨ ਨਾਲ ਹੋ ਗਈ, ਤਨ ਜ਼ਰੂਰੀ ਹੈ ਸਾਡੇ ਜੀਵਨ ਵਾਸਤੇ, ਪਰ ਸਾਡੀ ਅਟੈਚਮੈਂਟ ਅਗਰ ਤਨ ਨਾਲ ਹੋ ਗਈ ਤਾਂ ਅਸੀਂ ਕੁਰਾਹੇ ਪੈ ਗਏ। ਕਿਉਂ ਕਿ ਸਾਨੂੰ ਸੁੱਖ ਸਹੂਲਤਾਂ ਤਾਂ ਮਿਲ ਗਈਆਂ ਪਰ ਉਹ ਥੋੜ ਚੀਜ਼ਾਂ ਨੇ। ਉਹ ਇਸ ਤਰ੍ਹਾਂ ਹੈ, ਕਿਸੇ ਵੀ ਪ੍ਰਾਪਤੀ ਨੂੰ ਦੇਖ ਲਓ, ਕੋਈ ਸਟਰਗਲ ਕਰਕੇ ਉਸਦਾ ਥੋੜ੍ਹਾ ਚਿਰ ਆਨੰਦ ਰਹਿੰਦਾ, ਉਸ ਤੋਂ ਬਾਅਦ ਕਿਉਂਕਿ ਸਾਡੇ ਮਨ ਦੇ ਅੰਦਰ ਜਿਹੜੇ, ਸਾਡੇ ਦਿਮਾਗ ਦੇ ਅੰਦਰ ਜਿਹੜੇ ਹਾਰਮੋਨਸ ਨੇ ਬਾਡੀ ਦੇ ਵਿੱਚ, ਖਾਸ ਤੌਰ ਤੇ ਇੱਕ ਦਾ ਨਾਂ ਜਦੋਂ ਆਪਾਂ ਡੋਪਾਮਾਈਨ ਲੈਂਦੇ, ਇਸ ਦੀ ਉਹ ਮਾਤਰਾ ਰਿਲੀਜ਼ ਹੁੰਦੀ ਹੈ ਜਿਹੜੀ ਸਾਨੂੰ ਸੰਤੁਸ਼ਟੀ ਦਿੰਦੀ ਹੈ। ਪਰ ਸਾਡਾ ਸਰੀਰ, ਸਾਡਾ ਦਿਮਾਗ ਉਸਦਾ ਆਦੀ ਹੋ ਜਾਂਦਾ ਤੇ ਫਿਰ ਸਾਨੂੰ ਹੋਰ ਖੁਸ਼ੀ ਦੀ, ਹੋਰ ਡੋਪਾਮਾਈਨ ਦੀ ਲੋੜ ਪੈਂਦੀ ਹੈ। ਉਸੇ ਦੇ ਵਾਸਤੇ ਜਿਹੜੀ ਅਵਸਥਾ ਬਣ ਜਾਂਦੀ ਹੈ, ਸਹਿਸ ਖਟੈ ਲੱਖ ਕੋ ਉਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੇ ਮਨੋਵਿਗਿਆਨੀ, ਕਿ ਜਿੰਨਾ ਸਾਨੂੰ ਫਿਰ ਮਿਲਦਾ ਹੈ ਥੋੜੀ ਦੇਰ ਬਾਅਦ ਅਸੀਂ ਉਸਦੀ ਖੁਸ਼ੀ ਆਨੰਦ ਲੈਂਦੇ ਹਾਂ, ਉਸ ਤੋਂ ਬਾਅਦ ਸਾਡੀ ਖੁਸ਼ੀ ਉੱਡ ਜਾਂਦੀ ਹੈ, ਸਾਡੀਆਂ ਆਕਾਂਖਸ਼ਾਵਾਂ ਹੋਰ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਾਡੀ ਜਿਹੜੀ ਮੰਗ ਹੈ, ਸਾਡੀ ਜਿਹੜੀ ਦੌੜ ਭਾਜੇ ਉਹ ਹੋਰ ਪ੍ਰਾਪਤ ਕਰਨ ਵਾਸਤੇ, ਕਿਉਂਕਿ ਅਸੀਂ ਸੈਟਿਸਫਾਈਡ ਨਹੀਂ ਹੁੰਦੇ, ਭਾਵ ਸਾਡੇ ਅੰਦਰ ਸੰਤੋਖ ਨਹੀਂ ਆ। ਪਰ ਜੇ ਸਾਡੇ ਅੰਦਰ ਪਹਿਲਾਂ ਹੀ ਹੁਣ ਜਿਹੜਾ ਹੈ ਸੰਤੋਖ ਦਾ ਆ ਗਿਆ, ਸਹਿਜ ਨਾਲ ਹੀ ਆਏਗਾ, ਤੇ ਸੰਤੋਖ ਵਰਗੇ ਗੁਣ ਨੇ ਸਾਡੇ ਅੰਦਰ ਟਿਕਾਅ ਪੈਦਾ ਕਰ ਦੇਣਾ। ਕਿਉਂਕਿ ਜਦੋਂ ਸਭ ਇੱਛਾ ਪੂਰੀਆਂ ਜਾਂ ਪਾਇਆ ਅਗਨ ਅਪਾਰਾ, ਕਿਉਂਕਿ ਫਿਰ ਇੱਛਾਵਾਂ ਮਰ ਗਈਆਂ, ਬੰਦਾ ਹਰ ਸਮੇਂ ਆਨੰਦ ਦੀ ਅਵਸਥਾ ਚ, ਉਹਨੂੰ ਕਿਸੇ ਡੋਪਾਮਾਈਨ ਦੀ, ਕਿਸੇ ਸੈਰੀਟੋਨ ਦੀ, ਕਿਸੇ ਹੋਰ ਤਰ੍ਹਾਂ ਦੇ ਕਿਸੇ ਹਾਰਮੋਨ ਦੀ ਲੋੜ ਨਹੀਂ ਆ। ਉਹ ਸਦਾ ਹੀ ਆਪਣੇ ਉਸ ਖਿੜੇ, ਉਸ ਸਹਿਜ ਅਵਸਥਾ ਦੇ ਵਿੱਚ, ਚੌਥੇ ਪਦ ਦੇ ਵਿੱਚ, ਨਿਰਲੇਹ ਪੇਨਾ ਤੋਂ ਰਚੋ ਤਮੋ ਸਤੋ ਗੁਣ ਤੋਂ ਉੱਪਰ ਹੋ ਗਿਆ, ਉਹ ਆਨੰਦ ਦੀ ਅਵਸਥਾ ਚ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ ਦੁੱਖ ਦਾਰੂ ਸੁਖ ਰੋਗ ਪਿਆ, ਕਿਉਂਕਿ ਜੇ ਸਾਨੂੰ ਸਾਡੇ ਅੰਦਰ ਬਿਰਹਾ ਹੈ, ਸਾਡੇ ਅੰਦਰ ਪ੍ਰਾਪਤੀ ਦੀ ਤਾਂਘ ਹੈ, ਤਨ ਦੀ ਨਹੀਂ, ਉਸ ਅਕਾਲ ਪੁਰਖ ਦੇ ਗਿਆਨ ਦੀ, ਨਾਮ ਦੀ, ਅਸੀਂ ਸਾਡੇ ਕੋਲ ਉਹ ਦਾਰੂ ਹੈ, ਸਾਡੇ ਕੋਲ ਉਹ ਤਰੀਕਾ ਹੈ, ਅਸੀਂ ਜੁੜਨਾ ਹੈ। ਪਰ ਜਦੋਂ ਅਸੀਂ ਜਿਹੜਾ ਪਦਾਰਥ ਹੈ ਤਨ, ਇਸ ਨੂੰ ਪ੍ਰਾਪਤ ਕਰਕੇ ਜੇ ਭੁੱਲ ਗਏ, ਖੁਸ਼ੀ ਤਾਂ ਅਸੀਂ ਲੈ ਲਈ, ਕੰਫਰਟ ਤੇ ਅਸੀਂ ਲੈ ਲਏ, ਪਰ ਜਾਏ ਆਨੰਦ ਇਸ ਤੋਂ ਅਸੀਂ ਪਰੇ ਹੋ ਗਏ, ਤਾਂ ਆਨੰਦ ਹੀ ਇੱਕ ਅਜਿਹੀ ਅਵਸਥਾ ਹੈ ਜਿਹੜੀ, ਜਿਸ ਦਾ ਜੋੜ ਨਹੀਂ। ਆਨੰਦਿਤ ਵਿਅਕਤੀ ਸਾਂ ਸੁੱਖ ਤੇ ਦੁੱਖ ਹੈ, ਇਹ ਤੇ ਆਉਣ ਜਾਣ ਵਾਲੀਆਂ ਅਵਸਥਾਵਾਂ ਨੇ, ਪਰਮਾਨੈਂਟ ਨਹੀਂ ਹੈ, ਇੱਕ ਦੂਜੇ ਦਾ ਬਦਲ ਹੈ, ਕੁਝ ਚਿਰ ਇੱਕ ਨੇ ਰਹਿਣਾ, ਕੁਝ ਚਿਰ ਦੂਜੇ ਨੇ ਰਹਿਣਾ। ਪਰ ਜਿਸ ਵੇਲੇ ਸਾਡੇ ਅੰਦਰ ਉਹ ਅਵਸਥਾ ਆ ਜਾਂਦੀ ਹੈ, ਉਹ ਆਨੰਦ ਦੀ ਅਵਸਥਾ ਆ ਜਾਂਦੀ ਹੈ, ਤਾਂ ਫਿਰ ਸਾਡੇ ਅੰਦਰ ਸਾਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਰਹਿੰਦੀ, ਕਿਉਂਕਿ ਸਾਨੂੰ ਦੁੱਖ ਤੇ ਸੁੱਖ ਇਹ ਗਮ ਨਹੀਂ ਰਹਿੰਦਾ ਕਿ ਸੁੱਖ ਥੋੜ੍ਹ ਚਿਰ ਹੈ, ਇਸ ਤੋਂ ਬਾਅਦ ਸਾਨੂੰ ਦੁੱਖ ਆ ਜਾਏਗਾ, ਜਾਂ ਦੁੱਖ ਦੀ ਵਸਤੇ ਅਸੀਂ ਦੁਖੀ ਨਹੀਂ, ਅਸੀਂ ਇਸ ਦੀ ਤੰਗ ਨਹੀਂ ਕਰਦੇ ਕਿ ਹੁਣ ਦੁੱਖ ਗਿਆ ਤੇ ਸੁੱਖ ਆਏਗਾ, ਕਿਉਂਕਿ ਸਾਡੀ ਅਵਸਥਾ ਹੀ ਉਹ ਬਣ ਜਾਂਦੀ ਹੈ ਕਿ ਅਸੀਂ ਹਰ ਹਾਲ ਦੇ ਵਿੱਚ ਉਸ ਅਕਾਲ ਪੁਰਖ ਤੇ ਨਿਰਭਰ ਹੋ ਜਾਂਦੇ ਹਾਂ। ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ। ਇਸੇ ਕਰਕੇ ਸਿੱਖ ਦੀ ਜਿਹੜੀ ਮੰਗ ਹੈ, ਭਾਈ ਗੁਰਦਾਸ ਵੀ ਇਸਦਾ ਜ਼ਿਕਰ ਕਰਦੇ ਨੇ ਤੇ ਬਾਣੀ ਚ ਵੀ ਜ਼ਿਕਰ ਆਉਂਦਾ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਈ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸੰਤੋਖ ਦੇਣ ਵਾਲਾ ਉਹ ਨਾਮ ਮੈਨੂੰ ਬਖਸ਼ ਦੇ ਤਾਂ ਕਿ ਮੇਰੇ ਅੰਦਰੋਂ ਉਹ ਭੁੱਖ ਮਿਟ ਜਾਏ, ਉਹ ਤ੍ਰਿਸ਼ਨਾ ਮਿਟ ਜਾਏ, ਉਹ ਕਾਮਨਾ ਮਿਟ ਜਾਏ, ਜਿਸ ਦੇ ਬਾਰੇ ਗੁਰੂ ਸਾਹਿਬ ਕਹਿੰਦੇ ਆ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਾ। ਬਲਕਿ ਮੇਰੇ ਚੋਂ ਭੁੱਖ ਹੀ ਖਤਮ ਹੋ ਗਈ, ਮੈਨੂੰ ਸੰਤੋਖ ਮਿਲ ਗਿਆ, ਮੇਰੇ ਵਾਸਤੇ ਤਨ ਹੈਗਾ, ਇਹ ਗੁਜ਼ਾਰਾ ਹੈ, ਮੈਂ ਮਿਹਨਤ ਕਰਨੀ ਹੈ, ਕਿਉਂਕਿ ਮੈਨੂੰ ਗੁਰੂ ਨੇ ਇਹ ਕਿਹਾ ਕਿ ਧਰਮ ਦੀ ਕਿਰਤ ਕਰਨੀ ਹੈ, ਮੇਰੇ ਜੀਵਨ ਦਾ ਮਾਰਗ ਹੀ ਹੈ, ਜਿਸ ਰਸਤੇ ਦੀ ਪਛਾਣ ਮੈਨੂੰ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ, ਮੇਰੇ ਗੁਰੂ ਨੇ ਦਿੱਤੀ ਹੈ, ਉਹ ਕੀ ਹੈ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਕਾਲ ਕਮਾਈ ਕਰਕੇ ਮਿਹਨਤ ਕਰਕੇ ਫਿਰ ਉਸਨੂੰ ਵੰਡ ਕੇ ਛਕਣਾ ਹੈ। ਸੋ ਇਸੇ ਨੂੰ ਕਹਿੰਦੇ ਹਾਂ ਅਸੀਂ ਕਿਰਤ ਕਰਨੀ, ਨਾਮ ਜਪਣਾ, ਕਿਉਂਕਿ ਜਦੋਂ ਸਿੱਖ ਨੇ 24 ਘੰਟੇ ਉਸਦੀ ਜਿਹੜੀ ਕੰਟੈਂਪਲੇਸ਼ਨ ਆ, ਉਹਦਾ ਜਿਹੜਾ ਅੰਤਰ ਧਿਆਨ ਹੈ, ਉਹ ਅਕਾਲ ਪੁਰਖ ਨਾਲ ਹੀ ਜੁੜਿਆ ਹੋਇਆ, ਤੇ ਨਾਮ ਦੀ ਕਮਾਈ ਕਰੇਗਾ, ਮਿਹਨਤ ਕਰੇਗਾ, ਆਪਣੇ ਲਈ ਵੀ ਜੀਏਗਾ, ਹੋਰਾਂ ਦੇ ਵਾਸਤੇ ਵੀ ਵੰਡ ਕੇ ਛਕੇਗਾ। ਪਰ ਜਿਹੜੇ ਲੋਕ ਖੁਦ ਮੰਗ ਕੇ ਖਾਂਦੇ ਆ, ਨਾਮ ਉਹਨਾਂ ਦੇ ਪੱਲੇ ਨਹੀਂ ਹੋ ਸਕਦਾ, ਕਿਉਂਕਿ ਉਹ ਅਗਰ ਕਿਤੇ ਪ੍ਰਚਾਰ ਵੀ ਕਰ ਰਹੇ ਹੋਣਗੇ, ਕਿਸੇ ਸਟੇਜ ਤੇ ਵੀ ਬੈਠੇ ਹੋਣਗੇ, ਨਿਗਾਹ ਉਹਨਾਂ ਦੀ ਜਿਹੜੀ ਹੋਏਗੀ, ਉਹ ਕਿੰਨੀ ਸੰਗਤ ਆਈ ਹੈ, ਕਿੰਨੀ ਨੇ ਬਾਜੇ ਤੇ ਕਿੰਨੇ ਪੈਸੇ ਰੱਖੇ, ਜਾਂ ਟੋਕਰੀ ਅੱਜ ਕੱਲ੍ਹ ਉਹਦੇ ਵਿੱਚ ਕਿੰਨੇ ਪੈਸੇ ਪਾ ਦਿੱਤੇ, ਕਿੰਨੇ ਕੋ ਦੇ ਰਹੇ ਨੇ, ਇਸ ਵੱਲ ਜ਼ਿਆਦਾ ਧਿਆਨ ਹੋਏਗਾ, ਕਿਉਂਕਿ ਉਸ ਨੇ ਉਹਦਾ ਉਹਦੇ ਵਾਸਤੇ ਗੁਰੂ ਸਾਹਿਬ ਕਹਿੰਦੇ ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸ਼ੀਤ। ਉਹਦਾ ਜਿਹੜਾ ਜੀਵਨ ਦਾ ਲਕਸ਼ ਜਿਹੜਾ ਹੈ, ਉਹ ਜੋ ਕਰ ਰਿਹਾ ਹੈ, ਉਹਦੀ ਜੀਵਿਕਾ ਬਣ ਗਈ, ਉਹ ਵਿਰਲਾ ਹੀ ਹੈ ਕੋਈ ਜਿਹੜਾ ਗੁਜ਼ਾਰਾ ਭਾਵੇਂ ਉਸ ਤੇ ਕਰਦਾ ਹੈ, ਪਰ ਉਹ ਉਸ ਦੀ ਲਾਈਫ ਦਾ ਗੋਲ ਨਹੀਂ ਆ। ਗੋਲ ਉਹਦਾ ਜਿਹੜਾ ਉਹ ਧਰਮ ਦਾ ਪ੍ਰਚਾਰ ਕਰਨਾ ਹੈ, ਉਹ ਲੋਕਾਂ ਦੇ ਜੀਵਨ ਦੇ ਵਿੱਚ ਨਿਖਾਰ ਲਿਆ। ਪ੍ਰਚਾਰ ਗੁਰੂ ਨਾਨਕ ਪਾਤਸ਼ਾਹ ਨੇ ਕਾਰੋਬਾਰ ਇਸ ਕਰਕੇ ਨਹੀਂ ਸੀ ਤਿਆਗਿਆ ਕਿ ਲੋਕਾਂ ਨੂੰ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਨਹੀਂ ਆਉਂਦਾ, ਉਹ ਲੋਕਾਂ ਦੀ ਜਿਹੜੀ ਲੁੱਟ ਹੋ ਰਹੀ ਸੀ, ਲੋਕਾਂ ਦੇ ਕੰਫਰਟਸ ਦੇ ਵਾਸਤੇ ਉਹਨਾਂ ਨੇ ਆਪਣੇ ਕੰਫਰਟਸ ਛੱਡੇ, ਲੋਕਾਂ ਦੇ ਘਰ ਘਰ ਜਾ ਕੇ ਉਹਨਾਂ ਨੂੰ ਸੁਤੰਤਰ ਕੀਤਾ, ਉਹਨਾਂ ਨੂੰ ਗੁਰੂ ਆਸ਼ੇ ਅਨੁਸਾਰ ਚੜ੍ਹਦੀ ਕਲਾ ਵਿੱਚ ਰਹਿ ਕੇ ਜਿਉਣਾ ਸਿਖਾਇਆ। ਆਓ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ, ਕੱਲ ਫਿਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक बार फिर थोड़ी सेवा दे विचार दे रहा। आप शब्द सर्वन कर रहे सी, काहे रे बन खो बन खोजन जाई, कुछ पंक्तियां दियां, क्योंकि विचार कर रहे हैं सिख धर्म के नाल संबंधित गुरमत दिया विचार ने। ते इस तो पहला शब्द सी, झूठ ना बोल पांडे सच कहिए। आपां विचार अज करनी किसे नौजवान बच्चे का सवाल सी, ते उस सवाल का जवाब सिख धर्म ते निरपक्षता या धर्म ते कट्टरपुणे की गल चल रही सी, जनरल धर्मां दे सी। ते आपां बाकी धर्मां दे बारे कुछ आपां उन्हां दे अंदर भी सैकुलरिज्म की गल हो हैगी है, जो कि आपां पढ़िया होया है, पर आपां अथॉरिटी नहीं है किसी होर धर्म की। इस करके आपां धर्म निरपेक्षता अते सिख इस टॉपिक नूं अज विचारदे हां, क्योंकि एक बहुत वड्डा सिद्धांतक अजकल दे समय च भी ते पुरातन समय दे विच भी, क्योंकि जदों आपां गुरु साहिबान दे समय दी उस बणतर नूं देखांगे, उस वक्त दे व्यवहार नूं देखांगे, धार्मिक खेतर दे खासकर सिख विचार मंडलियां दे विच या गुरु साहिबान दे दरबार दे विच किहो जिहा व्यवहार सी, आम संगतां दे नाल किहो जिहा वतीरा वरत्या जांदा सी, किहो जिही सोचनी सी, उस ते जदों नज़र मारांगे तां देखांगे कि धर्म निरपेक्षता भाव सैकुलरिज्म दा उत्थे किस तरह की प्रैक्टिस सी, सैकुलरिज्म एंड यानी सैकुलरिज्म एंड सिक्स। जे पहला असी इस शब्द सैकुलर नूं विचारीए, धर्म निरपक्षता दा भाव है कि राज जां सरकार दा अपना कोई धर्म नहीं हुंदा, अते सारे धर्म बराबर मन्ने जांदे हन। यानी कोई भी धर्म जिहड़ा कोई भी देश, अगर देश नूं भी सैकुलर दी जदों आपां श्रेणी देशां नूं वंडदे हां, जिथे धर्म दी प्रधानता है, जिथे एक धर्म नाल संबंधित या एक फिरके नाल संबंधित लोकां नूं पहले दर्जे दे शहरी मन्निया जांदा है, वो सैकुलर नहीं रहिंदा। ते जदों आपां भारतीय खिते की गल करते हाँ, भारतीय उपमहाद्वीप की, जिहदे विच जिस नूं बरसगीर भी आखते हैं, उस दी जदों गल हुंदी है, जिस त्यों भारत, पाकिस्तान ते बंगलादेश तीन वड्डे देश निकले ने, ते इस धरती दे उपर जे आपां ये देखिए एज कंपेयर टू पच्छम, तक किसे लेवल तक धार्मिक निरपक्षता कुछ को राज्यां दे स्टाल दे विच, जिस तरह आपां मौरिया काल नूं लै लैंदे आ, ते पुरातन आपां जदों कहिंदे आ जिहड़ा के जिस नूं आपां BC कहिंदे आ, यानी कि 2000 साल तों पहला, क्राइस्ट दे तों पहला, ओह सैकुलर जिहड़ा मतलब ढांचा, जदों तों इतिहास मिलदा है, भावें वह चंद्रगुप्त मौर्य होवे, भावें उस तो बाद अशोक का जमाना होवे, एक सैकुलर लहर है सी। उस तो बाद हौली हौली इस दे विच, पर कई इतिहास दे विच कई इहो जिहियां मिलदियां ने कि कई राजे ये होए ने जिहो जिन्हां दे कोल हर धर्म की समानता सी। मुगल राज दे विच भी आपां अकबर दे राज नूं गिण लैंदे हां, कि उत्थे बेशक इस्लाम दा दी मेजॉरिटी सी, सारा कुछ सी, पर अकबर ने जे दीन इलाही चलाण दी कोशिश कीती, या उसते क्योंकि उस दे अपने
ਮਹਿਲ ਦੇ ਅੰਦਰ ਸਾਰਾ ਕੁਛ ਮੌਜੂਦ ਸੀ, ਇੱਥੋਂ ਤੱਕ ਕਿ ਆਗਰਾ ਦੇ ਵਿੱਚ ਉਸ ਦੇ ਸਮੇਂ ਚਰਚ ਵੀ ਅਲਾਊਡ ਕਰਨ ਦੀ ਮਤਲਬ ਸੀ। ਇਹ ਇੱਕ ਜਿਹੜਾ ਹੈ ਪਹਿਲੀ ਜਿਹੜੀ ਬੁਨਿਆਦ ਹੈ ਕਿ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ ਤੇ ਸਾਰੇ ਧਰਮ ਬਰਾਬਰ ਹਨ। ਸਿੱਖ ਧਰਮ ਵਿੱਚ ਇਹ ਸੰਕਲਪ ਮਨੁੱਖੀ ਬਰਾਬਰੀ ਤੇ ਸਾਂਝੀਵਾਲਤਾ ਦੇ ਨਾਲ ਅਸੀਂ ਇਸ ਨੂੰ ਦੇਖ ਸਕਦੇ ਹਾਂ, ਕਿਉਂਕਿ ਸਿੱਖਇਜ਼ਮ ਦੇ ਵਿੱਚ ਜਿਹੜਾ ਮੇਨ ਨਿਸ਼ਚਾ ਹੀ ਹੈ ਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਜਾਂ ਇੱਥੋਂ ਤੱਕ ਕਿ ਜਿਹੜਾ ਅਸੀਂ ਕਈ ਵਾਰੀ ਸਵਰਗ ਨਰਕ ਦੀ ਕਲਪਨਾ ਦੀ ਗੱਲ ਕਰਦੀ ਆ, ਕਾਮਨਾ ਦੀ ਗੱਲ ਕਰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਸ਼ਬਦ ਮੌਜੂਦ ਹੈ ਭਗਤ ਰਵਿਦਾਸ ਜੀ ਦਾ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦਹ ਨਹੀਂ ਤੇ ਥਾਉ, ਨਾ ਤਸ਼ਵੀਸ਼ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾ। ਉਹਦੇ ਵਿੱਚ ਅੰਤ ਤੇ ਉਹ ਕਹਿੰਦੇ ਆ ਯਾਨੀ ਕਿ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਸਾਰੀ ਬਰਾਬਰਤਾ ਦੀ ਗੱਲ। ਫਿਰ ਇੱਕ ਹੋਰ ਲੈਵਲ ਤੇ ਜਦੋਂ ਅਸੀਂ ਆਉਂਦੇ ਹਾਂ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਸੰਕਲਪ, ਚਾਰ ਦਰਵਾਜ਼ੇ, ਉਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਕੁਛ ਸੰਪਰਦਾਇ ਲੋਕ, ਕੁਛ ਨਾਨਕ ਸਰੀਏ ਜਾਂ ਕੁਛ ਹੋਰ ਜਿਹੜੇ ਆ ਉਹ ਕਈ ਵਾਰੀ ਉਸ ਨੂੰ ਚੌਥੇ ਪੌੜੇ ਦਾ ਦਰਵਾਜ਼ਾ ਇਸ ਤਰ੍ਹਾਂ ਦਾ ਸਾਈਡ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਵਿਚਾਰ ਨੂੰ ਯਾਨੀ ਕਿ ਉਸ ਨੂੰ ਧੁੰਦਲਾ ਕਰ ਰਹੇ ਨੇ, ਸਿੱਖ ਵਿਚਾਰਧਾਰਾ ਨੂੰ ਪਲਿਊਟਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਮੂਲ ਰੂਪ ਦੇ ਵਿੱਚ ਗੁਰਮਤ ਦੇ ਵਿੱਚ ਇਹ ਸਿਧਾਂਤ ਹੀ ਨਹੀਂ ਸੀ ਕਿ ਕੋਈ ਵੱਖਰਾ ਹੈ, ਬਲਕਿ ਭਾਰਤੀ ਪਰੰਪਰਾ ਦੇ ਵਿੱਚ ਜਿਹੜੇ ਚਾਰ ਮੇਨ ਵਰਨ ਸਨ, ਬ੍ਰਾਹਮਣ ਖੱਤਰੀ ਸ਼ੂਦਰ ਵੇਸ਼, ਇਹਨਾਂ ਚੋਹਾਂ ਦੇ ਬਾਰੇ ਹੀ ਗੁਰਬਾਣੀ ਚ ਕਹਿੰਦਾ ਕਿ ਇਹਨਾਂ ਦਾ ਜਿਹੜਾ ਜਿਹੜਾ ਗੁਰਮਤ ਦਾ ਉਪਦੇਸ਼ ਹੈ ਸਾਰਿਆਂ ਲਈ ਸਾਂਝਾ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅੰਦਰ ਜੋ ਬਿਰਾਜਮਾਨ 35 ਮਹਾਂਪੁਰਸ਼ ਨੇ ਉਹਨਾਂ ਦੇ ਵਿੱਚ ਮੂਲ ਰੂਪ ਦੇ ਵਿੱਚ ਦੋ ਭਗਤ ਸਾਹਿਬ, ਬ੍ਰਾਹਮਣ ਵਿਰਾਸਤ ਤੋਂ ਨੇ ਤੇ ਉਸ ਤੋਂ ਬਾਅਦ 11 ਪੱਟ ਜਿਹੜੇ ਨੇ, ਭਾਵੇਂ ਉਹ ਗੁਰੂ ਦੇ ਸਿੱਖ ਸਨ ਕਿਉਂਕਿ ਉਹਨਾਂ ਨੂੰ ਆਪਾਂ ਬ੍ਰਾਹਮਣੀ ਇਸ ਵਿੱਚ ਨਹੀਂ ਕਰ ਸਕਦੇ, ਪਰ ਓਰੀਜਿਨ ਉਹਨਾਂ ਦਾ ਵੀ ਜਿਹੜਾ ਸੀ ਉਹ ਉਸੇ ਪਰਿਪਾਟੀ ਚੋਂ ਆਉਂਦਾ ਸੀ, ਪਰ ਉਹਨਾਂ ਨੂੰ ਆਪਾਂ ਉਹਨਾਂ ਵਿੱਚ ਨਹੀਂ ਕਿਉਂਕਿ ਉਹ ਆਲਰੇਡੀ ਗੁਰਸਿੱਖ ਸਨ। ਇਸੇ ਤਰ੍ਹਾਂ ਇਹ ਸੰਦੇਸ਼ ਜਿਹੜਾ ਮਿਲਦਾ ਹੈ ਕਿ ਜਿਹੜਾ ਸੈਕੂਲਰਿਜ਼ਮ ਦਾ ਜਿਹੜਾ ਕਨਸੈਪਟ ਹੈ ਗੁਰਮਤ ਦੇ ਵਿੱਚ, ਇਹ ਕਨਸੈਪਟ ਸਮੁੱਚੀ ਧਾਰਮਿਕ ਹਾਇਰਕੀ ਦੇ ਵਿੱਚ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਧਰਮਾਂ ਦੀ ਕ੍ਰੋਨੋਲੋਜੀ ਦੇ ਵਿੱਚ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਸ਼ਾਮਿਲ ਕੀਤਾ ਤੇ ਇਸੇ ਕਰਕੇ ਇਹ ਇੱਕ ਵਿਚਾਰ ਦਾ ਧਰਮ ਹੈ, ਸ਼ਬਦ ਗੁਰੂ ਹੈ ਤੇ ਗੁਰੂ ਸਾਹਿਬ ਚਰਚਾ ਕਰਨ ਦੇ ਵਾਸਤੇ ਡਾਇਲੋਗ ਦੇ ਵਾਸਤੇ ਹਰ ਥਾਂ ਜਿੱਥੇ ਕਿਸੇ ਵੀ ਕਿਸਮ ਦਾ ਧਰਮ ਜਿਹੜਾ ਸੀ ਉਸਦਾ ਇਕੱਠ ਸੀ, ਜਿੱਥੇ ਸਕਾਲਰ ਸਨ ਉਹਨਾਂ ਦੇ ਨਾਲ ਵਿਚਾਰ ਚਰਚਾ ਵਾਸਤੇ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਸੰਸਾਰ ਦੇ। ਅੱਜ ਅਗਰ ਅਸੀਂ ਵੰਡ ਲਈਏ ਤੇ ਘੱਟ ਤੋਂ ਘੱਟ 115 ਦੇਸ਼ਾਂ ਦਾ ਉਹ ਏਰੀਆ ਜਿੱਥੇ ਤੱਕ ਉਹ ਹੋ ਕੇ ਆਏ ਨੇ। ਹੁਣ ਧਰਮ ਨਿਰਪੇਖਤਾ ਤੇ ਸਿੱਖ ਧਰਮ ਦੇ ਕਈ ਪਹਿਲੂ ਨੇ, ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਰਾਬਰੀ ਦਾ ਸਿਧਾਂਤ ਜਿਹੜਾ ਧਰਮ ਨਿਰਪੇਖਤਾ ਵਾਂਗੂ ਸਿੱਖ ਧਰਮ ਵਿੱਚ ਵੀ ਸਾਰੇ ਧਰਮਾਂ, ਧਾਰਮਿਕ ਅਸਥਾਨਾਂ ਅਤੇ ਵਿਸ਼ਵਾਸਾਂ ਨੂੰ ਪੂਰੇ ਆਦਰ ਪ੍ਰਦਾਨ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦਾ ਸੰਕਲਪ ਸਮਾਜਿਕ ਬਰਾਬਰੀ ਅਤੇ ਧਰਮ ਨਿਰਪੇਖਤਾ ਦੀ ਇੱਕ ਵੱਡੀ ਮਿਸਾਲ ਹੈ, ਜਿਸਦਾ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਜਿਤਨੇ ਵੀ ਉਹ ਮਹਾਂਪੁਰਸ਼ ਮਹਾਨ ਹਸਤੀਆਂ ਜਿਹੜੇ ਮਨੁੱਖਤਾ ਦੇ ਵਿੱਚ ਵੰਡੀਆਂ ਦੇ ਵਿਰੁੱਧ ਸਨ,
ਜਿਹੜੇ ਅਕਾਲ ਪੁਰਖ ਤੇ ਮਨੁੱਖ ਦਾ ਦੀ ਹੋਂਦ ਨੂੰ ਸਵੀਕਾਰਦੇ ਸਨ ਤੇ ਨਾਲ ਹੀ ਇਹ ਮੰਨ ਕੇ ਕਿ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਹਾ ਸਰਬਠਾਈ, ਇਸ ਸਿਧਾਂਤ ਦੇ ਅਨੁਕੂਲ ਉਹਨਾਂ ਸਾਰਿਆਂ ਦਾ ਹੀ ਜਿਤਨਾ ਕੋ ਕਲਾਮ, ਜਿਤਨਾ ਕੋ ਉਹਨਾਂ ਦੀ ਬਾਣੀ, ਜਿਤਨੀ ਕੋ ਉਹਨਾਂ ਦੀ ਵਿਚਾਰ ਪ੍ਰਾਪਤ ਹੋ ਸਕੀ, ਗੁਰੂ ਨਾਨਕ ਪਾਤਸ਼ਾਹ ਆਪਣੀਆਂ ਸੰਸਾਰ ਫੇਰੀਆਂ ਦੁਆਰਾ ਇਕੱਤਰ ਕੀਤੀਆਂ ਉਹਨਾਂ ਨੂੰ ਇੱਕ ਸੰਗ੍ਰਹਿ ਦੇ ਵਿੱਚ, ਇੱਕ ਥਾਂ ਤੇ ਪਾਉ ਗ੍ਰੰਥ ਇੱਕ ਥਾਂ ਤੇ ਇਕੱਠਾ ਕਰਕੇ ਇੱਕ ਆਦਿ ਗ੍ਰੰਥ ਦਾ ਰੂਪ ਦੇ ਦਿੱਤਾ। ਇਹ ਇੱਕ ਬਹੁਤ ਯਾਨੀ ਕਿ ਇੱਕ ਫਿਰ ਗੁਰੂ ਤੇ ਸਿੱਖ ਦੇ ਵਿੱਚ ਜਿਸ ਸਿਧਾਂਤ ਨੂੰ, ਜਿਸ ਮਿਸ਼ਨ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਰੰਭਿਆ ਕਿ ਮਨੁੱਖਾਂ ਨੂੰ ਉਹਨਾਂ ਦੇ ਅੰਦਰ ਸਵੈਮਾਨ ਤੇ ਉਹਨਾਂ ਦੇ ਅੰਦਰ ਬਰਾਬਰੀ ਤੇ ਸੰਸਾਰ ਦੇ ਬੰਧਨਾਂ ਤੋਂ ਮੁਕਤ, ਜਿਸਨੂੰ ਆਪਾਂ ਮੁਕਤੀ ਦੀ ਗੱਲ ਮੁਕਤ ਕਹਿੰਦੇ ਹਾਂ, ਮੁਕਤ ਹੋਣਾ, ਯਾਨੀ ਕਿ ਜਿਹੜੇ ਫਜ਼ੂਲ ਤਰ੍ਹਾਂ ਦੇ ਕਾਲਪਨਿਕ ਧਾਰਮਿਕ ਜਾਂ ਸਮਾਜਿਕ ਬੰਧਨ ਉਸਾਰੇ ਗਏ ਨੇ ਜਿਹਨਾਂ ਜਿਸ ਤੇ ਜਿਹੜੇ ਕਿ ਵਹਿਮ ਭਰਮ ਦੇ ਆਧਾਰ ਤੇ ਜਾਂ ਊਚ ਨੀਚ ਦੇ ਆਧਾਰ ਤੇ ਜਾਂ ਆਈਡਲ ਵਰਸ਼ਿਪ ਦੇ ਆਧਾਰ ਤੇ, ਮੂਰਤੀ ਪੂਜਾ ਦੇ ਆਧਾਰ ਤੇ ਉਸ ਨੂੰ ਰਿਜੈਕਟ ਕਰਕੇ ਹਰ ਇੱਕ ਇਨਸਾਨ ਨੂੰ, ਗੱਲ ਇਨਸਾਨੀਅਤ ਦੀ ਹੋਈ, ਬੰਦੇ ਦੀ ਗੱਲ ਹੋਈ। ਬਾਣੀ ਚ ਵੀ ਇਹੀ ਗੱਲ ਆਉਂਦਾ ਹੈ, ਕਬੀਰ ਸਾਹਿਬ ਦੀ ਬਾਣੀ ਹੈ, ਏਕੋ ਪਛਾਣ ਹੁਕਮ ਪਛਾਣੇ ਸੋ ਏਕੋ ਜਾਣੇ ਬੰਦਾ ਕਹੀਏ ਸੋਈ, ਮਨੁੱਖ ਉਹੀ ਆ। ਉੱਥੇ ਇਹ ਨਹੀਂ ਕਿਹਾ ਗਿਆ ਬਾਣੀ ਚ ਕਿ ਸਿੱਖ ਉਹੀ ਆ, ਮਨੁੱਖ ਮਨੁੱਖਤਾ ਦੀ ਗੱਲ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਇਹ ਗੱਲ ਕਹਿੰਦੇ ਨੇ ਕਿ ਨਾ ਕੋ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਭਰਾ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਨਿੰਦਦੇ ਆ ਉਹਨਾਂ ਧਰਮਾਂ ਨੂੰ, ਸਿਰਫ ਉਹਨਾਂ ਦੀਆਂ ਕੁਰੀਤੀਆਂ ਨੂੰ ਨਿੰਦ ਕੇ ਤੇ ਉਹ ਕਹਿੰਦੇ ਕਿ ਵੀ ਇੱਥੇ ਕੋਈ ਕਿਸੇ ਧਰਮ ਨਾਲ ਆਈਡੈਂਟੀਫਾਈ ਨਹੀਂ ਹੁੰਦਾ, ਇਨਸਾਨੀਅਤ ਦੇ ਨਾਲ ਹੁੰਦਾ। ਜਿਹੜਾ ਉਸ ਅਕਾਲ ਪੁਰਖ ਦੀ ਰਾਮ ਦੀ ਅੰਸ਼ ਹੈ, ਉਸ ਦੀ ਹੋਂਦ ਹੈ, ਜਿਹੜਾ ਵੱਖਰਾਪਨ ਪੈਦਾ ਕਰ ਰਿਹਾ, ਜਿਸ ਚ ਵੱਖਰੇਵੇਂ ਨੇ ਇਨਸਾਨ ਨੂੰ ਮੁਤਾਸਬ ਨਜ਼ਰਾਂ ਨਾਲ ਦੇਖਦਾ ਹੈ, ਅਖਪਾਤ ਹੈ, ਉਸ ਦੀ ਇੱਥੇ ਕੋਈ ਥਾਂ ਨਹੀਂ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਸਮੇਂ ਹਰ ਥਾਂ, ਹਰ ਵਿਅਕਤੀ, ਹਰ ਧਰਮ, ਹਰ ਵਿਸ਼ਵਾਸ ਨਾਲ ਜੁੜੇ, ਹਰ ਵਿਚਾਰਧਾਰਾ ਨੂੰ ਐਡਵੋਕੇਟ ਕਰਨ ਵਾਲੇ ਹਰ ਉਸ ਵਿਅਕਤੀ ਦੇ ਨਾਲ ਜਾ ਕੇ ਜਿੱਥੇ ਤੱਕ ਸੰਭਵ ਹੋ ਸਕਿਆ ਉਹਨਾਂ ਨੇ ਡਾਇਲਾਗ ਕੀਤਾ, ਵਿਚਾਰ ਕੀਤੀ, ਉਹਨਾਂ ਦੀਆਂ ਕੁਰੀਤੀਆਂ ਨੂੰ ਜਾਂ ਉਹਨਾਂ ਦੇ ਜੋ ਕਿ ਭਟਕ ਗਏ ਸਨ ਉਸਨੂੰ ਸਿੱਧੇ ਰਸਤੇ ਰਾਹ ਰਾਸਤੇ ਲਿਆ ਕੇ ਉਹਨਾਂ ਨਾਲ ਡਾਇਲਾਗ ਕੀਤਾ ਤੇ ਉਹਨਾਂ ਨੂੰ ਸੱਚ ਨਾਲ ਜੋੜਿਆ। ਉੱਥੇ ਕੋਈ ਪੱਖਪਾਤ ਨਹੀਂ ਕੀਤਾ। ਉਹ ਮੱਕੇ ਤੱਕ ਵੀ ਚਲੇ ਗਏ, ਉਹ ਜਗਨਨਾਥਪੁਰੀ ਵੀ ਪਹੁੰਚੇ, ਉਹ ਉਸ ਵਕਤ ਦੇ ਸਿੱਧਾਂ ਦੇ ਨਾਲ ਜਾ ਕੇ ਸੁਮੇਰ ਪਰਬਤ ਵੀ ਗਏ ਤੇ ਅਚਲ ਬਟਾਲੇ ਵੀ ਉਹਨਾਂ ਦੇ ਨਾਲ ਜਿਹੜੀ ਆ ਉਹਨਾਂ ਨੇ ਗੋਸ਼ਟੀ ਕੀਤੀ। ਦੱਖਣ ਦੇ ਵਿੱਚ ਜਾ ਕੇ ਪਾਂਡਿਆਂ ਦੇ ਰਾਹ ਦੀ ਵਿਚਾਰ ਕੀਤੀ, ਜਿਸ ਦੀ ਮਿਸਾਲ ਜਿਹੜੀ ਆ ਉਹ ਸਾਰੀਆਂ 91ਵੇਂ ਬਾਣੀਆਂ ਓਂਕਾਰ ਬਾਣੀ ਰਾਮਕਲੀ ਰਾਗ ਦੇ ਵਿੱਚ, ਜਿਸ ਨੂੰ ਜੋ ਰਾਮਕਲੀ ਦੱਖਣੀ ਬਾਣੀ ਦਾ ਨਾਂ ਓਂਕਾਰ ਹੈ, ਉੱਥੇ ਵੀ ਚਰਚਾ ਕਰਕੇ ਉਹਨਾਂ ਨੇ ਉਸ ਓਂਕਾਰ ਨੂੰ, ਜਿਸਨੂੰ ਇੱਕ ਓਂਕਾਰ ਕਹਿੰਦੇ ਆ, ਉਸ ਦੀ ਪਰਿਭਾਸ਼ਾ ਨੂੰ ਬਿਆਨ ਕੀਤਾ ਤੇ ਉਸ ਦੀ ਸਮਰੱਥਾ ਨੂੰ, ਉਸਦੇ ਗੁਣਾਂ ਦੀ ਗੱਲ ਕੀਤੀ ਪਾਂਡੇ ਦੇ ਨਾਲ ਕਿ ਤੁਸੀਂ ਯਾਨੀ ਕਿ ਸਾਰੇ ਕੁਛ ਦਾ ਉਪਾਉਣ ਵਾਲਾ ਹੀ ਜਿਹੜਾ ਹੈ, ਪੈਦਾ ਕਰਨ ਵਾਲਾ ਹੀ ਜਿਹੜਾ ਹੈ, ਜਿਸ ਦਾ ਆਪਾਂ ਮੰਗਲਾਚਰਨ ਦੇ ਵਿੱਚ ਮੂਲ ਮੰਤਰ ਦੇ ਵਿੱਚ ਜਿਹੜੇ ਉਹਦੇ
ਉਹਦੇ ਐਟਰੀਬਿਊਟਸ, ਉਹਨਾਂ ਦੇ ਜਿਹੜੇ ਗੁਣ ਨੇ ਉਹ ਬਿਆਨ ਵੀ ਕੀਤੇ, ਉਸ ਨਾਲ ਜੋੜਿਆ ਕਿ ਉਹ ਇਸ ਤਰ੍ਹਾਂ ਦਾ ਹੈ, ਉਹ ਕਿਸੇ ਜੂਨੀ ਚ ਨਹੀਂ ਆਉਂਦਾ, ਉਹ ਨਿਰਾਕਾਰ ਹੈ। ਪਰ ਸਮਸਤ ਸੰਸਾਰ ਦਾ ਜਿਹੜਾ ਰੂਪ ਹੈ ਇਹ ਉਹਦੀ ਪਰਸਨੀਫਿਕੇਸ਼ਨ ਹੈ, ਇਹ ਇਸੇ ਰੂਪ ਵਿੱਚ ਉਸਨੂੰ ਸਰਗੁਣ ਰੂਪ ਵਿੱਚ ਇਸ ਤਰ੍ਹਾਂ ਦੇਖਿਆ। ਸਰਗੁਣ ਆਪ ਨਿਰਗੁਣ ਵੀ ਉਹੀ ਕਲਾ ਤਾਰ ਦੇ ਸਗਲੀ ਮੁਲਕ ਆਪ ਹੀ ਨੇ ਆਪ ਸਾਜਿਆ, ਆਪ ਹੀ ਨੇ ਰਚਿਆ ਨਾਉ, ਦੂਈ ਕੁਦਰਤ ਸਾਜੀ ਕਰ ਆਸਣ ਡਿਠ ਹੋਚਾ। ਇਸ ਪ੍ਰਪੱਖ ਨੂੰ ਵੀ, ਇਸ ਸੰਕਲਪ ਨੂੰ ਵੀ ਜਿਹੜਾ ਸੀ ਉਹ ਗੁਰੂ ਸਾਹਿਬ ਬਿਆਨ ਕਰਦੇ ਆ, ਗੁਰੂ ਨਾਨਕ ਪਾਤਸ਼ਾਹ ਜਦੋਂ ਉਸ ਅਕਾਲ ਪੁਰਖ ਦੇ ਗੁਣਾਂ ਦੀ ਗੱਲ ਕਰਦੇ ਆ। ਬੇਸ਼ੱਕ ਸਿੱਖ ਧਰਮ ਦੇ ਵਿੱਚ ਜਿਸ ਤਰ੍ਹਾਂ ਕਿ ਸੈਕੂਲਰਿਜ਼ਮ ਹੈ, ਮੀਰੀ ਪੀਰੀ ਦਾ ਸੰਕਲਪ ਹੈ, ਪਰ ਮੀਰੀ ਪੀਰੀ ਦਾ ਜਿਹੜਾ ਸੰਕਲਪ ਹੈ ਉਹ ਕਿਤੇ ਸੈਕੂਲਰਿਜ਼ਮ ਤੋਂ ਪਰੇ ਨਹੀਂ ਆ, ਉਹ ਵੀ ਸੈਕੂਲਰਿਜ਼ਮ ਦੇ ਵਿੱਚ ਹੀ ਆਉਂਦਾ। ਮੀਰੀ ਦਾ ਭਾਵ ਹੈ ਕਿ ਜਿਹੜਾ ਇੱਥੇ ਸ਼ਾਸਕ ਹੈ, ਤਖ਼ਤ ਬਹਿ ਤਖ਼ਤੇ ਕੇ ਲਾਇਕ, ਉਹ ਧਰਮ ਨਿਰਪੱਖ ਹੋਣਾ ਲਾਜ਼ਮੀ ਆ। ਜਿਸ ਦੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਹੋਏ ਨੇ, ਜਿਸ ਦੀ ਮਿਸਾਲ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਏ ਨੇ। ਕਿਉਂਕਿ ਸਿੱਖ ਸਿਧਾਂਤ ਵਿੱਚ ਇਹ ਜਿਹੜਾ ਮੀਰੀ ਪੀਰੀ ਦਾ ਸੰਕਲਪ ਚ, ਇਹ ਸੰਸਾਰਿਕ ਅਤੇ ਧਾਰਮਿਕ ਸ਼ਕਤੀਆਂ ਦੇ ਸੰਕਲਪ ਨੂੰ ਜਿਹੜਾ ਹੈ ਉਸ ਨੂੰ ਧਰਮ ਨਿਰਪੇਖਤਾ ਦੇ ਰਵਾਇਤੀ ਪੱਛਮੀ ਸੰਕਲਪ ਨਾਲੋਂ ਵੱਖਰਾ ਕਰਕੇ ਦੇਖਿਆ ਜਾ ਸਕਦਾ ਹੈ। ਹੁਣ ਪੱਛਮ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਜਿਹੜੇ ਲੋਕ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਵਿਲਾਈਜ਼ਡ ਵਰਲਡ ਕਹਿੰਦੇ ਨੇ, ਇੱਥੇ ਇਹਨਾਂ ਦੇ ਵਿੱਚ ਕੀ ਹੁੰਦਾ ਸੀ, ਧਰਮ ਦੇ ਨਾਂ ਤੇ ਹੀ ਮਨੁੱਖ ਨੂੰ ਗੁਲਾਮ ਕੀਤਾ ਜਾਂਦਾ ਸੀ, ਜਿਸ ਦੇ ਕਰਕੇ ਜੌਨ ਲੋਕਸ, ਰੂਸੋ ਇਹੋ ਜਿਹੇ ਲੋਕਾਂ ਨੇ ਆ ਕੇ ਉੱਥੇ, ਜਦੋਂ ਉਸ ਜ਼ਮਾਨੇ ਦੇ ਵਿੱਚ, ਆਪਾਂ ਪੱਛਮ ਦੀ ਗੱਲ, ਆਪਾਂ ਗ੍ਰੀਕ ਸਮੇਂ ਦੀ ਗੱਲ ਜਾਂ ਪ੍ਰਾਚੀਨ ਸਭਿਅਤਾ ਦੀ ਗੱਲ ਨਹੀਂ ਕਰ ਰਹੇ, ਪਿਛਲੇ ਜਿਹੜਾ ਮਿਡੀਵਲ ਟਾਈਮਸ ਆ, 500 ਸਾਲ ਤੋਂ ਪਹਿਲਾਂ ਇੱਥੇ ਇਹੀ ਕੁਛ ਸੀ ਕਿ ਧਾਰਮਿਕ ਕੱਟੜਤਾ ਇਤਨੀ ਸੀ, ਔਰ ਉਸੇ ਦਾ ਹੀ ਅੱਜ ਵੀ ਜੋ ਅਸੀਂ ਦੇਖ ਰਹੇ ਹਾਂ, ਜਿਹੜੀ ਸੰਸਾਰ ਦੇ ਵਿੱਚ ਇਸ ਵਕਤ ਸਾਰਾ ਸੰਸਾਰ ਇੱਕ ਬਾਰੂਦ ਦੇ ਢੇਰ ਤੇ ਬੈਠਾ ਹੋਇਆ ਹੈ। ਮਿਡਲ ਈਸਟ ਦੇ ਵਿੱਚ ਕਦੀ ਜੰਗ ਦੀਆਂ ਖ਼ਬਰਾਂ ਤਿਆਰੀ ਦੀਆਂ ਆਉਂਦੀਆਂ ਨੇ, ਕਦੇ ਨਿਊਕਲੀਅਰ ਡਰ ਵੀ ਲੱਗਦਾ ਹੈ ਕਿ ਭਾਈ ਵੈਪਨ ਨੂੰ ਇਸਤੇਮਾਲ ਨਾ ਕੀਤਾ ਜਾਏ, ਮਿਜ਼ਾਇਲ, ਇਹ ਸਾਰਾ ਕੁਛ ਕੀ ਹੈ, ਉਹ ਧਾਰਮਿਕ ਕੱਟੜਤਾ ਦਾ ਹੀ ਸਾਰਾ ਕੁਛ। ਆਪਾਂ ਇਕੱਲੇ ਆਰਾਮ ਨੂੰ ਧਾਰਮਿਕ ਕੱਟੜਤਾ ਨਹੀਂ ਕਹਿ ਸਕਦੇ, ਕਿਤੇ ਨਾ ਕਿਤੇ ਦੂਸਰੇ ਪਾਸੇ ਨਾਲੋਂ, ਜ਼ਾਇਨਿਸ ਲੋਕਾਂ ਨਾਲੋਂ ਕਿਤੇ ਉਹ ਕਾਫੀ ਸੈਕੂਲਰ ਬੇਸ ਤੇ ਆ। ਇਰਾਨ ਦੇ ਵਿੱਚ ਚਰਚ ਵੀ ਹੈਗੇ, ਇਰਾਨ ਦੇ ਵਿੱਚ ਜਿਹੜੇ ਜੁਡੋਇਜ਼ਮ ਦੇ ਜਿਹੜੇ ਕੇਂਦਰ ਨੇ ਉਹ ਵੀ ਹੈਗੇ, ਗੁਰਦੁਆਰੇ ਵੀ ਹੈਗੇ, ਮੰਦਰ ਵੀ ਹੈਗੇ ਤੇ ਮਸਜਿਦਾਂ ਵੀ ਹੈਗੀਆਂ। ਬੇਸ਼ੱਕ ਸ਼ੀਆ ਬਹੁਲ ਦੇਸ਼ ਹੈ, ਪਰ ਉਹਦੇ ਵਿੱਚ ਸੁੰਨੀ ਵੀ ਜਿਹੜੇ ਆ ਉਹ ਉਸੇ ਸਤਿਕਾਰ ਨਾਲ ਰਹਿ ਰਹੇ ਨੇ। ਦੂਜੇ ਪਾਸ ਮੇਰਾ ਇਹ ਕਹਿਣ ਦਾ ਮਤਲਬ ਆ ਕਿ ਜਿਹੜਾ ਉਹ ਪੱਛਮ ਦਾ ਕੰਸੈਪਟ ਰਿਹਾ ਉਹ ਵੀ ਇਰਾਨ ਦੇ ਵਿੱਚ, ਇਸ ਕਰਕੇ ਨਹੀਂ ਕਿ ਇਸ ਤੇ ਪ੍ਰਭਾਵ ਜਿਹੜਾ ਪਿਛਲੇ 500 ਸਾਲ ਦੀ ਜਿਹੜੀ ਧਾਰਮਿਕ ਕੱਟੜਤਾ ਦਾ, ਬਲਕਿ ਇਸ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਜਿਹੜਾ ਹੈ ਉਹਦੀ ਪ੍ਰਾਤਨਤਾ ਦਾ ਹੈ। ਉਹ ਪ੍ਰਾਤਨ ਕਲਚਰ ਹੈ, ਉਹ ਉਸੇ ਵੇਲੇ ਦਾ ਬੇਬੀਲੋਨੀਅਨ ਦਾ ਕਹਿ ਦਿਓ, ਇਰਾਨੀ ਕਲਚਰ ਦਾ, ਪਾਰਸ ਕਲਚਰ ਦਾ ਕਹਿ ਸਕਦੇ ਹਾਂ, ਉਹ ਉਸ ਪ੍ਰਭਾਵ ਤੋਂ ਚੱਲ ਕੇ ਆ ਰਹੇ ਨੇ, ਜਿਹਦੇ ਵਿੱਚੋਂ ਵੱਡੇ ਵੱਡੇ ਸਿਧਾਂਤ ਜਿਹੜਾ ਭਾਰਤੀ ਜਿਹੜਾ ਆਪਾਂ ਕਹਿੰਦੇ ਹਾਂ ਕਿ ਬਈ ਜਿਹੜਾ ਖੱਟ ਦਰਸ਼ਨ ਹੈ ਜਾਂ ਵੇਦਾਂਤ ਹੈ, ਉਸ ਦੇ ਨਾਲ ਇਸ, ਕਿਉਂਕਿ ਇਸ ਤੇ ਸਿੱਧਾ ਪ੍ਰਭਾਵ ਜਿਹੜਾ ਸੀ ਉਹ ਗ੍ਰੀਕ ਵਿਚਾਰਧਾਰਾ ਦਾ ਵੀ ਸੀ। ਸੋ ਇਹ ਸਾਰਾ ਕੁਛ ਜਿਹੜਾ ਹੈ ਇੱਕ ਇੱਕ ਬ੍ਰਿਜ ਦੇ ਤੌਰ ਤੇ ਇਸਨੇ ਕੰਮ ਕੀਤਾ ਉਹਨਾਂ ਨੇ, ਉਹ ਪ੍ਰਾਤਨਤਾ ਦਾ ਹੈ। ਪਰ ਮਾਡਰਨ ਜਿਹੜਾ ਮਿਡੀਵਲ ਟਾਈਮ ਦੇ ਵਿੱਚ ਜੋ ਵੀ ਵਾਪਰਿਆ, ਜਿੰਨਾ ਵੀ ਧਰਮ ਦੇ ਨਾਂ ਤੇ, ਇੱਥੋਂ ਤੱਕ ਕਿ ਧਰਮਾਂ ਦੇ ਨਾਂ ਤੇ ਜਿੰਨਾ ਖੂਨ ਵਹਾਇਆ ਗਿਆ ਉਹ ਰਾਜਨੀਤਿਕ ਲੈਵਲ ਤੇ ਨਹੀਂ ਹੋਇਆ, ਭਾਵੇਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਧਰਮ, ਪਰ ਧਰਮ ਦਾ ਮਿਸਯੂਜ਼ ਕੀਤਾ ਗਿਆ। ਜਿਸ ਰਾਜੇ ਨੇ ਵੀ ਆਪਣੇ ਰਾਜ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੀ,
ਉਸ ਨੂੰ ਧਾਰਮਿਕ ਫਤਵਾ ਦੇ ਕੇ, ਉਸਨੇ ਉਸ ਨੂੰ ਜਹਾਦ ਦਾ ਫਤਵਾ ਦੇ ਕੇ, ਭਾਵੇਂ ਉਹ ਕ੍ਰਿਸਚੈਨਿਟੀ ਸੀ, ਜੂਡਿਜ਼ਮ ਵਿੱਚ ਸੀ ਜਾਂ ਇਸਲਾਮ ਦੇ ਵਿੱਚ ਸੀ, ਮੈਂ ਡਿਟੇਲ 'ਚ ਕਿਉਂਕਿ ਸਮਾਂ ਨਹੀਂ ਆ ਨਹੀਂ ਜਾਵਾਂਗਾ। ਇਸ ਕਰਕੇ ਸਿੱਖ ਧਰਮ ਦਾ ਜਿਹੜਾ ਸੰਵਿਧਾਨਿਕ ਧਰਮ ਨਿਰਪੱਖਤਾ ਦੇ ਬੇਸ ਤੇ ਜਿਹੜਾ ਮੀਰੀ ਪੀਰੀ ਦਾ ਸੰਕਲਪ ਵੀ ਹੈਗਾ, ਉਹ ਕੋਈ ਇਹੋ ਜਿਹਾ ਧਾਰਮਿਕ ਨਹੀਂ, ਬਲਕਿ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਵਿਸ਼ੇਸ਼ ਤਰ੍ਹਾਂ ਦੀ, ਗੁਰੂ ਨਾਨਕ ਪਾਤਸ਼ਾਹ ਬਾਕੀ ਗੁਰੂ ਸਾਹਿਬਾਨ ਨੇ ਛੇਵੇਂ ਪਾਤਸ਼ਾਹ ਦਲ ਭੰਜਨ ਗੁਰਸੂਰਮਾ ਬੜ ਜੋਧਾ ਬੋ ਪਰ ਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਇੰਟਰੋਡਿਊਸ ਕੀਤਾ ਉਸ ਵੇਲੇ, ਉਹ ਵੀ ਇੱਕ ਸੈਕੂਲਰ ਇਜ਼ਮ ਦੀ ਮਿਸਾਲ ਸੀ। ਬਹੁਤ ਸਾਰੀਆਂ ਉਹੋ ਜਿਹੀਆਂ ਮਿਸਾਲਾਂ ਨੇ ਜੇ ਜੰਗ ਮੈਦਾਨ ਦੇ ਵਿੱਚ ਭਾਵੇਂ ਭਾਈ ਕਨ੍ਹੱਈਆ ਜੀ ਵਿਚਰਦੇ ਨੇ ਜਾਂ ਖੁਦ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਲੱਲਾ ਬੇਗ ਨੂੰ ਉਸ ਤੇ ਅਟੈਕ ਨੂੰ ਜਦੋਂ ਮਾਰਦੇ ਨੇ ਤੇ ਗੁੱਸੇ ਚ ਨਹੀਂ, ਪਹਿਲੇ ਉਸਨੂੰ ਮੌਕਾ ਦਿੰਦੇ ਨੇ ਤੇ ਫਿਰ ਦੱਸਦੇ ਨੇ ਪੁੱਤਰਾ ਵਾਰ ਇੰਜ ਕਰੀਦਾ ਇੰਜ ਨਹੀਂ ਕਰੀਦਾ। ਇਹ ਆਪਣੇ ਆਪ ਦੇ ਵਿੱਚ ਹੀ ਧਰਮ ਨਿਰਪੇਖਤਾ ਵੀ ਹੈਗੀ, ਸਹਿਨਸ਼ੀਲਤਾ ਵੀ ਹੈਗੀ। ਇਸ ਨੂੰ ਅਸੀਂ ਕੰਟੀਨਿਊ ਕਰਾਂਗੇ, ਇਸ ਤੇ ਅੱਗੇ ਹੋਰ ਜਿਹੜੇ ਜਿਹੜੇ ਪਹਿਲੂ ਨੇ ਉਸ ਤੇ ਵਿਚਾਰ ਕਰਾਂਗੇ। ਅੱਜ ਦੇ ਇਸ ਸੰਖੇਪ ਸਮੇਂ ਦੇ ਵਿੱਚ ਆਪਾਂ ਇਸ ਨੂੰ ਇੱਥੇ ਹੀ ਸੰਕੋਚਦੇ ਹਾਂ ਤੇ ਇਸ ਤੇ ਅੱਗੇ ਵੀ ਵਿਚਾਰਾਂ ਕਰਨ ਦੀ ਜਿਹੜੀ ਆ ਉਹ ਮਤਲਬ ਜਾਰੀ ਰੱਖਾਂਗੇ। ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुण निदान हर पाया सहज करे विचार धन व्यापारी नानका।

ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣ, ਨਿਓਟੀਆਂ ਦੀ ਓਟ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਆਪਣੇ ਜੀਵਨ ਦਾ ਤਜ਼ਰਬਾ ਹਾਸਲ ਕੀਤਾ ਸੀ, ਸਤਿਗੁਰੂ ਜੀ ਦੀ ਪ੍ਰਾਪਤੀ ਤੋਂ ਬਾਅਦ ਉਹਨਾਂ ਨੇ ਜੋ ਆਪਣੇ ਹਿਰਦੇ ਦੇ ਵਿੱਚ ਖੇੜਾ ਮਹਿਸੂਸ ਕੀਤਾ ਸੀ, ਸ਼ਾਹਕਾਰ ਬਾਣੀ ਵਿੱਚ ਉਹਨਾਂ ਨੇ ਬਚਨ ਕੀਤਾ, ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿਉਂਕਿ ਉਹਨਾਂ ਦਾ ਪਹਿਲਾ ਸਮਾਂ ਸਨਾਤਨੀ ਮਤਾਂ ਮਤਾਂਤਰਾਂ ਦੇ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਉਹਨਾਂ ਨੇ ਬਹੁਤ ਨਜ਼ਦੀਕ ਤੋਂ ਸਾਰੇ ਹੀ ਕਾਰ ਵਿਹਾਰ ਨੂੰ ਦੇਖਿਆ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਇਸ ਪਵਿੱਤਰ ਸ਼ਲੋਕ ਦੇ ਵਿੱਚ ਸਾਨੂੰ ਪ੍ਰੇਰਨਾ ਕਰਦੇ ਨੇ। ਪ੍ਰੇਰਨਾ ਕੈਸੀ ਹੈ? ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਇਹ ਜਿਹੜੀ ਵਿੱਦਿਆ ਦੀ ਪ੍ਰਾਪਤੀ ਜਾਂ ਵਿੱਦਿਆ ਦੀ ਵਿਚਾਰ ਜਿਹੜੀ ਹੈ ਇਹ ਸੰਸਾਰ ਦੀ ਕਾਰ ਹੈ। ਆਦਿ ਸਮੇਂ ਤੋਂ ਦੇਖਿਓ ਪਾਠਸ਼ਾਲਾ ਦੇ ਵਿੱਚ, ਭਾਵੇਂ ਉਸ ਵੇਲੇ ਯੂਨੀਵਰਸਿਟੀਆਂ ਨਹੀਂ ਸਨ, ਵਿੱਦਿਆ ਦੇ ਕੇਂਦਰ ਨਹੀਂ ਸਨ, ਲੇਕਿਨ ਉਸ ਵੇਲੇ ਪਾਠਸ਼ਾਲਾ ਦੇ ਵਿੱਚ ਬੈਠ ਕੇ ਇਕੱਲਾ ਵਿੱਦਿਆ ਨਹੀਂ ਸੀਗੀ ਪੜ੍ਹਾਈ ਜਾਂਦੀ, ਸਗੋਂ ਦੱਸਿਆ ਜਾਂਦਾ ਸੀਗਾ ਸਮਾਜ, ਨਰੋਏ ਸਮਾਜ ਦੀ ਸਿਰਜਣਾ, ਸੇਵਾ ਕਿਵੇਂ ਕਰਨੀ ਹੈ। ਰਾਜੇ ਮਹਾਰਾਜਿਆਂ ਦੇ ਜਿਹੜੇ ਰਾਜਕੁਮਾਰ ਸਨ ਉਹ ਵੀ ਵਿੱਦਿਆ ਹਾਸਲ ਕਰਨ ਵਾਸਤੇ ਬੜਾ ਬੜਾ ਸਮਾਂ ਆਪਣਾ ਜਿਹੜਾ ਸੀਗਾ ਉਸ ਵਿੱਚ ਗੁਜ਼ਾਰਦੇ ਸਨ। ਇਹ ਵਿੱਦਿਆ ਜਿਹੜੀ ਹੈ, ਇਹ ਵਿੱਦਿਆ ਤੋਂ ਸਾਨੂੰ ਜੀਵਨ ਜਾਂਚ ਮਿਲਦੀ ਹੈ, ਭਾਵੇਂ ਪਹਿਲੀ ਵਿੱਦਿਆ ਦੀ ਗੱਲ ਕਰ ਲਈਏ ਅਤੇ ਜਾਂ ਅਜੋਕੀ ਵਿੱਦਿਆ ਦੀ ਗੱਲ ਕਰ ਲਈਏ। ਯੂਨੀਵਰਸਿਟੀਆਂ ਨੇ, ਬੜੇ ਬੜੇ ਕਾਲਜ ਨੇ, ਅਕੈਡਮਿਕ ਪੜ੍ਹਾਈਆਂ ਨੇ, ਪਰ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ 99% ਤੋਂ ਉੱਪਰ ਕੇਵਲ ਤਾਂ ਕੇਵਲ ਸਤਿਗੁਰੂ ਜੀ ਬਚਨ ਕਰ ਰਹੇ ਨੇ, ਕੇਵਲ ਕਾਰ ਹੈ। ਇਹ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਵੀ ਤਾਂ ਉਹਨਾਂ ਦੇ ਪਿਤਾ ਜੀ ਬਾਬਾ ਮਹਿਤਾ ਕਾਲੂ ਜੀ ਸੋਚਦੇ ਸਨ ਕਿ ਇਹ ਕੁਝ ਵਿੱਦਿਆ ਹਾਸਲ ਕਰ ਲਏ ਤਾਂ ਜੋ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰੇ। ਇਹ ਸਫਲਤਾ ਕੀ ਹੈ? ਅੱਜ ਸੰਸਾਰ ਦੇ ਵਿੱਚ ਵਿੱਦਿਆ ਦਾ ਮਾਇਨਾ ਹੀ ਬਦਲ ਗਿਆ ਹੈ। ਸਫਲਤਾ ਇਹ ਹੈ ਕਿ ਮੇਰਾ ਬੱਚਾ, ਸਾਡੇ ਸਾਰਿਆਂ ਦੇ ਬੱਚੇ ਪੜ੍ਹਦੇ ਹੋਣਗੇ, ਵਿੱਦਿਆ ਪ੍ਰਾਪਤ ਕਰਕੇ ਉੱਚੇ ਅਹੁਦੇ 'ਤੇ ਜਾਵੇ। ਉੱਚੇ ਅਹੁਦਿਆਂ 'ਤੇ ਜਾ ਕੇ ਅਤੇ ਖੱਟਣਾ ਕੀ ਹੈ? ਕੇਵਲ ਮਾਇਆ ਪਦਾਰਥ। ਵਿੱਦਿਆ ਦਾ ਸਰੂਪ ਬਦਲ ਗਿਆ ਹੈ, ਵਿੱਦਿਆ ਨਿਵੇਸ਼ ਹੈ। ਜਿੰਨਾ ਇਨਵੈਸਟ ਕਰੋਗੇ, ਜੇ ਅਸੀਂ ਕਹਿ ਲਈਏ ਜੀ ਸਭ ਤੋਂ ਵੱਡੀ ਡਿਗਰੀ ਮੈਡੀਕਲ ਦੀ ਹੈ, ਕਰੋੜ ਰੁਪਈਆ ਲੱਗਦਾ, ਤੇ ਪਤਾ ਹੈ ਕਿ ਕਰੋੜ ਖਰਚ ਕੇ ਫਿਰ ਕਈ ਕਰੋੜ ਬਣਨੇ ਨੇ, ਗੱਜ ਕੇ ਆਖੋ ਸਤਨਾਮ। ਵਿੱਦਿਆ ਜਿਹੜੀ ਹੈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਵਿੱਦਿਆ ਜਿਸਨੂੰ ਤੀਸਰਾ ਨੇਤਰ ਆਖਿਆ ਗਿਆ ਹੈ, ਜਿਸਨੂੰ ਗਿਆਨ ਆਖਿਆ ਗਿਆ ਹੈ, ਪਰ ਜਿਹੜਾ ਲਿਖਿਆ ਹੋਇਆ ਨਾ ਸਿੱਖਣ ਲਈ ਆਓ ਸੇਵਾ ਲਈ ਜਾਓ, ਉਹ ਅੱਜ ਦੀਆਂ ਹਕੂਮਤਾਂ, ਅੱਜ ਦੀਆਂ ਸਰਕਾਰਾਂ ਨੇ ਵਿੱਦਿਆ ਨੂੰ ਵਪਾਰ ਬਣਾ ਲਿਆ। ਲੋਕਾਂ ਦੇ ਬੱਚਿਆਂ ਤੋਂ ਲੈ ਕੇ ਜਦੋਂ ਬੱਚੇ ਯੂਨੀਵਰਸਿਟੀਆਂ ਤੱਕ ਜਾਂਦੇ ਨੇ, ਮੋਟੀ ਮਾਇਆ ਇਕੱਤਰ ਕੀਤੀ ਜਾਂਦੀ ਹੈ, ਸਾਡਾ ਸ਼ੋਸ਼ਣ ਕੀਤਾ ਜਾਂਦਾ ਹੈ। ਵਿੱਦਿਆ ਜਿੰਨਾ ਵੱਡਾ ਤੁਸੀਂ ਨਿਵੇਸ਼ ਕਰੋਗੇ, ਉਸ ਵੇਲੇ ਵੀ ਵਿੱਦਿਆ ਜਿਹੜੀ ਸੀਗੀ ਕੇਵਲ ਇੱਕ ਦੁਨਿਆਵੀ ਕਾਰ ਹੈ, ਵਿੱਦਿਆ ਪਰਉਪਕਾਰ ਨਹੀਂ, ਵਿੱਦਿਆ ਅਧਿਆਤਮਿਕ ਜੀਵਨ ਨਹੀਂ। ਵਿੱਦਿਆ ਕੇਵਲ ਤਾਂ ਕੇਵਲ ਸਤਿਗੁਰੂ ਜੀ ਦੇ ਬਚਨ ਨੇ ਕਿ ਇਹ ਵਿੱਦਿਆ ਜਿਹੜੀ ਹੈ ਇਹ ਵਿੱਦਿਆ ਦੁਨਿਆਵੀ ਕਾਰ ਬਣ ਕੇ ਰਹਿ ਗਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਪੰਕਤੀ ਵਿੱਚ ਸਮਝਾਉਂਦੇ ਨੇ ਕਿ ਹੋਣਾ ਕੀ ਚਾਹੀਦਾ ਸੀਗਾ।
ਵਿੱਦਿਆ ਦੇ ਗਿਆਨ ਨਾਲ, ਇੱਕ ਦੁਨਿਆਵੀ ਵਿੱਦਿਆ ਯੂਨੀਵਰਸਿਟੀਆਂ ਦੇ ਵਿੱਚ ਹੈ ਔਰ ਇੱਕ ਗੁਰੂ ਦਾ ਸ਼ਬਦ ਹੈ ਜਿਸ ਗਿਆਨ ਦੇ ਨਾਲ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਸੀ। ਇਸੇ ਕਰਕੇ ਪੁਰਾਤਨ ਸਮਿਆਂ ਦੇ ਵਿੱਚ ਬੜੇ ਬੜੇ ਪੰਡਿਤ ਵਿਦਵਾਨ ਔਰ ਬਨਾਰਸ ਦੀ ਧਰਤੀ ਦੇ ਉੱਤੇ ਅਕਸਰ ਚਰਚਾ ਹੁੰਦੀ ਰਹਿੰਦੀ ਸੀਗੀ। ਉੱਥੇ ਗਿਆਨ ਕੇਵਲ ਖੋਖਲਾ ਗਿਆਨ ਸੀ, ਉਹ ਦੁਨਿਆਵੀ ਜੀਵਨ ਦੇ ਵਿੱਚ ਕੰਮ ਆਉਣ ਵਾਲਾ ਕੋਈ ਗਿਆਨ ਨਹੀਂ ਸੀ। ਇੱਕ ਗੁਰੂ ਦਾ ਸ਼ਬਦ ਹੈ ਜਿਸ ਨੇ ਜੀਵਨ ਜਾਚ ਬਖਸ਼ਿਸ਼ ਕਰਨੀ ਹੈ, ਜਿਹਦੇ

ਗੱਡੀਆਂ ਦੀ ਜਿਹੜੀ ਪੰਡ ਲੈ ਕੇ ਪੋਥੀਆਂ ਦੀ ਚੱਲ ਫਿਰ ਰਿਹਾ ਸੀਗਾ ਕਿ ਮੇਰੇ ਨਾਲ ਕੋਈ ਮੁਕਾਬਲਾ ਕਰ ਲਵੋ। ਪੜ ਪੜ ਗੱਡੀ ਲੱਦੀ ਹੈ, ਤੁਸੀਂ ਉਹ ਸਾਰਾ ਸ਼ਬਦ ਜਾਣਦੇ ਜੇ ਹੰਕਾਰ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਉਹਨਾਂ ਦਾ ਮਿਲਾਪ ਹੋਇਆ ਤੇ ਮਿਲਾਪ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ, ਕਿਉਂਕਿ ਗੁਰੂ ਪਰਉਪਕਾਰੀ ਹੈ, ਭਾਵੇਂ ਕੋਈ ਹੰਕਾਰੀ ਤੇ ਭਾਵੇਂ ਕੋਈ ਵੈਰੀ ਚੜ ਕੇ ਆਇਆ, ਸੈਦ ਖਾਂ ਵੈਰੀ ਬਣ ਕੇ ਆਇਆ, ਗੁਰੂ ਦੀ ਸ਼ਰਨ ਵਿੱਚ ਆਣ ਕੇ ਜਦੋਂ ਕੋਈ ਇਸ ਬਿਰਤੀ ਦੇ ਨਾਲ ਇੱਕ ਵਾਰੀ ਖਿਮਾ ਜਾਚਨਾ ਮੰਗਦਾ ਤੇ ਗੁਰੂ ਤੁਰਠ ਕੇ ਉਹਦਾ ਜੀਵਨ ਬਦਲ ਦਿੰਦਾ ਹੈ। ਕੋਈ ਹੰਕਾਰੀ ਬਣ ਕੇ ਪੰਡਿਤ ਲਾਲ ਚੰਦ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਲਾਲ ਚੰਦ ਕਹਿੰਦਾ ਮੈਂ ਤਾਂ ਨਹੀਂ ਝੁਕਦਾ, ਇੱਕ ਛੋਟਾ ਜਿਹਾ ਬਾਲਕ ਆਪਣੇ ਨਾਮ ਦੇ ਨਾਲ ਹਰਿਕ੍ਰਿਸ਼ਨ ਲਗਵਾ ਕੇ ਦੁਨੀਆਂ ਨੂੰ ਭੁਲੇਖੇ ਵਿੱਚ ਪਾ ਰਿਹਾ ਔਰ ਝੁਕਿਆ ਵੀ ਨਹੀਂ, ਔਰ ਫਿਰ ਕਹਿ ਵੀ ਦਿੱਤਾ ਕਿ ਸਤਿਗੁਰੂ ਜੀ ਸ਼੍ਰੀ ਭਗਵਤ ਗੀਤਾ ਦੇ ਅਰਥ ਸੁਣਾਓਗੇ। ਮਹਾਰਾਜ ਜੀ ਤਰਸ ਦੇ ਘਰ ਵਿੱਚ ਆ ਗਏ, ਉਸ ਦਾ ਹੰਕਾਰ ਵੇਖ ਕੇ ਵੀ ਉਸ ਤੇ ਤਰਸ ਹੀ ਕੀਤਾ। ਸਤਿਗੁਰੂ ਜੀ ਨੇ ਕਿਹਾ ਅਸੀਂ ਗੁਰੂ ਪੁੱਤਰ ਹਾਂ, ਜੇ ਭਗਵਤ ਗੀਤਾ ਦਾ ਗਿਆਨ ਸ਼ਬਦ ਅਸੀਂ ਦੱਸਿਆ ਤੇ ਤੁਸੀਂ ਸ਼ਾਇਦ ਭੁਲੇਖੇ ਵਿੱਚ ਆ ਜਾਓਗੇ, ਕੋਈ ਲਿਆਓ। ਆਪ ਜੀ ਨੂੰ ਪਤਾ ਹੈ ਕਿ ਜਿਹੜਾ ਉਸ ਵੇਲੇ ਸੂਦਰ ਸੀ, ਨਾ ਤਾਂ ਧਰਮ ਦਾ ਗਿਆਨ ਸੁਣ ਸਕਦੇ ਸੀ ਇਸ ਕਰਕੇ ਕੰਨਾਂ ਤੋਂ ਬੋਲਾ ਸੀ, ਨਾ ਪੜ੍ਹ ਸਕਦਾ ਸੀ ਇਸ ਕਰਕੇ ਅੰਨਾ ਸੀ, ਭਾਵ ਉਸ ਨੂੰ ਉਸ ਨੇ ਲੈ ਆਂਦਾ। ਸਤਿਗੁਰੂ ਜੀ ਨੇ ਸਵਸਥ ਬਸਤਰ ਪਵਾ ਕੇ ਉਸ ਦੇ ਸਿਰ ਤੇ ਛੜੀ ਰੱਖ ਕੇ ਸਤ ਕਰਤਾਰ ਆਖਿਆ ਔਰ ਕਹਿੰਦੇ ਉਹ ਹੀ ਲਾਲ ਚੰਦ ਜਦੋਂ ਸ਼੍ਰੀ ਭਗਵਤ ਗੀਤਾ ਦੇ ਸ਼ਲੋਕ ਬੋਲਦਾ ਤੇ ਉਹ ਛੱਜੂ ਝੀਵਰ ਉਸ ਦੇ ਅਰਥ ਕਰ ਰਿਹਾ ਤੇ ਲਾਲ ਚੰਦ ਉਸ ਵੇਲੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਸਿੱਖ ਸੱਜ ਗਿਆ, ਇੱਕ ਪ੍ਰਚਾਰਕ ਬਣ ਗਿਆ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬ੍ਰਹਮ ਦਾ ਤੇ ਪਰਉਪਕਾਰ ਕੀਤਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇੱਥੇ ਤਰਸ ਹੈ, ਪਰਉਪਕਾਰ ਹੈ। ਬ੍ਰਹਮਦਾਤ ਦੀ ਨਿਸ਼ਾ ਹੋ ਗਈ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਸਨ ਬ੍ਰਹਮਦਾਸ ਹੁਣ ਦਾਸ, ਤੇ ਬ੍ਰਹਮਦਾਸ ਨੇ ਕਿਹਾ ਮਿਟ ਗਿਆ। ਇੱਥੋਂ ਹੀ ਮਟਨ ਬਣਿਆ ਕਿ ਮੈਂ ਖਤਮ ਹੋ ਗਿਆ, ਮੈਂ ਮਿਟ ਗਿਆ। ਜਿਹੜਾ ਗਿਆਨ ਸੀ ਦੁਨਿਆਵੀ ਗਿਆਨ ਸੀ, ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਢੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ। ਜਦੋਂ ਅਮੋਲਕ ਨਾਮ ਮਿਲ ਗਿਆ, ਜਦੋਂ ਅਨਮੋਲਕ ਨਾਮ ਦੀ ਦਾਤ ਮਿਲ ਗਈ, ਮੈਂ ਕੱਲੀ ਇੱਥੇ ਉਸ ਪੁਰਾਤਨ ਸਮੇਂ ਦੀ ਨਹੀਂ ਗੱਲ ਕਰਦਾ, ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਕਿਤੇ ਸਾਨੂੰ ਗੁਰਬਾਣੀ ਗੁਰੂ ਦਾ ਗਿਆਨ, ਕਿਉਂਕਿ ਸਿੱਖਣਾ ਪੈਂਦਾ, ਕਿਸੇ ਨੇ ਪ੍ਰਚਾਰ ਕਰਨਾ, ਕਿਸੇ ਨੇ ਗੁਰਬਾਣੀ ਸ਼ੁੱਧ ਪੜ੍ਹਨੀ ਹੈ, ਕਿਸੇ ਨੇ ਕੀਰਤਨ ਕਰਨਾ, ਤੇ ਪ੍ਰੋਫੈਸ਼ਨਲ ਜਿਹੜੇ ਨੇ ਸਾਡੇ ਕੋਲ ਜਿੰਨੇ ਵੀ ਅਸਥਾਨ ਨੇ ਉਹ ਸਿਖਾਉਂਦੇ ਨੇ ਕਿ ਇਸ ਤੋਂ ਬਾਅਦ ਤੁਹਾਡਾ ਰੁਤਬਾ ਬਣ ਜਾਏਗਾ, ਤੁਹਾਡੇ ਕੋਲ ਮਾਇਆ ਆਏਗੀ। ਅੱਜ ਜੇ ਦੇਖਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਇਹ ਅਧਿਆਤਮਕ ਜੀਵਨ ਹੈ, ਇਹ ਅੰਦਰ ਦੀ ਖੇਡ ਹੈ, ਇਹ ਬਾਹਰੀ ਖੇਡ ਨਹੀਂ। ਇਸ ਨੂੰ ਅਸੀਂ ਦੁਨਿਆਵੀ ਪ੍ਰਚਾਰ ਪ੍ਰਸਾਰ ਵਾਸਤੇ ਵਰਤਦਿਆਂ ਹੋਇਆ ਹਾਂ, ਮਾਇਆ ਗੁਜ਼ਰਾਨ ਹੈ, ਪਰ ਜੇ ਅਸੀਂ ਕਹਿ ਦਈਏ ਕਿ ਇਸ ਗੁਰਬਾਣੀ ਤੋਂ ਫਿਰ ਸਾਨੂੰ ਬੜੇ ਲਾਭ ਮਿਲ ਜਾਣਗੇ, ਅਸੀਂ ਕਹਿ ਦਈਏ ਕਿ ਇਸ ਤੋਂ ਬਾਅਦ ਬੜਾ ਵੱਡਾ ਅੰਪਾਇਰ ਧੰਨ ਦਾ ਖੜਾ ਕਰ ਲਵਾਂਗੇ, ਕਹਿੰਦੇ ਇੱਥੇ ਫਿਰ ਅਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਹਾਂ। ਕਿਉਂਕਿ ਗੁਰਬਾਣੀ ਜਿਹੜੀ ਹੈ ਦੂਸਰਿਆਂ ਨੂੰ ਉਪਦੇਸ਼ ਦੀ ਬਜਾਏ ਆਪਣੇ ਆਪ ਨੂੰ, ਆਪਣੇ ਨਿੱਜ ਨੂੰ ਉਪਦੇਸ਼ ਕਰਨ ਵਾਸਤੇ ਪ੍ਰੇਰਿਤ ਕਰਦੀ ਹੈ ਕਿ ਤੇਰਾ ਜੀਵਨ ਜਿਹੜਾ ਹੈ ਉਹ ਸੱਚਾ ਸੁੱਚਾ ਹੋਵੇ। ਪਰ ਦੂਸਰੇ ਪਾਸੇ ਜਿੱਥੇ ਵਿਦਿਆ ਦਾ ਹੰਕਾਰ ਹੈ, ਮਾਣ ਹੈ, ਉੱਥੇ ਅਸੀਂ ਇਸ ਅਵਸਥਾ ਤੇ ਪਹੁੰਚ ਨਹੀਂ ਸਕਦੇ। ਤਾਂ ਸਤਿਗੁਰੂ ਜੀ ਦੇ ਬਚਨ ਨੇ ਅੰਦਰ ਤ੍ਰਿਸ਼ਨਾ ਵਿਕਾਰ, ਭਾਵੇਂ ਅਸੀਂ ਗੁਰਬਾਣੀ ਗੁਰੂ ਦੀ ਗੱਲ ਕਰ ਰਹੇ ਹਾਂ, ਇਸ ਦਾ ਪ੍ਰਚਾਰ ਕਰ ਰਹੇ ਹਾਂ, ਜੇ ਤੇ ਅੰਦਰ ਸ਼ੁੱਭ ਵਿਚਾਰ ਨੇ ਕਿ ਇਸ ਗੁਰਬਾਣੀ ਦੇ ਪ੍ਰਚਾਰ ਦੇ ਨਾਲ ਮੇਰਾ ਜੀਵਨ ਬਿਹਤਰ ਹੋਵੇਗਾ ਤੇ ਮੇਰੀ

0: ਲੋੜਾਂ ਵੀ ਪੂਰੀਆਂ ਹੋਣਗੀਆਂ, ਫੇਰ ਤੇ ਸਤਿਗੁਰੂ ਜੀ ਤੁਰਠ ਕੇ ਸਾਡੀ ਸੇਵਾ ਪ੍ਰਵਾਨ ਕਰਨਗੇ। ਅਸੀਂ ਗੁਰਬਾਣੀ ਸੰਥਿਆ ਕਰਾ ਰਹੇ ਹਾਂ, ਅਸੀਂ ਕੀਰਤਨ ਰਾਹੀਂ ਸੇਵਾ ਕਰ ਰਹੇ ਹਾਂ, ਫੇਰ ਤਾਂ ਜੇ ਅੰਦਰ ਤ੍ਰਿਸ਼ਨਾ ਹੈ, ਭਾਵੇਂ ਉਸ ਵੇਲੇ ਦਾ ਧਾਰਮਿਕ ਆਗੂ ਸੀ, ਭਾਵੇਂ ਅਜੋਕੇ ਅਸੀਂ ਧਰਮ ਪ੍ਰਚਾਰ ਨਾਲ ਜੁੜੇ ਹੋਏ ਹਾਂ ਜਾਂ ਦੁਨਿਆਵੀ ਤੌਰ ਤੇ ਵਿਦਿਆ ਪ੍ਰਾਪਤ ਕਰਨ ਵਾਲੇ ਬੱਚੇ, ਅੱਜ ਜੇ ਇਹ ਸੋਚਦੇ ਆ ਇਸ ਗਿਆਨ ਤੋਂ ਬਾਅਦ ਅਸੀਂ ਬੜਾ ਵੱਡਾ ਅੰਪਾਇਰ ਖੜਾ ਕਰਨਾ, ਇਸ ਡਿਗਰੀ ਤੋਂ ਬਾਅਦ ਪੈਸਾ ਇਕੱਤਰ ਕਰਨਾ, ਤੇ ਕਹਿੰਦੇ ਉਹ ਵਿਦਿਆ ਕੇਵਲ ਤਾਂ ਕੇਵਲ ਅੰਦਰ ਜਿਹੜੀ ਹੈ ਤ੍ਰਿਸ਼ਨਾ ਪੈਦਾ ਕਰਦੀ ਹੈ, ਕਿਉਂਕਿ ਮਾਇਆ ਹੋਵੇਗੀ, ਮਾਇਆ ਤੋਂ ਬਾਅਦ ਫਿਰ ਵਿਕਾਰ ਭੋਗਣੇ ਆ। ਅਸੀਂ ਕੇਵਲ ਤਾਂ ਕੇਵਲ ਮਾਇਆ ਇਕੱਤਰ ਕਰਦੇ ਹਾਂ, ਮਾਇਆ ਇਕੱਤਰ ਕਰਨ ਦਾ ਇਹੋ ਹੀ ਲਾਭ ਹੈ, ਮਨ ਵਿੱਚ ਸੋਚਿਆ ਹੋਇਆ ਕਿ ਇਸ ਤੋਂ ਬਾਅਦ ਅਸੀਂ ਮਾਇਆ ਇਕੱਤਰ ਕਰਕੇ ਇਹ ਜੀਵਨ ਜਿਹੜਾ ਹੈ ਮਾਇਆ ਦੇ ਨਾਲ ਵਿਕਾਰ ਜਿਹੜਾ ਹੈ ਉਹੀ ਭੋਗਣ ਵਾਸਤੇ ਮਾਇਆ ਇਕੱਤਰ ਕਰ ਰਹੇ ਹਾਂ।
1: ਹਉਮੈ ਵਿੱਚ ਸਭ ਪੜ ਥੱਕੇ ਦੂਜੇ ਭਾਏ ਖੁਆਰ।
0: ਹੁਣ ਇਹ ਤੇ ਹੋਣਾ ਚਾਹੀਦਾ ਸੀਗਾ ਕਿ ਗੁਰੂ ਸ਼ਬਦ ਦੇ ਗਿਆਨ ਤੋਂ ਬਾਅਦ, ਕਿਸੇ ਧਾਰਮਿਕ ਉਪਦੇਸ਼ ਤੋਂ ਬਾਅਦ ਹਉਮੈ ਖਤਮ ਹੋ ਜਾਂਦੀ, ਪਰ ਅਸੀਂ ਤਾਂ ਥੱਕ ਚੁੱਕੇ ਹਾਂ, ਅਸੀਂ ਤਾਂ ਪੜ੍ਹ ਪੜ੍ਹ ਕੇ ਥੱਕ ਗਏ ਹਾਂ ਔਰ ਖੁਆਰ ਹੋ ਰਹੇ ਹਾਂ, ਔਰ ਇਹ ਹਉਮੈ ਜਿਹੜੀ ਹੈ ਹਉਮੈ ਦੀਰਘ ਰੋਗ ਹੈ, ਇਸ ਨੂੰ ਖਤਮ ਕਰਨ ਵਾਸਤੇ ਸਿਮਰਨ ਕਰਨਾ ਸੀ, ਬਾਣੀ ਪੜ੍ਹਨੀ ਸੀ, ਆਪਣੇ ਜੀਵਨ ਨੂੰ ਉੱਚਾ ਸੁੱਚਾ ਕਰਨਾ ਸੀ ਸੇਵਾ ਰਾਹੀਂ, ਪਰ ਅਸੀਂ ਕੇਵਲ ਤਾਂ ਕੇਵਲ ਇਸ ਗਿਆਨ ਦੇ ਨਾਲ ਖੁਆਰੀ ਪੜ ਥੱਕੇ ਦੂਜੇ ਭਾਏ ਖੁਆਰ, ਦੂਜੇ ਭਾਏ ਤੋਂ ਭਾਵ ਮਾਇਆ, ਮਾਇਆ ਵਿੱਚ ਗਲਤਾਨ ਹੋ ਕੇ ਹਉਮੈ ਰੂਪੀ ਜਿਹੜਾ ਹੈ ਅੰਦਰ ਕੰਡਾ ਬੀਜ ਲਿਆ ਹੈ।
1: ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ।
0: ਬੀਨਾ ਸਿਆਣਾ ਸੁਜਾਕਾ, ਪੰਡਿਤ ਕਿਸੇ ਜਾਤ ਦਾ ਨਾਮ ਨਹੀਂ, ਇੱਕ ਪਦਵੀ ਸੀ। ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਹੈ ਸੁਧੇ, ਰਾਮ ਨਾਮ ਆਤਮ ਰਸ ਪੀਵੇ, ਆਪਣੇ ਅੰਦਰ ਦੀ ਪਿਆਸ ਬਚਾਉਣੀ ਸੀਗੀ, ਜਿਸਨੂੰ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ, ਅੰਦਰ ਜਗਿਆਸਾ ਕੀ ਹੋਣੀ ਚਾਹੀਦੀ ਸੀਗੀ, ਅੰਦਰ ਪਿਆਸ ਹੋਣੀ ਚਾਹੀਦੀ ਸੀਗੀ ਬਾਣੀ ਦੀ, ਅੰਮ੍ਰਿਤ ਵੇਲੇ ਦੀ, ਅੰਮ੍ਰਿਤ ਵੇਲੇ ਦੀ ਸੰਭਾਲ ਦੀ, ਪਰ ਇਹ ਹੋ ਨਹੀਂ ਸਕਿਆ। ਕਿਉਂ ਨਹੀਂ ਹੋ ਸਕਿਆ? ਗੁਰ ਸ਼ਬਦ ਕਰੇ ਵਿਚਾਰ, ਜੇ ਗੁਰੂ ਦੀ ਸ਼ਬਦ ਵਿਚਾਰ ਸ਼ਬਦ ਰਾਹੀਂ, ਜੇ ਕਿਤੇ ਗੁਰੂ ਦੇ ਸ਼ਬਦ ਦੀ ਵਿਚਾਰ ਅੰਦਰ ਟਿਕ ਜਾਏ, ਤੇ ਫੇਰ ਕਹਿ ਲਓ ਕਿ ਉਹ ਸਿਆਣਾ ਬਣ ਸਕਦਾ, ਉਹ ਸੁਗੜ ਬਣ ਸਕਦਾ।
1: ਅੰਦਰ ਖੋਜੈ ਤਤ ਲਹੈ ਪਾਏ ਮੋਖ ਦੁਆਰ।
0: ਹੁਣ ਗੁਰੂ ਖਾਲਸਾ ਸਾਧ ਸੰਗਤ ਜੀ, ਅੰਦਰ ਨੂੰ ਖੋਜਦਾ ਕੌਣ ਹੈ? ਅੰਦਰ ਨੂੰ ਉਹ ਖੋਜਦਾ ਹੈ ਜਿਸ ਨੂੰ ਸੱਚਾ ਗੁਰੂ ਪ੍ਰਾਪਤ ਹੋ ਜਾਂਦਾ, ਜਿਸਨੇ ਗੁਰੂ ਦੇ ਸ਼ਬਦ ਰਾਹੀਂ ਇਹ ਸਮਝ ਲਿਆ ਹੈ ਘਰ ਹੀ ਮੈਂ, ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਇਸ ਗਿਆਨ ਨੂੰ ਮਨ ਨੂੰ ਟਿਕਾਉਣ ਵਾਸਤੇ, ਅੰਦਰ ਨੂੰ ਟਿਕਾਉਣ ਵਾਸਤੇ ਇਨਸਾਨ ਆਪਣਾ ਇਹ ਗ੍ਰਸਤ ਵੀ ਛੱਡ ਚੁੱਕਾ ਸੀਗਾ, ਪਰ ਸੱਚਾਈ ਇਹ ਹੈ ਗੁਰੂ ਸ਼ਬਦ ਦੀ ਵਿਚਾਰ ਨਾਲ, ਗੁਰੂ ਸ਼ਬਦ ਦੀ ਕਿਰਪਾ ਦੇ ਨਾਲ ਜਦੋਂ ਇਨਸਾਨ ਆਪਣੇ ਅੰਦਰ ਨੂੰ ਖੋਜਦਾ ਹੈ, ਤੇ ਉਸ ਖੋਜ ਤੋਂ ਬਾਅਦ ਫਿਰ ਉਸ ਦਾ ਧਾਰਮਿਕ ਮਾਰਗ ਆਰੰਭ ਹੁੰਦਾ ਹੈ।
1: ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ।
0: ਹੁਣ ਅੰਦਰ ਮੋਖ ਦੁਆਰ, ਉਹ ਖੋਜ ਦਾ ਮਾਰਗ ਜਿਹੜਾ ਆਰੰਭ ਹੋ ਗਿਆ, ਤੇ ਫਿਰ ਗੁਣ ਨਿਧਾਨ, ਉਹ ਕਿਰਪਾ ਜਿਹੜੀ ਹੈ ਗੁਣੀ ਨਿਧਾਨ ਪਰਮਾਤਮਾ ਵਾਹਿਗੁਰੂ ਦੀ ਕਿਰਪਾ, ਤੇ ਫਿਰ ਕੀ ਹੋਇਆ? ਸਹਿਜ ਵਿਚਾਰ ਜਿਹੜਾ ਅੰਦਰ ਸਹਿਜ ਆ ਗਿਆ, ਉਸ ਸਹਿਜ ਦੀ ਵਿਚਾਰ ਦੇ ਨਾਲ ਫਿਰ ਗੁਣ ਨਿਧਾਨ, ਗੁਣੀ ਨਿਧਾਨ ਜਿਹੜਾ ਸੀਗਾ ਉਸ ਨੂੰ ਪ੍ਰਾਪਤ ਕਰ ਲਿਆ।
1: ਧੰਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ।
0: ਹੁਣ ਅਸੀਂ ਸਾਰੇ ਵਪਾਰ ਕਰਨ ਵਾਸਤੇ ਆਏ ਹਾਂ। ਕੋਈ ਵੀ ਇਨਸਾਨ ਦੁਨਿਆਵੀ ਕੰਮ ਕਾਰਜ ਕਰਦਾ ਹੈ ਤਾਂ ਉਹ ਦੇਖਦਾ ਹੈ ਕਿ ਮੇਰਾ ਘਾਟਾ ਹੈ ਕਿ ਮੇਰਾ ਵਾਧਾ ਹੈ। ਕੇਵਲ ਦੁਨੀਆਂ ਦੇ ਉੱਤੇ ਲਾਭ ਹਾਨ 84 ਲੱਖ ਜੂਨ ਵਿੱਚ ਕੇਵਲ ਮਨੁੱਖਾਂ ਨੂੰ, ਮਨੁੱਖ ਦੇਹੀ ਵਿੱਚ ਆਉਣ ਵਾਲੇ ਨੂੰ ਹੈ। ਨਹੀਂ ਤਾਂ ਇਹ ਥੋੜ੍ਹਾ ਹੈ ਕਿ ਪਸ਼ੂਆਂ ਦੇ ਵੀ ਜਿਹੜੇ ਬੈਂਕ ਬੈਲੈਂਸ ਨੇ, ਕੋਈ ਸੋਨੇ ਦੀਆਂ ਖਾਨਾਂ, ਉਹਨਾਂ ਕੋਲ ਕੋਈ ਕਰੰਸੀ ਹੈ। ਇਹ ਕੇਵਲ ਤਾਂ ਕੇਵਲ ਇਨਸਾਨ ਜਿਹੜਾ ਸੱਚ ਦਾ ਵਪਾਰ ਕਰਨ ਵਾਸਤੇ ਆਇਆ। ਸੱਚ ਵਪਾਰ ਕਰੋ ਵਪਾਰੀ, ਤੇ ਉਹ ਵਪਾਰ ਕੀ ਹੈ? ਪਰਮਾਤਮਾ ਦਾ ਨਾਮ, ਪਰਮਾਤਮਾ ਵਾਹਿਗੁਰੂ ਦੀ ਯਾਦ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਿ

ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਉਧਾਰ। ਜਿਨ੍ਹਾਂ ਗੁਰਮੁਖਾਂ ਦਾ ਨਾਮ ਵਿੱਚ ਮਨ ਟਿਕ ਗਿਆ, ਉੱਠਦਿਆਂ ਬੈਠਦਿਆਂ ਪਰਮਾਤਮਾ ਦੀ ਯਾਦ ਜਿਹੜੀ ਹੈ ਹਿਰਦੇ ਵਿੱਚ, ਜਿਹੜੀ ਤੜਪ ਹੈ ਕਿ ਪਰਮਾਤਮਾ ਦਾ ਨਾਮ ਜਪਣਾ, ਆਖਾਂ ਜੀਵਾਂ ਵਿਸਰੇ ਮਰ ਜਾਓ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਏ ਖੇੜਾ ਮਨ ਵਿੱਚ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ।

ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਵਿਣ ਮਨ ਮਾਰੇ, ਮਨ ਦੇ ਫੁਰਨੇ। ਮਨ ਕੀ ਹੈ ਕਿ ਫੁਰਨਿਆਂ ਦਾ ਗੁਲਦਸਤਾ ਹੈ। ਬਾਰ ਬਾਰ ਜਦੋਂ ਕਿਤੇ ਮਨ ਨੂੰ ਪਰਖਣਾ ਨੇ, ਸਵੇਰੇ ਅੰਮ੍ਰਿਤ ਵੇਲੇ ਤੋਂ ਬਾਅਦ ਜਾਂ ਸਿਮਰਨ ਕਰਨ ਤੋਂ ਬਾਅਦ, ਸਿਮਰਨ ਕਰਨ ਤੋਂ ਪਹਿਲਾਂ ਨਹੀਂ, ਜਦੋਂ ਤੁਸੀਂ ਨਿਤਨੇਮ ਕਰਦੇ ਜੇ, ਜਦੋਂ ਤੁਸੀਂ ਨਾਮ ਅਭਿਆਸ ਕਰਦੇ ਜੇ, ਨਾਮ ਅਭਿਆਸ ਤੋਂ ਬਾਅਦ ਖਿੰਨ ਮਾਤਰ ਹੀ, ਖਿੰਨ ਮਾਤਰ ਤੋਂ ਬਾਅਦ ਦੇਖਿਓ ਮਨ ਦੇ ਫੁਰਨੇ ਜਿਹੜੇ ਨੇ ਉਹ ਚਾਰਾਂ ਦਿਸ਼ਾਵਾਂ ਦੇ ਵਿੱਚ ਮਨ ਜਿਹੜਾ ਤੁਹਾਨੂੰ ਭਟਕਾਉਣ ਲੱਗ ਜਾਂਦਾ ਹੈ। ਉਸੇ ਸਮੇਂ ਜੇ ਕਿਸੇ ਨੇ ਆਪਣੇ ਮਨ ਮਾਰੇ ਤੋਂ ਭਾਵ, ਜੇ ਕਿਸੇ ਨੇ ਆਪਣੇ ਮਨ ਨੂੰ ਪਰਖਣਾ, ਪ੍ਰੇਰਣਾ ਮਨ ਨੂੰ ਗੁਰੂ ਦੇ ਸ਼ਬਦ ਦੀ ਹੈ, ਲੇਕਿਨ ਪਰਖਣਾ ਕਿੰਨੇ ਹੈ? ਪਰਖਣਾ ਜਿਹੜਾ ਜਗਿਆਸੂ ਜਿਹੜਾ ਹੈ, ਜਿਹੜਾ ਆਪਣੇ ਮਨ ਨੂੰ ਸੱਚੇ ਪਾਸੇ ਲਾ ਰਿਹਾ, ਸੱਚੇ ਪਾਸੇ ਤੋਰ ਰਿਹਾ, ਇਹ ਮਨ ਮਰਦਾ ਤਾਂ ਹੈ ਨਹੀਂ। ਮਨ ਮਰੇ ਧਾਤ ਮਰ ਜਾਏ। ਜੇ ਕਹਿੰਦੇ ਆ ਮਨ ਦੇ ਫੁਰਨੇ ਮਰ ਜਾਣ, ਮਨ ਨਹੀਂ ਮਾਰਨਾ, ਮਰਨ ਕੋਈ ਸਰੀਰ ਨਹੀਂ, ਇਹ ਮਨ ਜਿਹੜਾ ਹੈ ਇਹ ਤਾਂ ਸਰੀਰ ਛੱਡ ਦਿੰਦਾ, ਸਰੀਰ ਚੋਲਾ ਛੱਡ ਦਿੰਦਾ, ਲੇਕਿਨ ਮਨ ਦੇ ਫੁਰਨੇ ਜਿਹੜੇ ਨੇ, ਇਨਸਾਨ ਦੇ ਬੁਰੇ ਫਿਰਨੇ ਫੁਰਨੇ ਜਿਹੜੇ ਨੇ, ਉਹ ਫੁਰਨਿਆਂ ਕਰਕੇ ਇਸ ਨੂੰ ਰੱਬ ਦੇ ਘਰ ਵਿੱਚ ਹੀ ਢੋਈ ਨਹੀਂ ਮਿਲਦੀ। ਇਹ ਉੱਥੋਂ ਤੱਕ ਫੁਰਨੇ ਚੱਲਦੇ ਨੇ। ਮਨ ਮਾਰਨ ਤੋਂ ਭਾਵ ਹੈ ਮਨ ਨੂੰ ਸੱਚੇ ਪਾਸੇ ਲਾਉਣਾ, ਚੰਗੇ ਪਾਸੇ ਲਾਉਣਾ, ਮਨ ਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਵਾਲੇ ਪਾਸੇ ਲਾਉਣਾ। ਤਾਂ ਮੈਂ ਬੇਨਤੀ ਕਰ ਰਿਹਾ ਸੀਗਾ, ਬਿਨ ਮਨ ਮਾਰੇ ਕੋਈ ਨਾ ਸਿੱਝਈ। ਜੇ ਕੋਈ ਇਨਸਾਨ ਮਨ ਦੇ ਫੁਰਨਿਆਂ ਨੂੰ ਰੋਕਦਾ ਨਹੀਂ, ਵੇਖੋ ਭਾਵ ਕੋਲ ਬੁਲਾਏ, ਇਸ ਮਨ ਜਿਹੜਾ ਹੈ ਮਨ ਦੇ ਫੁਰਨਿਆਂ ਨੂੰ ਰੋਕਣਾ ਹੀ ਮਨ ਨੂੰ ਮਾਰਨਾ ਹੈ। ਕਬਹੂ ਜਿਹੜਾ ਓਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ

ਅਸੀਂ ਪਿੱਛੇ ਪੜ ਆਏ ਹਾਂ, ਵੇਖੋ ਕੋ ਲਿਵ ਲਾਏ, ਭਾਵ ਜਿਨ੍ਹਾਂ ਦੀ ਲਿਵ ਜੁੜ ਜਾਂਦੀ ਹੈ, ਜਿਹੜੇ ਮਨ ਦੇ ਫੁਰਨਿਆਂ ਤੇ ਕਾਬੂ ਪਾ ਲੈਂਦੇ ਨੇ, ਭੇਖ ਧਾਰੀ। ਇਸ ਤੋਂ ਬਾਅਦ ਉਹ ਆਉਂਦੇ ਨੇ ਜਿਵੇਂ ਅਸੀਂ ਭੇਖ ਧਾਰਨ ਕੀਤਾ ਹੋਇਆ। ਪੁਰਾਣੇ ਸਮਿਆਂ ਦੇ ਵਿੱਚ ਵੀ ਜਿਹੜੇ ਸਨ ਵੱਖਰੇ ਵੱਖਰੇ ਭੇਖ ਸਨ। ਅੱਜ ਵੀ ਅਸੀਂ ਭੇਖ ਦੇ ਆਧਾਰ ਤੇ ਆਪਣੇ ਆਪ ਨੂੰ ਕੋਈ ਵੱਡਾ ਕਹਿ ਰਿਹਾ, ਕੋਈ ਛੋਟਾ ਕਹਿ ਰਿਹਾ, ਕੋਈ ਕਹਿ ਰਿਹਾ ਮੈਂ ਟਹਿਣੀ ਹਾਂ, ਕੋਈ ਕਹਿੰਦਾ ਤਣਾ ਹੈ, ਕੋਈ ਕਹਿੰਦਾ ਮੈਂ ਪੱਤੇ ਹਾਂ, ਕੋਈ ਕਹਿੰਦਾ ਮੈਂ ਫਲ ਹਾਂ। ਇਹ ਭੇਖ ਉਸ ਵੇਲੇ ਵੀ ਚੱਲਦਾ ਸੀਗਾ ਤੇ ਅੱਜ ਸਿੱਖ ਧਰਮ ਦੇ ਵਿੱਚ ਵੀ ਆਪਣਾ ਜਿਹੜਾ ਪਹਿਰਾਵਾ ਉਹਦੇ ਤੇ ਵੀ ਕਈ ਬੜਾ ਮਾਣ ਕਰਦੇ ਆ, ਅਸੀਂ ਫਲ ਹਾਂ, ਅਸੀਂ ਫਲ ਹੈ। ਕੋਈ ਕਹਿੰਦਾ ਕਿ ਮੈਂ ਫਲ ਹੈ, ਪਰ ਫਲ ਕਹਿਣ ਵਾਲਾ ਇਹ ਵੇਖੇ ਕਿ ਪਹਿਲਾਂ ਫੁੱਲ ਲੱਗਾ ਸੀ। ਜਿਹੜਾ ਫੁੱਲ ਹੈ ਉਹ ਸੋਚੇ ਕਿ ਪਹਿਲਾਂ ਮੈਂ ਕਿਸੇ ਟਹਿਣੀ ਨਾਲ ਜੁੜਿਆ ਹੋਇਆ ਸੀਗਾ, ਟਹਿਣੀ ਇਹ ਸੋਚੇ ਕਿ ਮੇਰਾ ਸੰਬੰਧ ਤਣੇ ਨਾਲ ਸੀ, ਤਣਾ ਸੋਚੇ ਕਿ ਜੇ ਜੜ ਹੀ ਨਾ ਧਰਤੀ 'ਚ ਹੁੰਦੀ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾ ਹੁੰਦੀ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖੀ ਨਾ ਹੁੰਦੀ, ਤੇ ਅੱਜ ਅਸੀਂ ਆਪਣੇ ਆਪ ਨੂੰ ਭੇਖ ਧਾਰਨ ਕਰਕੇ ਵੱਡੀਆਂ ਵਿੱਚ ਪਾ ਰਹੇ ਹਾਂ। ਅਸੀਂ ਸੋਚੀਏ ਵੀ ਨਹੀਂ, ਭੇਖ ਧਾਰੀ ਤੀਰਥ ਭਵੇਂ, ਭਾਵ ਉਸ ਵੇਲੇ ਵੀ ਭੇਖ ਧਾਰਨ ਕਰਕੇ, ਔਰ ਉਸ ਵੇਲੇ ਤੀਰਥਾਂ ਦਾ ਰਟਨ, ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਵਾਰ ਤੀਰਥਾਂ ਦਾ ਇਸ਼ਨਾਨ ਕੀਤਾ ਪਰ ਅੰਦਰ ਟਿਕਿਆ ਨਹੀਂ। ਅੰਦਰ ਕਿੱਥੇ ਟਿਕਿਆ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਖੇੜਾ ਕਿੱਥੋਂ ਮਿਲਿਆ? ਉਹ ਖੇੜਾ ਪਰਮਾਤਮਾ ਵਾਹਿਗੁਰੂ ਨੇ ਗੁਰੂ ਰੂਪ ਵਿੱਚ ਵਰਤ ਕੇ ਹੀ ਅੰਦਰ ਦਾ ਟਿਕਾ, ਅੰਦਰ ਦਾ ਟਿਕਾਣਾ ਦਿੱਤਾ। ਭਾਵੇਂ ਤੀਰਥਾਂ ਤੇ ਜਾ ਕੇ, ਭਾਵੇਂ ਅਸੀਂ ਅੱਜ ਗੁਰਧਾਮਾਂ ਤੇ ਆਉਂਦੇ ਹਾਂ, ਪਰ ਗੁਰਧਾਮਾਂ ਤੋਂ ਵੀ ਕੋਈ ਪ੍ਰੇਰਣਾ ਲੈਣੀ ਹੈ। ਇਹਨਾਂ ਸਰੋਵਰਾਂ ਦਾ ਕੋਈ ਮਹੱਤਵ ਸੀਗਾ ਉਸ ਵੇਲੇ, ਕਿਉਂਕਿ ਸਿੱਖ ਧਰਮ ਸਮਾਜ ਨਾਲ ਜੁੜਿਆ ਹੈ, ਮਨੁੱਖਤਾ ਨਾਲ ਜੁੜਿਆ ਹੈ, ਪਰਉਪਕਾਲ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਇਹ ਉਪਦੇਸ਼ ਤੇ ਪ੍ਰੇਰਣਾ ਕੀਤੀ ਕਿ ਹੌਲੀ ਹੌਲੀ ਮਨ ਜਿਹੜਾ ਹੈ ਉਹ ਇੱਥੇ ਆਣ ਕੇ ਟਿਕਾ ਵਿੱਚ ਆ ਜਾਵੇ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕੌਆ ਹੰਸ ਹੋਵੇ, ਭਾਵ ਇੱਕ ਦਿਨ ਇਹ ਇਨਸਾਨ ਬਾਣੀ ਵਿੱਚ ਚੁੱਭੀ ਲਾ ਕੇ ਕਾਂ ਰੂਪੀ ਮਨ ਜਿਹੜਾ ਉਹ ਹੰਸ ਬਣ ਜਾਏ। ਤਾਂ ਤੀਰਥਾਂ ਦੇ ਉੱਤੇ ਬੜੇ ਰਟਨ ਹੋ ਰਹੇ ਸਨ। ਸਤਿਗੁਰੂ ਜੀ ਕਹਿੰਦੇ ਆ ਕਿ ਇਹ ਤੀਰਥਾਂ ਨੇ ਵੀ ਕੋਈ ਪਾਰ

0: ਇਹ ਜਿਉਂਦਿਆਂ ਦੀ ਕਿਵੇਂ ਮਰ ਸਕਦਾ ਹੈ ਮਨ? ਜੇ ਸੱਚ ਰਹੇ ਲਿਵਲਾਏ, ਗੁਰੂ ਦਾ ਨਾਮ ਸੱਚਾ ਹੈ, ਗੁਰੂ ਦੀ ਬਾਣੀ ਸੱਚੀ ਹੈ, ਜੇ ਸਾਡਾ ਮਨ ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਤੇ ਔਰ ਸੱਚੀ ਗੱਲ ਜੇ ਇਨਸਾਨ ਨਹੀਂ ਜੇ ਜਪ ਸਕਦਾ, ਇਹ ਮਨ ਜਪ ਸਕਦਾ। ਜੇ ਕਿਤੇ ਮਨ ਦੇ ਉੱਤੇ ਨਾਮ ਦੀ ਰੰਗਤ ਲੱਗ ਜਾਵੇ ਤੇ ਫਿਰ ਇਹ ਸੌਂਦਿਆਂ ਵੀ ਵਾਹ ਵਾਹ ਕਰਦਾ, ਫਿਰ ਇਹ ਜਾਗਦਿਆਂ ਵੀ ਕਰਦਾ। ਉਠਤ ਬੈਠਤ ਸੋਵਤ ਨਾਮ, ਇਹ 24 ਘੰਟੇ ਜਿਹੜਾ ਹੈ ਇਹਦਾ ਜਿਹੜਾ ਹੈ ਅਕੀਦਾ ਜਿਹੜਾ ਹੈ ਗੁਰਮੁਖ, ਇਹ ਮਨ ਜੀਵਤ ਰਹੇ ਮਰੇ। ਗੁਰਮੁਖ ਦਾ ਮਨ ਜਿਹੜਾ ਹੈ ਉਹ ਜਿਉਂਦਿਆਂ ਜੀ ਮਰ ਜਾਂਦਾ ਹੈ। ਉਹ ਕਿਵੇਂ ਮਰ ਜਾਂਦਾ ਹੈ? ਸੱਚ ਰਹੇ ਲਿਵਲਾਏ, ਸੱਚੇ ਵਾਹਿਗੁਰੂ ਦੇ ਨਾਲ ਉਸ ਦਾ ਸੰਬੰਧ ਜੁੜ ਜਾਂਦਾ ਹੈ।
1: ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉਮੈ ਸ਼ਬਦ ਜਲਾਏ।
0: ਹੁਣ ਇਹ ਮਨ ਨੂੰ ਕਈ ਜਨਮਾਂ ਦੀ ਮੈਲ ਲੱਗੀ ਹੋਈ ਹੈ। ਅਸੀਂ ਜ਼ਿਮੀਦਾਰ ਲੋਕ ਹੈ, ਅਸੀਂ ਕਾਰੋਬਾਰੀ ਲੋਕ ਹੈ, ਕਈ ਵਾਰ ਜੰਗਾਲ ਲੱਗ ਜਾਂਦਾ, ਕਈ ਵਾਰ ਨੱਟ ਖੁੱਲਦਾ ਹੀ ਨਹੀਂ। ਅਸੀਂ ਫਿਰ ਕੀ ਕਰਦੇ ਹਾਂ, ਉਸ ਨੂੰ ਕੁਝ ਸਮਾਂ ਤੇਲ ਵਿੱਚ ਪਾਉਂਦੇ ਹਾਂ ਔਰ ਯਤਨ ਕਰਦੇ ਹਾਂ ਕਿ ਇਹ ਇਸ ਦਾ ਜਿਹੜਾ ਜੰਗਾਲ ਘੱਟ ਜਾਏ। ਤੇ ਕਹਿੰਦੇ ਆ ਇਸ ਮਨ ਨੂੰ ਤਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ। ਇਹ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ ਉਹ ਕਿਵੇਂ ਦੂਰ ਹੋਣੀ ਹੈ? ਉਹ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ ਉਹ ਪਰਮਾਤਮਾ ਵਾਹਿਗੁਰੂ ਦੇ ਸ਼ਬਦ ਰਾਹੀਂ ਦੂਰ ਹੋਣੀ ਹੈ। ਜਿਹੜਾ ਸ਼ਬਦ ਹੈ, ਸ਼ਬਦ ਜਲਾਏ ਇਹ ਮੈਲ ਨੂੰ, ਹਉਮੈ ਦੀ ਮੈਲ ਨੂੰ, ਹਉਮੈ ਦੀਰਘ ਰੋਗ ਹੈ, ਇਸ ਮੈਲ ਨੂੰ ਜਿਹੜਾ ਹੈ ਉਹ ਸ਼ਬਦ ਰਾਹੀਂ ਉਤਾਰਿਆ।

ਹੁਣ ਅੰਦਰ ਟਿਕਾ ਹੋ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਪੌੜੀ ਵਿੱਚ ਬਿਆਨ ਕਰਦੇ ਨੇ, ਹੁਣ ਖੋਜ ਰਹੇ ਹਾਂ, ਲੱਭ ਰਹੇ ਹਾਂ, ਕੋਈ ਸੰਤ ਮਿਲ ਜਾਏ, ਕੋਈ ਨਾਮ ਰਸੀਆ ਮਿਲ ਜਾਏ। ਨਾਮ ਰਸੀਆ ਜਿਹੜਾ ਹੈ ਉਸ ਦੀ ਸੰਗਤ ਕਰਕੇ, ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ, ਕਿਨਕਾ ਮਾਤਰ ਹੀ। ਅਸੀਂ ਅਰਦਾਸ ਕਰਦੇ ਹਾਂ, ਭੱਟ ਸਾਹਿਬਾਨ ਅਰਦਾਸ ਕਰਦੇ ਨੇ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ, ਸ਼ਰਨ ਵਿੱਚ ਰੱਖੋ। ਤੋ ਸਤਿਗੁਰ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪੌੜੀ ਵਿੱਚ ਸਮਝਾਉਂਦੇ ਨੇ ਕਿ ਹੁਣ ਅੰਦਰ ਦੀ ਖੇਡ ਜਿਹੜੀ ਹੈ ਉਹ ਖੇਡ ਵੱਖਰੀ ਹੋ ਗਈ ਹੈ। ਹੁਣ ਖੇਡ ਜਿਹੜੀ ਹੈ ਇਹ ਹੈ ਕਿ ਪਰਮਾਤਮਾ ਦਾ ਪਿਆਰਾ ਮਿਲ ਜਾਏ ਤੇ ਪਰਮਾਤਮਾ ਦਾ ਨਾਮ ਭਾਵੇਂ

ਹੁਣ ਹਰੀ ਰੂਪ ਸ਼ਿੰਗਾਰ ਕੱਪੜਾ ਬਣ ਜੇ, ਨਾਮ ਰੂਪੀ ਸ਼ਿੰਗਾਰ। ਕੱਪੜਾ ਕਿਹੜਾ ਹੈ? ਸਰੀਰ। ਇਹ ਸਾਰਾ ਸਰੀਰ ਜਿਹੜਾ ਹੈ, ਸਰੀਰ ਰੂਪੀ ਕੱਪੜਾ, ਇਹ ਹਰੀ ਦਾ ਸ਼ਿੰਗਾਰ ਬਣ ਜਾਏ ਤੇ ਹਰੀ ਦੇ ਸ਼ਿੰਗਾਰ ਰੂਪੀ ਕੱਪੜੇ ਦੇ ਉੱਪਰ ਕੀ ਹੋਵੇ ਕਿ ਖਿਮਕਾ, ਭਾਵ ਜਿਹੜੀ ਕਢਾਈ ਹੈ ਉਹ ਖਿਮਾ ਦੀ ਹੋਵੇ, ਉਹ ਨਿਬਰਤਾ ਦੀ ਹੋਵੇ। ਅਸੀਂ ਕਹਿੰਦੇ ਨਾ ਸੋਨੇ ਤੇ ਸੁਹਾਗਾ, ਕਹਿੰਦੇ ਕੋਈ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਹੋਵੇ ਤੇ ਕਹਿੰਦੇ ਆ ਕਿ ਇਹ ਕਿਰਪਾ ਤੇ ਹੋ ਗਈ ਹੈ, ਨਾਲ ਸੋਨੇ ਤੇ ਸੁਹਾਗਾ ਕਿ ਇਹ ਇਨਸਾਨ ਦਾ ਜੀਵਨ ਵੀ ਪਰਉਪਕਾਰੀ ਹੈ। ਅਸੀਂ ਉਪਦੇਸ਼ ਅੱਜ ਦੇ ਸ਼ਬਦ ਦਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਉਪਦੇਸ਼ ਹੈ ਕਿ ਕੱਲਾ ਪੜ੍ਹਨਾ ਨਹੀਂ, ਕੱਲਾ ਵਿਚਾਰਨਾ ਨਹੀਂ, ਗੁਰੂ ਦੇ ਸ਼ਬਦ ਰਾਹੀਂ ਜਿਹੜੀ ਸਿੱਖਿਆ ਮਿਲੀ ਹੈ ਉਸ ਮੁਤਾਬਕ ਆਪਣਾ ਜੀਵਨ ਤਿਆਰ ਕਰਨਾ ਹੈ, ਉਸ ਮੁਤਾਬਕ ਯਤਨ ਕਰਨਾ ਹੈ ਔਰ ਵੇਖਣਾ ਹੈ ਕਿ ਗੁਰੂ ਆਸ਼ੇ ਮੁਤਾਬਕ ਸਾਡਾ ਜੀਵਨ ਬਣ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਬਚਨ ਨੇ ਕਿ ਹੁਣ ਪਰਮਾਤਮਾ ਵਾਹਿਗੁਰੂ ਦੀ ਐਸੀ ਕਿਰਪਾ ਹੋ ਗਈ ਹੈ ਕਿ ਹੁਣ ਹਿਰਦੇ ਰੂਪ ਘਰ ਦੇ ਵਿੱਚ ਪਰਮਾਤਮਾ ਦਾ ਨਾਮ, ਗੁਰੂ ਸੰਤਾਂ ਦੇ ਮਿਲਾਪ ਤੇ ਉਸ ਦੀ

0: ਹੁਣ ਐਸਾ ਸ਼ਿੰਗਾਰ ਬਣ ਗਿਆ ਹੈ ਕਿ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਜਦੋਂ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਰੂਪੀ ਕੱਪੜਾ, ਪ੍ਰੇਮ ਰੂਪੀ ਨਾਮ ਰੂਪੀ ਕੱਪੜਾ ਪਹਿਨ ਲਿਆ, ਉੱਤੇ ਖਿਮਾ ਰੂਪੀ ਨਿਮਰਤਾ ਰੂਪੀ ਕਢਾਈ ਆ ਗਈ, ਤੇ ਫਿਰ ਐਸਾ ਸ਼ਿੰਗਾਰ ਪ੍ਰਭੂ ਨੂੰ ਭਾਉਂਦਾ ਹੈ ਪ੍ਰਿਮਕਾ। ਫੇਰ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
1: ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਬਿਖ ਕਾਟੈ ਇੱਕ ਪਲਕਾ।
0: ਹੁਣ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ, ਗਾਉਂਦਿਆਂ ਗਾਉਂਦਿਆਂ, ਇਹ ਨਹੀਂ ਕਿ ਕੇਵਲ ਜ਼ਬਾਨ ਗਾਉਂਦੀ ਹੈ, ਗੁਰਮੁਖ ਰੋਮ ਰੋਮ ਹਰ ਧਿਆਵੇ। ਹੁਣ ਤਾਂ ਕਈ ਕਰੋੜ ਜਿਹੜੇ ਸਰੀਰ ਦੇ ਕੇਸ ਨੇ, ਉਹ ਵੀ ਪਰਮਾਤਮਾ ਨੂੰ ਜਿਹੜੇ ਧਿਆ ਰਹੇ ਨੇ, ਤੇ ਉਹ ਧਿਆਉਂਦਿਆਂ ਧਿਆਉਂਦਿਆਂ ਜਿਹੜੇ ਜਨਮਾਂ ਜਨਮਾਂ ਦੀ ਕਾਲਖ ਸੀ, ਜਨਮਾਂ ਜਨਮਾਂ ਦੇ ਕਰਮ ਰੋਗ ਸੀ, ਕਹਿੰਦੇ ਉਹ ਇੱਕ ਪਲ ਦੇ ਵਿੱਚ ਸਾਰੇ ਕੱਟੇ ਗਏ।
1: ਹਰ ਹਰ ਦਿਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਣਕਾ।
0: ਕਿਹੜੇ ਜਿੱਤ ਜਾਂਦੇ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ। ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾਲ ਹਰ ਜਪ ਜਿਣਕਾ। ਉਹਨਾਂ ਨੇ ਇਸ ਮਨੁੱਖਾ ਜੀਵਨ ਦੇ ਵਿੱਚ ਜੋ ਇਨਸਾਨ ਆਇਆ ਸੀ, ਉਸ ਨੂੰ ਸਫਲ ਸਫਲ ਸਫਲ ਭਈ ਯਾਤਰਾ। ਫਿਰ ਉਹ ਜਿਹੜੀ ਹੈ ਮਨ ਮਾਰੇ ਧਾਤ ਮਰ ਜਾਏ। ਸੋ ਸਤਿਗੁਰੂ ਜੀ ਅੱਜ ਦੇ ਮੁਬਾਰਕ ਮੁੱਖ ਵਾਕ 'ਚ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ, ਜਿੱਥੇ ਇਨਸਾਨ ਨੇ ਦੁਨਿਆਵੀ ਗਿਆਨ ਪ੍ਰਾਪਤ ਕਰਨਾ, ਦੁਨਿਆਵੀ ਗਿਆਨ ਪ੍ਰਾਪਤ ਕਰਕੇ ਇਨਸਾਨ ਸੋਚਦਾ ਹੈ ਕਿ ਮੈਂ ਹੁਣ ਦੂਸਰਿਆਂ ਨੂੰ ਗਿਆਨ ਵੰਡਾਂ, ਉਸ ਗਿਆਨ ਵੰਡਣ ਤੋਂ ਪਹਿਲਾਂ ਆਪਣੇ ਆਪ 'ਤੇ ਗੁਰਬਾਣੀ ਦਾ, ਗੁਰੂ ਦੇ ਸ਼ਬਦ ਦਾ, ਉਪਦੇਸ਼ ਦਾ ਜਿਹੜਾ ਹੈ ਉਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ। ਆਓ ਲੜੀਵਾਰ ਜੋ ਕਥਾ ਹੈ, ਸ਼ਬਦ ਵਿਚਾਰ ਹੈ, ਉਸ ਨਾਲ ਜੁੜੀਏ। ਗੱਜ ਕੇ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6866 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਵਾਹਿਗੁਰੂ। Thank you.

ਕੇਤੀ ਛੁਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ദണ്ഡോത് വന്ദനം എനിക്ക് സർവകലാ സംരഥ്.

0: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤਾ ਕਰਮ ਸੱਚਾ ਨਿਸ਼ਾਨ। ਸੱਚੇ ਤੁਧ ਅੱਖ ਹੈ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋਰ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕਾਚਨ ਕਾਚ ਮਹੱਲਾ ਪਹਿਲਾ।
1: ਵੱਡੀ ਵਡਾਈ ਜਾਂ ਵੱਡਾ ਨਾਉ, ਵੱਡੀ ਵਡਾਈ ਜਾਂ ਸੱਚ ਨਿਆਉ, ਵੱਡੀ ਵਡਾਈ ਜਾਂ ਨਿਚਲ ਥਾਉ, ਵੱਡੀ ਵਡਾਈ ਜਾਣ ਆਲਾਉ, ਵੱਡੀ ਵਡਾਈ ਬੁਝੇ ਸਭਾਉ, ਵੱਡੀ ਵਡਾਈ ਜਾਂ ਪੁਛਣਾ ਦਾਤ, ਵੱਡੀ ਵਡਾਈ ਜਾਂ ਆਪੇ ਆਪ। ਨਾਨਕਾ ਨਾ ਕਤਨੀ ਜਾਏ, ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ।
0: ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਪਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ
1: ਜਾ ਕੋ ਆਪ ਕਰੇ ਪਰਗਾਸ, ਪੌੜੀ ਨਾਨਕ ਜੀ ਉਪਾਏ ਕਹਿ, ਇੱਕ ਨਾਵੇਂ ਧਰਮ ਬਹਾਲਿਆ ਸੱਚੇ ਹੀ ਸੱਚ ਨਿਬੜੈ।

0: ਧਰਮ ਹਲਿਆ ਧਰਮ ਹਲਿਆ ਧਰਮ ਹਲਿਆ
1: ਔੜੀ ਨਾਨਕ ਜੀ ਪਾਏ ਗਏ ਲਿਖਣਾ ਵੇ ਧਰਮ ਉੱਥੇ ਸੱਚੇ ਸੱਚ ਨਿਬੜੇ ਜਨਮਖ ਕੱਢੇ ਜਨਮਾਲਿਆ ਹਾਉ ਨ ਪੈਣ ਕੂੜਿਆ ਮਕਾਲੇ ਦੁੱਧ ਚੱਲਿਆ ਤੇਰੇ ਨਾਇਰ ਤੇ ਜਨ ਗਏ ਹਾਰ ਗਲਿਆ ਲਿਖਣਾ ਵੇ ਧਰਮ ਹਲਿਆ ਲਿਖਣਾ ਵੇ ਧਰਮ ਹਲਿਆ।

ਬੜੀ ਆਪੀ ਨੇ ਭੁਗਤੇ ਹੋਏ ਪਸਮੜ ਫੋਰਸ ਦਾ ਹਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕਰ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਸਮਝਾਇਆ ਥਾਉ ਨਹੁੰ ਵੀ ਪਾਉ ਦੀ ਹੁਣ ਸੁਣਿਆ ਕਿਆ ਰੁਆਇਆ ਮਨ ਦੇ ਜਨਮ ਗਵਾਇਆ ਮਨ ਦੇ ਜਨਮ ਗਵਾਇਆ।

0: ਤਰਾਇਆ ਨਾਮ ਤਰਾਇਆ।
1: ਸਲੋਕ ਮਹਲਾ ਪਹਿਲਾ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰੀਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਰੇਸਰ ਭਾਰ, ਭੈ ਵਿੱਚ ਰਾਜਾ ਧਰਮ ਦਵਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕੁੜੀ ਚਲਤਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵੇ ਪੂਰ, ਸਗਲੇ ਆ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
0: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ, ਕਿਤੀਆਂ ਕੰਨ ਕਹਾਣੀਆਂ ਕਿਤੇ ਵਿਚਾਰ, ਕਿਤੇ ਨ ਚਮਕਦੇ ਗੜਬੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ, ਲੱਕ ਟਕਿਆਂ ਕੇ ਮੁੰਦੜੇ ਲੱਕ ਟਕਿਆਂ ਕੇ ਹਾਰ, ਜਿੱਤਨ ਪਾਈਏ ਨਾਨਕਾ ਸੇ ਤਨ ਹੋਏ ਛਾਰ, ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹੁਕਮ ਤੋਂ ਹੁਕਮ ਖਵਾਰ, ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਏ, ਜੇ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਏ, ਸਤਿਗੁਰ ਜੀ ਦਾ ਤੱਕੋ ਨਹੀਂ ਸਭ ਸੁਣਿਓ ਲੋਕ।

ਤੁਹਾਡੀ ਨਦਰ ਕਰੇ ਜੇ ਆਪਣੀ ਤਾਂ ਨਦਰ ਪਾਇਆ, ਇਹੋ ਜਿਹੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੀਵਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿੰਨੀ ਵਿੱਚੋਂ ਆਪ ਗਵਾਇਆ, ਜਿਵੇਂ ਸੱਚੋ ਸੱਚ ਬੁਝਾਇਆ।

ਮਹੱਲਾ ਚੌਥਾ ਗੁਰਮੁਖ ਢੂੰਡ ਢੂੰਡਿਆ ਹਰ ਸੱਜਣ ਲਗਾ ਰਾਮ ਰਾਜੇ ਕੰਚਨ ਕਾਇਆ ਕੋਟਗੜ੍ਹ

0: ਲੋਕ ਮਹੱਲਾ ਪਹਿਲਾ, ਘੜੀਆਂ ਸੱਬੇ ਗੋਪੀਆਂ, ਪਹਿਰ ਕਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ, ਧਨ ਵਰਤਨ ਸਭ ਜੰਜਾਲ, ਨਾਨਕ ਮੁਸੇ ਗਿਆਨ ਮਿਹੂਣੀ, ਖਾਇ ਗਿਆ ਜਮਕਾਲ ਮਹਾ ਪਹਿਲਾ।
1: ਵਾਇਨ ਚੇਲੇ ਨਚਣ ਗੁਰ ਪੈਰ ਹਲਾਇਨ, ਫੇਰਨ ਸਿਰ ਉੱਡ ਉਡਰਾਵਾ ਝਾਟੀ ਪਾਏ, ਵਿਖੈ ਲੋ ਕਸੈ ਕਰ ਜਾਏ, ਰੋਟੀਆਂ ਕਾਨ ਪੁਰੇ ਤਾਲਾ, ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਵਿਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੇ ਕਰਮ ਚੜਾਓ, ਪਿੰਨੀ ਰਹਿਣ ਜਨਾ ਮਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਲਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਗਾ, ਪੰਖੀ ਪਾਉਂਦਾ ਲੈਣਾ ਸਾ, ਸੂਏ ਚਾੜ ਪਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਨੰਤ, ਬੰਧਨ ਬੰਧ ਪੁਆਏ ਸੋਈ, ਪੈ ਕਰਤ ਨਚੇ ਸਭ ਕੋਈ, ਨੱਚ ਨੱਚ ਹੱਸੇ ਚੱਲੇ ਸੇ ਰੋਈ, ਉੱਡ ਨਾ ਜਾਹੀ ਸਿੱਧ ਨਾ ਹੋਵੇ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਨਮਨ ਹੋਤ ਨਾ ਮਨ ਪਾਓ।

ਪਿੰਡ ਸਭ ਤਿਸਦਾ ਦੇ ਖਾਜੇ ਅਗਵਾਈਐ ਨਕਰ ਪੁੰਨ ਹੋ ਨੀ ਸਦਾਈਐ ਜੇ ਜਰਵਾਣਾ ਪਰ ਹਰੇ ਦਰਵੇਸ਼ ਕਰੇਂਦੀ ਆਈਐ ਕੁਰ ਹੈ ਨਾ ਭਰੀਏ ਪਾਈਏ ਕੁਰ ਹੈ ਨਾ ਭਰੀਏ ਪਾਈਏ।

0: ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਦੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾ ਵਹਿ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲੱਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਰੂਪ ਜੀ ਨੇ ਕੇ ਵਿਚਾਰ ਦੇ ਦੇ ਮੰਗ ਹੈ ਸਹਿਸਾ ਗੁਣਾ ਸੁਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾਂ ਖਾਰਾ ਬਾਵੇਂ ਕਾਰ ਇੱਕ ਹੁੰਦਾ ਖੈ ਚਲੈ ਇਥਾ ਉਤਾਂ ਭਿਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਹਾਂ ਆਕਾਰਾ ਆਕਾਰ ਓਏ ਜੇ ਆਖੇ ਸੁਤੂ ਹੇ ਜਾਣੇ ਇਤਨਾ ਬਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇਰੇ ਪੀ ਘੁਮਿਆਰ ਕੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪਰੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਰਨ ਪੀਆ ਸੋ ਜਾਣੇ ਕਰਤਾਰ ਔੜ ਬਿਨ ਸਤਿਗੁਰ ਕਿਨੇ ਨ ਪਾਇਓ ਬਿਨ ਸਤਿਗੁਰ ਕਿਨੇ ਨ ਪਾਇਓ ਸਤਿਗੁਰ ਵਿੱਚ ਆਪੁਰ ਕਿਨ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
2: ਔੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾਕਸ਼ ਸੁਣਾਇਆ ਸਤਿਗੁਰ ਮਨ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

ਲੋਕ ਮਹੱਲਾ ਪਹਿਲਾ, ਹਾਂ ਚ ਆਇਆ ਹਾਂ ਚ ਗਿਆ, ਹਾਂ ਚ ਜੰਮਿਆ ਹਾਂ ਚ ਮੂਆ, ਹਾਂ ਚ ਦਿੱਤਾ ਹਾਂ ਚ ਲਿਆ, ਹਾਂ ਚ ਖੱਟਿਆ ਹਾਂ ਚ ਗਿਆ, ਹਾਂ ਚ ਸੱਚਿਆਰ ਕੂੜਿਆਰ, ਹਾਂ ਚ ਪਾਪ ਪੁੰਨ ਵਿਚਾਰ, ਹਾਂ ਚ ਨਰਕ ਸੁਰਗ ਅਵਤਾਰ, ਹਾਂ ਚ ਹੱਸੈ ਹੋਂ ਚ ਰੋਵੈ, ਹੋਂ ਚ ਭਰੀਐ ਹੋਂ ਚ ਧੋਵੈ, ਹਾਂ ਚ ਜਾਤੀ ਜਿਨਸੀ ਖੋਵੈ, ਹਾਂ ਚ ਮੂਰਖ ਹਾਂ ਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹਾਂ ਚ ਮਾਇਆ ਹਾਂ ਛਾਇਆ, ਹਾਂ ਮੈਂ ਕਰ ਕਰ ਜੰਤੂ ਪਾਇਆ, ਹਾਂ ਮੈਂ ਬੂਝੇ ਤਾਂ ਦਰ ਸੂਜੈ, ਗਿਆਨ ਹੋਣਾ ਕਥ ਕਥ ਲੂਜੈ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੈ ਜਿਹਾ ਵੇਖ ਮਹੱਲਾ ਦੂਜਾ।

0: ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ ਦੀਪਾਲੋਆਂ ਮੰਡਲਾਂ ਖੰਡਾਵਰ ਪੰਡਾ ਅੰਡਜ ਜੇਰਜ ਉਤਪੁਜਾ ਖਾਣੀ ਸਿਰ ਜਹਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕੈ ਸੰਭਾਲੈ ਸਬਣਾ ਜਿਨ ਕਰਤੇ ਕਰਨਾ ਕੀਆ ਚਿੰਤਾ ਭੇ ਕਰਨੀ ਤਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀਬਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਵਿਬਾਨ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪ੍ਰਾਣ ਜਿਨ ਕਰਤੇ ਕਰਨਾ ਕਿਆ ਲਿਖਿਆ ਹੁਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਜਿਨ ਸੱਚੋ ਸੱਚ ਵਰਤਾਇਆ ਜਿਸ ਨੇ ਤਿਸ ਮਿਲੇ ਸੱਚ ਆ ਤਿੰਨੀ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ।

ਸਾਡੀ ਸੱਚਾ ਸਾਈਂ ਵੇਖ ਗੁਰੂ ਨੇ ਸਭ ਸੱਚ ਵਰਤਾਇਆ ਜਿਸ ਤੋਂ ਦੇਹ ਤਿਸ ਮੇਰਾ ਸੱਚ ਤਾਂ ਤਿੰਨੇ ਸੱਚ ਕਮਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਤ ਸੱਚ ਨਾ ਜਾਣੀ ਮਨ ਮੁਖੀ ਜਨਮ

0: ਸਲੋਕ ਮਹੱਲਾ ਪਹਿਲਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਆਰਜਾ, ਪੜੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹਉਮੈ ਝਖਣਾ ਚਾਖ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬਹੁ ਤੀ ਪਵੈ ਤੇ ਤੁਲਵਿਆ, ਬਹੁ ਭੇ ਕੀਆ ਦੇਹੀ ਰੁਕਦੀ ਆ, ਸੋਵੈ ਜੀ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਭਾਇਆ, ਬਸਤਰ ਨਾ ਪੈਰੇ ਐਨਸ ਕਹਿਰੇ, ਮੋਨ ਵਗੂਤਾ ਕਿਉਂ ਜਗ ਗੁਬਿਨ ਸੁਤਾ, ਭਗ ਪਿਤਾਣਾ ਆਪਣਾ ਕੀਆ ਕਮਾਣਾ। ਅਲਮਲ ਖਾਈ ਸਿਰਛਾਈ ਪਾਈ, ਮੂਰਖ ਅੰਦੇ ਪਤ ਗਵਾਈ, ਵਿਣ ਨਾਵੇਂ ਕਿਛ ਥਾਏ ਨਾ ਪਾਈ, ਰਹੇ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋਸਕ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਪੇ ਸੋ ਪਾਏ, ਆਸ ਦੇਸੇ ਤੇ ਨੇ ਕੇਵਲ, ਹਉ ਮੈਂ ਸ਼ਬਦ ਜਲਾਏ ਪੜੀ ਭਦਰੇ ਮਨ ਪਾਉਂਦੇ, ਦਰ ਸੋਹਨ ਕੀਰਤ ਗਾਉਂਦੇ ਨਾਨਕ ਮ ਬਾਹਰੇ, ਆਪਣਾ ਹੁਣ ਹੁੰਦਾ ਆਪ ਗੁਣਾਈਂਦੇ, ਹੁਣ ਤੁਹਾਡੀ ਕਾਨੀ

ਥੋੜੀ ਪਹਤਰੇ ਮਨ ਦਰਸੋਨ ਕੀਰਤ ਗਾਉਂਦੇ ਨਾਨਕ ਰਮਾ ਬਾਹਰੇ ਦਾ ਢੋ ਨਾ ਲੈਣੀ ਧਾਂਦੇ ਕਮੂਲ ਨਾ ਬੁਦਰੇ ਆਪਣਾ ਹੁੰਦਾ ਆਪ ਗੁਣਾਏ ਦੇ ਹੋ ਢਾਡੀ ਕਾ ਨਹੀਂ ਜਾਦੂ ਤੂੰ ਦੱਸਦਾ ਏ ਦੇ ਤੈਨ ਮੰਗਾਇਤ ਦੇ ਤੈਨ ਮੰਗਾਇਤ ਦੇ ਤੈ ਦੇ।

0: ਸਲੋਕ ਮਹੱਲਾ ਪਹਿਲਾ। ਕੁੜ ਰਾਜਾ, ਕੁੜ ਪ੍ਰਜਾ, ਕੁੜ ਸਭ ਸੰਸਾਰ, ਕੁੜ ਮੰਡਪ, ਕੁੜ ਮਾੜੀ, ਕੁੜ ਬੈਸਨਹਾਰ, ਕੁੜ ਕਾਇਆ, ਕੁੜ ਕੱਪੜ,
1: ਕੁੜ ਸੋਇਨਾ, ਕੁੜ ਰੂਪਾ, ਕੁੜ ਪਹਿਨਹਾਰ,
0: ਕੁੜ ਕਾਇਆ, ਕੁੜ ਕੱਪੜ, ਕੁੜ ਰੂਪ ਪਾਰ, ਕੁੜ ਮੀਆਂ, ਕੁੜ ਬੀਬੀ, ਖੱਪ ਹੋਏ ਖਾਰ, ਕੁੜ ਕੁੜੇ ਨੇ ਹੋਣ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੇ ਦੋਸਤੀ, ਸਭ ਜਗ ਚਲਣਹਾਰ, ਕੁੜ ਮਿੱਠਾ, ਕੁੜ ਮਾਖਿਓ, ਕੁੜ ਡੋਬੇ ਪੂਰ, ਨਾਨਕ ਵਖਾਣੇ ਬੇਨਤੀ, ਤੁਧ ਬਾਜ ਕੁੜ ਕੁੜ ਮਹੱਲਾ ਪਹਿਲਾ।
1: ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਈ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੇ ਪਿਆਰ, ਨਾਉ ਸੁਣ ਮਨ ਰਹਸੀਏ ਤਾਂ ਪਾਏ ਮੋਖ ਦਵਾਰ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀ ਕੀ ਕਿਛ ਪੁੰਦਾਨ ਕਰੇ, ਸੱਚ ਤਾਂ ਪਰ ਜਾਣੀਏ ਜਾਂ ਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣ ਬੇਨਤੀ, ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਲੀਕਾ, ਵੇਲੇ ਤਮਸਤ ਗਲਾਈਏ ਕੂੜਾ ਲਾਲ ਛੱਡੀਏ, ਹੋਏ ਇੱਕ ਮਨ ਰੱਖ ਕੇ ਆਈਏ ਫਲ ਦੇ ਹੋ ਬਾਈਏ, ਜਵੇ ਹੀ ਕਾਰ ਕਮਾਈਏ ਜੇ ਹੋਏ ਪੁਰਬ ਲਿਖਿਆ,

ਬੌੜੀ ਦਾਣ ਮਹਿੰਦਾ ਤਿਲਕ ਦੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ ਕਮਨ ਲੱਗਤੇ ਆਈਏ, ਹਾਲਤ ਵੀ ਹੋ ਪਾਈਏ ਜੇ ਵੇਹੀ ਕਾਰ ਕਮਾਈਏ, ਕੋਈ ਪੁਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ, ਮਤ ਛੋੜੀ ਸੇਵ ਗਵਾਈਏ, ਮਤ ਛੋੜ ਗਵਾਈਏ।

0: ਤਿਆ ਕਲ ਕਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਕ ਹੋਏ ਤਾਂ ਉਗਵੈ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਸੋਏ ਭੈ ਵਿੱਚ ਖੁੰਭ ਚੜਾਈ ਐ ਸ਼ਰਮ ਪਾਹੁ ਤਨ ਹੋਏ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ
1: ਲਭ ਪਾਵ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮ ਨੇ ਸਤ ਪੁੱਛੀਏ ਬੇਬੇ ਕਰੇ ਵਿਚਾਰ ਅੰਧੀ ਰਹੀਤ ਗਿਆਨ ਹੁਣੀ ਭਾਏ ਪਰੇ ਮਰਦਾਰ ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ ਉੱਚੇ ਕੁੱਕੇ ਵਾਦਾ ਗਾਵੇਂ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹੇ ਕਰਬਾਰ ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿਛੇ ਪਾਈਏ
0: ਸੋਏ ਸਭਨੀ ਛਾਲਾਂ ਮਾਰੀ।

0: ਪੜਦੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਨਗਨ ਤਾਂ ਕੇ ਬਸ ਕੁਛ ਨਹੀਂ ਤੁਧ ਵੇਖੀ ਜਗ ਤੂੰ ਪਾਇਆ ਇਕਨਾਂ ਨੂੰ ਤੂੰ ਮਿਲ ਹੈ ਆਪੋ ਤੋ ਦੁਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਵਿਗਾਇਆ ਸਹਿਜੇ ਹੀ ਸੱਸ ਮਾਇਆ ਸੱਸ ਮਾਇਆ ਸੱਸ ਮਾਇਆ
1: ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਸੀਂ ਬੁਝਾਇਆ ਸੱਸ ਮਾਇਆ।

0: ਪਹਿਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕਿਰਤ ਹੈ। ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਪਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਦੂਜਾ।
0: ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ, ਆਤਮਾ ਬਾਸ ਦੇਸ ਜੇ ਕੋ ਜਾਣੈ ਪਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹਲਾ ਪਹਿਲਾ।
1: ਕੁੰਬੇ ਬੰਦਾ ਜਲ ਰਹੇ

ਗੁਰ ਬਿਨ ਗਿਆਨ ਨਾ ਹੋਏ ਪੜੀ ਪੜਿਆ ਹੋਵੇ ਗੁਨਹਗਾਰ ਓਮੀ ਸਾਧਨ ਮਾਰੀਏ ਜਿਹਾ ਕਲ ਘਾਲਣਾ ਕਵੇ ਹੋ ਨਾ ਉਪਚਾਰੀਏ ਅਸੀਂ ਕਲਾ ਨਾ ਖੇਡੀਏ।

ਆਪਣੀ ਸਾਧਨੀ ਦੇਹਾ ਕਹਲੇ ਕਹਲਣਾ ਤੇਵੇਂ ਹੋਣਾ ਵਿਚਾਰੀਏ। ਐਸੀ ਕਲਾ ਨਾ ਖੇਡੀਏ ਜੇ ਤੁਰ ਕੇ ਗਿਆ ਹਾਰੀਏ, ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ। ਚੱਲੇ ਸੁੱਕੇ ਮਾਰੀਏ, ਚੱਲੇ ਸੁੱਕੇ ਮਾਰੀਏ।

ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ।

गंग पालचम तरिया, सोई नाम अशाल।

0: ਤਿਤ ਨਾਮ ਲਾਗ ਤੇ ਤੀਸ ਤੇ ਆਵੇ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾ ਮੈਂ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰਿਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖੇ ਉੱਤਰ ਦੱਖਣ ਪੁਬੇਸ਼ ਪਸ਼ਚਮ ਜਸ ਭਾਖੇ ਜਨਮ ਤਾਂ ਐ ਸਕੇ ਅਥ ਜਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਪਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ
1: ਨਾਮ ਤਿਹਾਵੇਂ ਦੇਵ ਤੇਤੀਸ ਔਰ ਸਾਧਕ ਸਿਧਨਾਸ ਨਾਮ ਖੰਡ ਬ੍ਰਹਿਮੰਡ ਤਾਰੇ ਜੈ ਨਾਮ ਸਮਾ ਦਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ
2: ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਨਾ ਜਿਸ ਤੀਰਜ ਤੁਰ ਤਬਲ ਤੁਜਾ ਸੇਠ ਬੈਕੁੰਠ ਬੀਨਾ ਪਰਸੇ ਸੰਤ ਪਿਆਰ ਜੇ ਕਰਤਾਰ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੇ ਤੋਂ ਜੋਗ
3: ਨਾਮ ਨਾਵਣ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਤਿਗੁਰੂ ਸੇਵਿਆ ਜਿਸ ਪਸੈ ਗਤ ਗਮ ਜਾਣੀ ਕੁੱਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਾ ਲੁਚਰੇ ਗੁਰ ਪਰਸਿਓ ਅਮਰ ਪ੍ਰਗਾਸ ਸਕਿਆਥ ਜਨਮ ਕਾ ਲੁਚਰੇ ਗੁਰ ਪਰਸਿਓ ਅਮਰ ਪ੍ਰਗਾਸ
4: ਬਾਰਜ ਕਰਦਾ ਹਿਣੇ ਸਿੱਧ ਸਨ ਮੁਖ ਮੁਖ ਜੋਵੈ

0: ਕਰ ਧਿਆਇਓ। ਪਰਸਿਓ ਗੁਰੂ ਸਤਿਗੁਰ ਤਿਲਕ, ਸਰਬ ਇਛ ਤਿਨ ਪਾਇਓ।
1: ਚਰਨ ਤਾ ਪਰਸ ਕੇ ਅਥ, ਚਰਨ ਗੁਰ ਅਮਰ ਪਵਲਰਾ। ਹੱਥ ਤਾ ਪਰਸ ਕੇ ਅਥ, ਹੱਥ ਲਗਾ ਗੁਰ ਅਮਰ ਪੈ। ਜੀ ਤਾ ਪਰਸ ਕੇ ਅਥ, ਜੀ ਗੁਰ ਅਮਰ ਪਨੀਜਾ। ਨੈਣ ਤਾ ਪਰਸ ਕੇ ਅਥ, ਨਾਇਣ ਗੁਰ ਅਮਰ ਪਖੀਜਾ। ਸਰਵਨ ਤਾ ਪਰਸ ਕੇ ਅਥ, ਸਰਵਨ ਗੁਰ ਅਮਰ ਸੁਨੀਜਾ। ਸਿਕਿਆ ਸੋਹੀਓ ਜਿਤ ਹੀ ਬਸਾ, ਗੁਰ ਅਮਰਦਾਸ ਨਿਜ ਜਗਤ ਪਿਤ। ਸਿਕਿਆਥ ਸੋ ਸਿਰ ਜਾਲਪ ਭਨੈ, ਜੋ ਸਿਰ ਨਿਵੈ ਗੁਰ ਅਮਰ ਨਿਤ।
0: ਤੈਂ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। ਨੈਣ ਬੈਨ ਮੋਹਿ ਇੱਕ ਇੱਕ, ਦੋਏ ਠਾਏ ਨ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ ਇੱਕ, ਸਮੇ ਲੀਨੋ। ਤੀਸ ਇੱਕ ਅਰ ਪੰਜ ਸਿ, ਪੈਂਤੀਸ ਨਾ ਖੀਨੋ। ਇੱਕੋ ਜੇ ਲੱਖ, ਲੱਖੋ ਅਲੱਖ ਹੈ। ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਾਲਪਣ। ਤੂੰ ਇੱਕ ਲੋੜ ਹੈ ਇੱਕ ਮੰਨਿਓ।
2: ਜੇ ਸਤਿਗੁਰ ਸਿਮਰੰਤ, ਨੈਣ ਕੇ ਤਿਮਰ ਮਿਟਹਿ ਖੇਨ। ਜੇ ਸਤਿਗੁਰ ਸਿਮਰੰਤ, ਹਿਰਦੈ ਹਰ ਨਾਮ ਦਿਨੋ ਦੇਨ। ਜਿਹ ਸਤਿਗੁਰ ਸਿਮਰੰਥ, ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਥ, ਰਿੱਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਪਾਣ, ਮਿਲ ਸੰਗਤ ਧਨ ਧਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੋ ਨਰਹੋ।
3: ਗੁਰ ਅਮਰਦਾਸ ਪਰਸ ਹੈ, ਉਹਮ ਪਾਤਕ ਬੇਨਾਸਾ ਹੈ। ਗੁਰ ਅਮਰਦਾਸ ਪਰਸ ਹੈ, ਸਿੱਧ ਸਾਧਕ ਆਸਾਸਾ ਹੈ। ਗੁਰ ਅਮਰਦਾਸ ਪਰਸ ਹੈ, ਧਿਆਨ ਲਹੀਏ ਪਹੁ ਮੁਕਹਿ। ਗੁਰ ਅਮਰਦਾਸ ਪਰਸ ਹੈ, ਅਪਹੁ ਲਭੇ ਗਹੁ ਚੁਕੈ ਹੈ। ਇੱਕ ਬਿਨ ਦੋ ਗੁਣ ਜੋ ਤੋ ਰਹੇ, ਜਾਸ ਮੰਤਰ ਮਾਨਵੈ ਲਹੈ। ਜਾਲ ਪਾਪ ਦਾਰਥ ਇਤੜੈ, ਗੁਰ ਅਮਰਦਾਸ ਡਿਠੈ ਮਿਲੈ।
4: ਜਪ ਤਪ ਸਤਸੰਤੋਖ, ਭਿਖ ਦਰਸ਼ਨ ਗੁਰ ਸਿੱਖੈ। ਸਰਨ ਭਰੇ ਤੇ ਉਬਰੈ, ਛੋੜ ਜੰਪੁਰ ਕੀ ਲਿਖੈ। ਭਗਤ ਪਾਏ ਭਰਪੂਰ, ਹਿਰਦੈ ਉਚਰੈ ਕਰਤਾਰੈ। ਗੁਰ ਗੋਹਰ ਦਰਿਆਉ, ਪਲਕ ਉਡਬੰਤੈ ਤਾਰੈ। ਨਾਨਕ ਕੁਲ ਨਿਮਲ ਅਵਤਰਿਓ, ਗੁਣ ਕਰਤਾਰੈ ਉਚਰੈ। ਗੁਰ ਅਮਰਦਾਸ ਜਿਨ ਸੇਵਿਓ, ਤਿਨ ਦੁਖ ਦਰਿਦਰ ਪਰ ਹਰ ਪਰੈ।
5: ਸਤਿਗੁਰ ਖੇਮਾ ਤਾਣਿਆ, ਜੁਜੂਤ ਸਮਾਣੇ। ਅਨ ਪਉ ਨਿਜਾ ਨਾਮ ਟੇਕ, ਜਿਤ ਭਗਤ ਅਗਾਣੇ। ਗੁਰੂ ਨਾਨਕ ਅੰਗਦ ਅਮਰ ਭਗਤ, ਹਰ ਸੰਗ ਸਮਾਣੇ। ਏਹੋ ਰਾਜ ਜੋਗ ਗੁਰ ਰਾਮਦਾਸ।

ਔਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰ ਸੋਹੋ ਕੁਰਸੋ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠੀਆਂ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰੇ

तो जात रहा गुबार।

मुख कंठ सवार ताको अंत ना जाए लखना।

ਜਿਨ ਗੁਰ ਸੇਵਿਆ ਇਸ ਦੁੱਖ ਨਾ ਸੰਤਾਪੈ। ਜਿਨ ਗੁਰ ਸੇਵਿਆ

ਰਾਮ ਕਲੀ ਮਹੱਲਾ ਤੀਜਾ ਅਨੰਦ ਓਂਕਾਰ ਸਤਿਗੁਰ ਪ੍ਰਸਾਦ।

0: ਬਾਣੀ ਸੁਣਤੇ ਪੁਨੀਤ ਕਹਤੇ ਪਵ ਸਤਿਗੁਰ ਰਹਿਆ ਭਰਪੂਰੇ ਬਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ।

ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ, ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁਝੇ ਤਾਹੇ। ਸੱਜ ਗੁਰ ਸੰਤੋਖ ਕਾ ਧਰਮ ਗਿਰਥਵਾਹ, ਤ੍ਰੇਤੇ ਰਥ ਜਦੇ ਕਾ ਜੋਰ ਅਗਿਰਥਵਾਹ। ਦੁਆਪਰ ਰਥ ਤਪੇ ਕਾ ਕਲ
1: ਵਾਪਰ ਤਪੇ ਕਾ ਸਤ ਅਗਿਰਥ ਵਾਹੁ, ਕਲ ਜੁਗ ਰਥ ਗਨ ਕਾ ਕੂੜ ਅਗਿਰਥ ਵਾਹੁ। ਮਹਿਲਾ ਪਹਿਲਾ। ਸ਼ਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਅਛੇ ਸਾਚ ਰਹੇ, ਸਭ ਕੁਛ ਸੱਚ ਸਮਾਵੇ ਰਿਕ ਕਹਿ ਰਿਹਾ ਭਰਪੂਰ। ਰਾਮ ਨਾਮ ਦੇਵਾ ਮੈਂ ਸੂਰ, ਨਾਇ ਲੈ ਪ੍ਰਾਥ ਜਾਹੇ ਨਾਨਕ ਤੁਮ ਖੰਤਰ ਪਾਹ। ਜੁਜ ਮਹਿ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲਿਆ ਬਿੰਦਰਾ ਬਨ ਮੇ ਰੰਕੀਆ। ਕਲ ਮਹਿ ਬੇਦ ਅਥਰਬਣ ਹੁਆ, ਨਾ ਉਖਦਾ ਏ ਲੋ ਪਿਆ, ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕਠਾਣੀ ਅਮਲਕੀਆ। ਚਾਰੇ ਵੇਦ ਹੋਸ ਚਾਰ, ਪੜੈ ਗੁਣਾ ਤਿੰਨ ਚਾਰ ਵਿਚਾਰ, ਭਾਉ ਪੱਕਰ ਨੀ ਸਦਾਏ, ਤੋ ਨਾਨਕ ਮਖੰਤਰ ਪਾਏ ਪੌੜੇ ਸਗਰ ਵਿਟੋ ਹਾਰਿਆ। ਜਿਤ ਮਿਲਿਆ ਖਸਮ ਸੰਭਾਲ ਜਿਨ ਕਰ ਦੇਸ ਜਾਣ ਦਿੰਦੀਆ, ਇਨ ਨੇਤਰੀ ਜਗ ਚ ਨਿਹਾਲਿਆ, ਖਸਮ ਛੋੜ ਦੂਜੇ ਲਗੇ ਰੂਬੇ ਸੇਵਣ ਜਾ ਰਿਹਾ ਸਤਿ।

ਸੰਭਾਲਿਆ, ਕਰ ਉੱਤੇ ਗਿਆਨ ਅੰਜਨ ਦੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵੜ ਜਾ ਰਿਹਾ, ਸਤਿਗੁਰ ਹੈ ਬੋਲ ਸਾਹਿਬ ਲੈ ਕਿਨੇ ਵੀ ਹਰ ਕਿਰਪਾ।

0: ਸਲੋਕ ਮਹਲਾ ਪਹਿਲਾ ਸਿਮਣ ਰੁਖ ਸਰਾਇਰਾ ਅਤ ਦੀਰਗਤ ਮੁਚ ਉਜਿਆ ਵਿਆਸ ਕਰ ਜਹਿੰਦਰਾ ਸਿਕਿਤ ਫਲ ਫਿੱਕੈ ਫੁੱਲ ਬਕ ਬਕੇ ਕਾਮਨਾ ਵੇ ਪਤ ਮਿਟ ਨਿਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵ ਨਾ ਕੋਏ ਧਰਤ ਰਾਜੂ ਧੁਲੀਏ ਨਿਵੇ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀ ਸੁਣਵਾਏ ਕਿਆ ਥੀਐ ਜਾਰੀ ਦੇਖੀ ਜਾਏ ਮਹਲਾ ਪਹਿਲਾ
1: ਪਾਠ ਪੁਸਤਕ ਸੰਧਿਆ ਬਾਦੰ ਸਲਪੂਰ ਸਬਗਲ ਸਮਾਧੰ ਮੁਖ ਝੂਠ ਬਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਾਲ ਮਾਲਾ ਤਿਲਕ ਲੀਲਾ ਟੰਗ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕ ਨਿਹਚੋ ਕਰਮੰ ਕਹੋ ਨਾਨਕ ਨਿਹਚੋ ਤਿਆਵੈ ਵਿਣ ਸਤ ਗੁਰ ਵਾਟ ਨ ਪਾਵੇ ਪੌੜੀ ਕੱਪੜ ਰੂ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਪਾਉਂਦੇ ਰਾਹ ਭੀੜੇ ਗਏ ਜਾਵਣਾ ਨੰਗਾ ਦੋਚ ਚਾਲਿਆ ਤੰਦ ਸਹਿ ਖਰਾੜ ਰਾਵਣਾ ਤਾਰਿਆਂ ਕਣ ਪਛੋਤਾਵਣਾ ਪਛੋਤਾਵਣਾ ਪਛੋਤਾਵਣਾ ਤੂੰ ਹਰ ਤੇਰਾ ਸਭ ਕੋ ਸਭ ਤੁਧ ਪਾਏ ਰਾਮ ਰਾਜੇ ਕਿਛ ਆਤਮ ਕਿਸੈ

0: ਸਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤ ਵੱਟ। ਇਹ ਜਨੇਊ ਜੀ ਕਾ ਹਿਤਾ ਪਾਂਡੇ ਘੱਤ। ਨਾ ਇਹ ਟੁੱਟੈ ਨਾ ਮਣ ਲੱਗੇ ਨਾ ਇਹੋ ਜਲੇ ਨਾ ਜਾਏ। ਤਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ। ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ। ਸਿੱਖਾ ਕਣ ਚੜਾਈਆ ਗੁਰ ਬ੍ਰਾਹਮਣ ਥਿਆ। ਉਹ ਮੂਆ ਉਹ ਝੜ ਪਿਆ ਵੇ ਤੱਗਾਂ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ। ਤੱਕ ਪਾਹੋਂ ਕੱਤੀਏ ਬਾਮਣ ਵੱਟੇ ਆਏ। ਕੁਹ ਕਰਾਰਨ ਖਾਇਆ ਸਭ ਕੋ ਆਖੇ ਪਾਏ। ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ। ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ। ਨਾਏ ਮੰਨਿਆ ਪਤ ਜੈ ਸਲਾਹੀ ਸੱਚ ਸੂਤ। ਦਰਗਹਿ ਅੰਦਰ ਪਾਈਏ ਤੱਗ ਨਾ ਤੂਰ ਸਪੂਤ ਮਹੱਲਾ ਪਹਿਲਾ।
0: ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਵਾ ਤੱਗ ਨਾ ਅੱਖੀ। ਵੇ ਤੱਗਾ ਆਪੇ ਵੱਤੈ ਵੜ ਧਾਗੇ ਅਵਰਾ ਕੱਤੈ। ਲੈ ਪਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ।
1: ਸੁਣ ਵੇਖੋ ਲੋਕਾਂ ਇਹ ਵੜਾ ਮਨ ਅੰਧਾ ਨਾ ਹੋ ਸੁਜਾਨ ਤੋਂ।

ਓੜੀਸਾ ਨੂੰ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਇਸ ਨੂੰ ਹੁਕਮ ਮਨਾਏ ਸੀ ਹੁਕਮ ਮੰਨੇ ਹੋਏ ਪ੍ਰਵਾਨ ਤੱਕ ਸਮਝਾਏ ਸੀ ਮੈਂ ਭਾਵੇਂ ਸੁਕਰੇ ਮਨ ਦਿੰਦਿਆ ਸੋ ਫਲ ਪਾਏ ਸੀ ਦਾਦਰ ਕੇ ਪੈਦਾ ਜਾਏ ਸੀ ਦਾਦਰ ਕੇ ਪੈਦੇ ਸੀ।

0: ਸਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰਮ ਹੈ ਕਰਮੈ ਪਿਤਰੀ ਦੇ ਅੱਗੇ ਵਾਸਤ ਸਜਾਣੀਏ ਪਿਤਰੀ ਚੋਰ ਕਰੇ ਵੱਡੀਆ ਹੈ ਹੱਥ ਲਾਲ ਕੈ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੀ ਮਹੱਲਾ ਪਹਿਲਾ
1: ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੋਵਾਰ ਸੂਚੇ ਇਹ ਨਾ ਕੀਏ ਬੈਂਜੇ ਪਿੰਡਾ ਥੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੜੀ ਤੁਰੇ ਪਲਾਣ ਪਾਉਣ ਵੇ ਹਰ ਰੰਗੀ ਹਰਨ ਸਵਾਰਿਆ ਕੋਠੇ ਮਡ ਮਾੜੀਆਂ ਕਾਏ ਬੈਠੇ ਘਰ ਪਾ ਸਾਰਿਆ ਜੀ ਕਰਨ ਪਾਉਂਦੇ।

ਹੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਸਰੂਪ ਸਵਾਰਿਆ, ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰਪਾ ਸਾਰਿਆ, ਚੀਜ਼ ਕਰਨ ਮਨ ਭਖਦੇ ਹਰ ਪੁੱਜਣ ਨਾ ਹੀ ਹਰਿਆ, ਕਰ ਫਿਰ ਮੈਂ ਸਿਖਾਇਆ ਵੇਖ ਮਿਹਨਤ ਕਰਨ ਵਿਸਾਰਿਆ, ਜਬਨ ਹਾਰਿਆ ਦਰਿਆਈ ਜੋ ਬਨਹਾਰਿਆ।

0: ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੋਣ ਕੋਈ ਨਾ ਪਿਟਿਓ ਜਾਏ। ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਪੜਨ ਸਲੋਕ, ਕਹੋਤੀ ਜਾਏ ਸਟਿਆ ਕਿਸੇ ਲੱਗਾ ਦੁੱਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ, ਜਿਤ ਮੁਖ ਨਾਮ ਨ ਚਿਰੈ ਬਿਣਨਾ ਵੇ ਰਸ ਖਾਏ, ਨਾਨਕੇਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ। ਮਹੱਲਾ ਪਹਿਲਾ।
1: ਭੰਡ ਜਮੀਐ ਭੰਡ ਨਿਮੀਐ ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ। ਪੰਡ ਮੋਆ ਪੰਡ ਫਾਲੀਐ ਪੰਡ ਹੋਵੇ ਬੰਦਾ, ਸੁੱਖ ਮੰਦਾ ਆਖੀਐ ਜਿਤ ਮੇਰਾ ਜਾਨ। ਭੰਡੋ ਹੀ ਪੰਡ ਜੈ ਪੰਡੇ ਬਾਜ ਨਾ ਕੋਇ, ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਇ। ਜਿਤ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ, ਨਾਨਕ ਤਿਮ ਖੁਜਲੇ ਤਿਤ ਸੱਚੇ ਦਰਬਾਰ।

ਬੰਦਾ ਕਿਸੇ ਨਾਲ ਆਖੀਏ ਬੜੇ ਅੱਖਰੇ ਹੋ ਬੁਝੀਏ ਮੂਰਖ ਨਾਲ ਨਾ ਲੁਜੀਏ ਨਾਲ ਨਾ ਲੁਜੀਏ ਨਾਲ ਨਾ ਲੁਜੀਏ।

0: ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲ ਗਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸਟਿਐ ਮਥੁਕਾ ਫਿੱਕੇ ਪਾਏ, ਫਿੱਕਾ ਮੂਰਖਾ ਕੀਐ ਪਾਣਾ ਲੈ ਸਦੈ। ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੈ ਉਤਰੇ ਨਾਹੀਂ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ, ਤਿੰਨ ਲੱਗਾ ਰੱਬ ਸੇਤੀ ਦੇਖਨੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੋਦੀ ਕਰ ਜਾਹੀ, ਪਰਵਾਹ ਨਾਹੀਂ ਕਿਸੇ ਕਰੀ ਬਾ ਸੱਚੇ ਨਾ, ਦਰਬਾਰ ਟੁੱਪਰ ਖਚ ਮੰਗਾ ਜਬੇ ਦੇ ਤਾਂ ਕਾਹੀ, ਦੀਵਾਨ ਏਕੋ ਕਲਮੇ ਕਾ ਹਮਾ ਤੁਮਾ ਮੇਲ, ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉ ਤਿਲ ਪੌੜੀ ਆਪੇ ਹੀ ਕਰਨਾ ਕਿਉ, ਕਲੇ ਆਪੇ ਹੀ ਤੈ ਤਾਰੀਐ ਦੇਖ ਕੀਤਾ ਆਪਣਾ, ਘਰ ਕੱਚੀ ਪੱਕੀ ਸਾਰੀਐ ਜੋ ਆਇਆ ਸੀ ਚੱਲ ਸੀ, ਸਭ ਕੋਈ ਆਈ ਵਾਰੀਐ ਜਿਸ ਦੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਸਾਰੀਐ ਆਪਣਾ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ ਕਾ ਸਵਾਰੀਐ ਕਾ ਸਵਾਰੀਐ,
2: ਆਪਣਾ ਆਪਣਾ ਆਪੇ ਕਾਸ਼ ਵਾਰੀ ਹੈ, ਆਪੇ ਹੀ ਕਾਸ਼ ਵਾਰੀ ਹੈ।

ਆਸਾ ਮਹੱਲਾ ਚੌਥਾ ਜਿੰਨਾ ਪੇਟਿਆ ਮੇਰਾ ਪੂਰਾ ਸਤਿਗੁਰੂ ਤਨਹ ਰਾਮ ਦਰਣਾ ਮੈਂ ਰਾਮ ਦਾ ਦੇ ਕ੍ਰਿਸ਼ਨਾ ਪੁੱਤ।

0: ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ। ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪਰਵਾਨ। ਮਹੱਲਾ ਦੂਜਾ, ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾ। ਬੀਜੈ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆ ਮਹੱਲਾ ਦੂਜਾ।
1: ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ, ਚਿਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ। ਵਸਤੂ ਅੰਦਰ ਸਮਾਵੈ ਦੂਜੀ ਹੋਏ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਈ ਮਣੇ ਅਰਦਾਸ। ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਖਤ ਵਿਗਾਸ ਮਹੱਲਾ ਦੂਜਾ। ਨਾਲ ਆਣੇ ਦੋਸਤੀ ਵਡਾਰੂ ਸਿਓ ਨੇ, ਪਾਣੀ ਅੰਦਰ ਲੀਕ ਜਿਓ ਤਿਸਦਾ ਥਾਉ ਨਾ ਤੇ ਮਹੱਲਾ ਦੂਜਾ। ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਕ ਚੰਗੀ ਕਰੇ ਦੂਜੀ ਪੀਵੇ ਰਾਸ। ਪੌੜੀ ਚੱਕਰ ਲੱਗੇ ਚੱਕਰੀ ਤੇ ਚੱਲੇ ਖਸਮੇ ਪਾਏ, ਹਰਮਤ ਸੁਣੋ ਅਗਲੀ ਉਹ ਵਜੋਂ ਤੇ ਦੂਣਾ ਖਾਏ, ਖਸਮ ਕਰੇ ਬਰਾਬਰੀ ਬਗੈਰ ਤੇ ਅੰਦਰ ਪਾਏ, ਵਜੂੰਗਾ ਅਗਲਾ ਮੋਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ।

0: ਲੋਕ ਮਹੱਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ
1: ਇੱਕ ਨਹੀਂ ਚਾਕਰੀ ਜਿਤ ਪਖ ਸੁਣਾ ਜਾਏ ਨਾਨਕ ਸੇਵ ਕਾਂਢੀ ਹੈ ਜਿਸੇ ਤਿਖਸਮ ਸਮਾਏ ਪੌੜੀ।

ਨਾਨਕ ਖਾਜਾ ਆਪਣੀ ਹਰਦਾ ਕੇ ਪਰਵਾਰ ਆਪ ਰਹਿ ਸਾਖੀ ਬਰਸ ਰਹਿ ਮਾਰ ਇੱਕ ਨਗਲੀ ਦਿੰਦੀ ਦੀਆਂ ਇੱਕ ਦੂਰੀ ਚੜ੍ਹੇ ਬਿਸਿਆ ਆਪ ਰਹਿ ਕਰੇ ਆਪ ਹੋ ਕੇ ਸੁਖ

ਕਿਸ ਨੂੰ ਕਹੀਏ ਨਾਨਕਾ, ਸਭ ਕਿਸ ਆਪੇ ਆਪਣੀ ਵਡਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਦਾ ਕਾਦਰ ਪ੍ਰੀਮ, ਜੀਆਂ ਰਿਜਕ ਸੰਭਾਏ, ਸਾਈ ਕਰ ਕਮਾਉਣੀ।

ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹੋ ਨਿਹਚਲ ਚੌ ਛਤ ਪੌੜੀ ਵੱਡੀ ਵੱਡਾ।

0: ਥੋੜੀ ਵੱਡੀ ਹੂੰ ਡਾ ਅਪਾਰ ਤੇਰਾ ਮਰਤਬਾ ਰੰਗ ਬਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰੇ ਵਾਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਬਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾ ਸੁਮਦਾਸ ਤੁਧ ਆਗੈ ਬਿਨ ਮਰਾ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸੁਰਾਤ ਦੁਈ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਂ ਬੁਰਿਆਂ ਵਾਚੈ ਧਰਮ ਹਦੂਰ ਕਰਮੀ

ਨਾਨਕ ਤੇ ਮੁਖਜ ਲੈ ਕੇਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸੀਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰ, ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੇ ਪਾਤਸ਼ਾਹੀ ਦਸਵੀ। ਪ੍ਰਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿਆ ਵੇਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਟਿਆਂ ਹਾਠੀਆਂ, ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਾੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨ ਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਸਤ ਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਤਾਰਥ ਕੀਓ ਉਗਰ ਸੈਨ ਕਉ ਰਾਜ ਅਭੈ ਭਗਤ ਜਨ ਦੀਓ ਕਲ ਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ ਅਨਕਾਇ ਰਤੜਿਆ ਵਾਟ ਦੋਹਿਲੀ ਰਾਮ ਪਾਪ ਕਮਾਵਦਿਆਂ ਤੇਰਾ ਕੋਈ ਨ ਬੇਲੀ ਰਾਮ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵ ਹੈ ਗੁਣ ਗੋਪਾਲ ਨਾ ਜਪ ਹੈ ਰਸਨਾ ਫਿਰ ਕਦਹੋ ਸੇ ਦੇਹ ਆਵਏ ਤਰ ਵਰ ਵਿਛੁਨੇ ਨਹਿ ਪਾਤ ਜੁੜਤੇ ਜਮ ਮਗ ਗੌਨ ਇਕੱਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹਿਲੀ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ ਦਰਗਹਿ ਮਾਣ ਪਾਵਹਿ ਪਤ ਸਿਉ ਜਾਵਹਿ ਆਗੈ ਦੂਖ ਨ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵਹਿ ਜਿਤ ਸੇਵਿਐ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪਹਿ ਜਾਣੇ ਜਾਣੋ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ ਲਿਖ ਕਤ ਹੈ ਨ ਛੂਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸਰ ਨਾਨਕ ਪਾਰ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ दर्शन परसै गुरु कै जन्म मरण दुख जाय। होवै सिफतख समधि नूर हर सोह कुर सोह चटियै तुद डठे सचे पातशाह। बल जन्म जन्म दी कटियै सज्जन सच्चा पातशाह। सिर शाह दशाह जिस पास बैठिया सोहिया सबना दावे साहो। सज्जन सच्चा पातशाह सिर शाह दशाह जिस पास बैठिया सोहिया सबना दावे। सत

ਇਹਨਾਂ ਸੁੱਖਾਂ ਦੇ ਵਿੱਚ ਤੂੰ ਮਗਨ ਹੈ ਵੀ ਕਿਹੜਾ ਤੂੰ ਪੁੰਨਦਾਨ ਕੀਤਾ ਹੈ। ਹੱਥ ਜੋੜ ਲੈ, ਕਹਿੰਦਾ ਏ ਮਹਾਰਾਜ ਮੈਂ ਸੁਖੀ ਨਹੀਂ, ਮੇਰੇ ਜਿੰਨਾ ਦੁਖੀ ਤੇ ਇਸ ਬਾਜ਼ਾਰ ਵਿੱਚ ਕੋਈ ਵੀ ਨਹੀਂ।

ਦਿੱਤੀ ਵੀ ਬੱਚਿਆਂ ਲਈ ਸੋਹਣਾ ਘਰ ਬਣ ਜਾਵੇ, ਬੱਚਿਆਂ ਲਈ ਸੋਹਣੀ ਦੁਕਾਨ ਬਣਾ ਦੇਵਾਂ, ਚਾਰ ਪੈਸੇ ਜੋੜ ਦੇਵਾਂ, ਸਾਰਾ ਕੁਝ ਹੀ ਹੋ ਗਿਆ।

ਹੋਇਆ ਕਦੀ ਸੰਗਰਾਂਦ ਪੁੰਨਿਆਂ ਨੂੰ ਗੁਰਦੁਆਰੇ ਚਲਾ ਗਿਆ। ਜਿਹਦੇ ਨਾਲ ਸਭ ਤੋਂ ਜ਼ਿਆਦਾ ਪਿਆਰ ਕੀਤਾ, ਜਿਹਨੂੰ ਪਰਮ ਮਿੱਤਰ ਸਮਝਦਾ ਸੀ, ਸਭ ਤੋਂ ਪਹਿਲਾਂ ਸਾਥ ਵੀ ਉਹ ਹੀ ਛੱਡਦਾ ਹੈ। ਧਨ ਦਾ ਸਾਥ ਉਹਨਾਂ ਚਿਰੇ ਜਿੰਨਾ ਚਿਰ ਸਰੀਰ ਵਿੱਚ ਸਵਾਸ ਨੇ, ਇਸ ਸਰੀਰ ਵਿੱਚੋਂ ਸਵਾਸ ਨਿਕਲ ਜਾਣ ਤੇ ਬਸੀਤ ਨਾਮੇ ਬਦਲ ਜਾਂਦੇ ਨੇ, ਝੱਟ ਹੀ ਧਨ ਦੇ ਹੱਕਦਾਰ

ਪਰ ਇਹਦਾ ਨੌਕਰ ਬੜਾ ਸਿਆਣਾ ਸੀ। ਕਦੇ ਕਦੇ ਕਹਿਣਾ ਕਿ ਸ਼ਾਹ ਜੀ ਕਦੀ ਪੁੰਨ ਦਾਨ ਕਰਿਆ ਕਰੋ, ਸੰਗਤ ਵਿੱਚ ਬੈਠਿਆ ਕਰੋ। ਸ਼ਾਹ ਨੇ ਕਹਿਣਾ ਨੌਕਰ ਨੂੰ, ਤੂੰ ਤੇ ਮੂਰਖ ਹੈ, ਇੰਨੇ ਔਖੇ ਹੋ ਕੇ ਪੈਸੇ ਕਮਾਏ ਨੇ ਕਿ ਪੁੰਨ ਦਾਨ ਕਰਿਆ ਕਰੋ। ਕਦੀ ਕਹਿਣਾ ਸ਼ਾਹ ਜੀ ਸੰਗਤ ਵਿੱਚ ਬੈਠੋ, ਨਹੀਂ ਹੋਏ ਮੂਰਖਾ, ਕੰਮ ਕਰਾਂਗੇ, ਚਾਰ ਪੈਸੇ ਕਮਾਵਾਂਗੇ, ਔਖੇ ਵੇਲੇ ਕੰਮ ਆਉਣਗੇ। ਆ ਇੱਕ ਦਿਨ ਇਹ ਸ਼ਾਹ ਬਿਮਾਰ ਹੋ ਗਿਆ। ਜਦੋਂ ਇਹਨੂੰ ਲੱਗਿਆ ਵੀ ਹੁਣ ਤੇ ਪਤਾ ਨਹੀਂ ਕਦੋਂ ਜਾਨ ਨਿਕਲ ਜਾਣੀ ਹੈ, ਸੋਚਣ ਲੱਗਾ ਵੀ ਨੌਕਰ ਨੇ ਬੜਾ ਸਾਥ ਨਵਾਇਆ ਹੈ, ਇਹਨੂੰ ਕੁਝ ਤੇ ਦੇ ਦੇਵਾਂ, ਪਰ ਸੂਮ ਬੰਦਾ ਪਿਆਰੇ ਉਹ ਕਿਸੇ ਨੂੰ ਕੀ ਦੇ ਸਕਦਾ ਹੈ। ਸਰਾਣੇ ਲੱਕੜ ਦੀ ਖੂੰਡੀ ਪਈ ਗਈ, ਨੌਕਰ ਨੂੰ ਕਹਿੰਦਾ

ਵੇਖ ਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ ਚਿੱਚਰ ਪਹਿਨਣ ਖਾਵਣੇ ਟਿੱਚਨ ਰੱਖਣ ਗੰਢ ਜਿਤ ਦਿਨ ਕਸ਼ੂ ਨਾ ਹੋ ਬਈ ਤਿਤ ਦਿਨ ਬੋਲਣ ਗੰਧ ਆ ਜਿਹੜੇ ਤੂੰ ਸਾਥੀ ਬਣਾਏ ਨੇ ਨਾ ਇਹ ਸਾਰਾ ਮਾਇਆ ਦਾ ਸੰਬੰਧ ਹੈ ਔਖੀ ਘੜੀ ਆ ਗਈ ਤੇ ਵੇਖਦਿਆਂ ਹੀ ਦੌੜ ਜਾਣਗੇ ਜਿੰਨਾ ਚਿਰ ਤੂੰ ਖਵਾਂਦਾ ਏ ਤੇਰੇ ਨਾਲ ਗੰਢ ਰੱਖਣਗੇ ਜਿੰਨਾ ਚਿਰ ਪੱਲੇ ਕੁਝ ਨਾ ਰਿਹਾ ਨਾ ਜਦੋਂ ਤੇਰੇ ਇਹਨਾਂ ਨੇ ਉਦੋਂ ਹੀ ਗੰਧ ਬੋਲਣ

ਬਨੰਦ ਸਿੰਘ ਜੀ ਸੋਝੀ ਦਿੰਦੇ ਸਨ, ਜਦੋਂ ਅਰਦਾਸ ਕਰ ਦਈਏ ਜ਼ਿੰਮੇਵਾਰੀ ਗੁਰੂ ਦੀ ਹੋ ਜਾਂਦੀ ਹੈ। ਐ ਦਾਤਿਆ, ਮੈਨੂੰ ਮੇਰੇ ਵਰਗਾ ਮਿੱਤਰ ਨਹੀਂ ਚਾਹੀਦਾ, ਮੈਨੂੰ ਤੇਰੇ ਵਰਗਾ ਮਿੱਤਰ ਚਾਹੀਦਾ ਹੈ। ਘਰ ਬਾਰ ਤੇਰਾ ਪ੍ਰਵਾਸਾ, ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ, ਸਦਾ ਹੀ ਮੇਰੀ ਰਸਨਾ ਤੇ ਤੇਰਾ ਨਾਮ ਰਵੇ। ਮੈਨੂੰ ਪਤਾ ਹੈ ਨਾਮ ਤੋਂ ਬਗੈਰ

करो दीन के दाते, मेरा गुण अवगण नाहम बिचारू कोई। माटी का क्या तोपै स्वामी, मानस की गत ए। दंडौत बंदन अनिक बार, सर्व कला समरथ, ढोलन ते राखो प्रभु, नानक दे कर हथ। सतना धन वाखे गुरु साहिब जियो, जेहें बिखिया सगली तजी, लियो भेख बैराग। कहो नानक सुन रे माना, तेहे नर माथे भाग। जेहें बिखिया सगली तजी, लियो भेख बैराग। कहो नानक सुन रे माना, तेहे नर माथे भाग। जेहे माया ममता तजी, सब ते भयो उदास। कहो नानक सुन रे माना, तेहे घट ब्रह्म निवास। जेहे माया ममता तजी, सब ते भयो उदास। कहो नानक सुन रे माना, तेहे घट ब्रह्म निवास। वाहे गुरु जी का खालसा, वाहे गुरु जी की फतेह। परम सम्मान योग सतगुरु साहिब श्री गुरु ग्रंथ साहिब सचे पातशाह महाराज जी दे पावन पवित्र आशीष द्वारा, सतगुरु गुरु तेग बहादुर जी दे अमृत बचन आप जी ने 17 और 18 जो श्लोक ने, 17वां 18वां श्लोक इस दा पाठ श्रवण कीता है। आओ आप जितने हजूर दे ए अमृत बचन विचार श्रवण कर रहे हो, आशीष बख्शो। सतगुरु गुरु तेग बहादुर जी महाराज अपनी रहमत अपनी बख्शिश वरतान, तां जो हजूर दे इस अमृत बचन दी विचार भावना श्रद्धा संयुक्त हो सके। ए जो विचार अधीन आए दो श्लोक ने, इन्हां दे पहला आपां आखरी अर्थ जो हर रोज नेम अनुसार जिस श्लोक दी विचार व्याख्या होनी हुंदी है जा करनी है, उस दे पहला आखरी अर्थ आपां वाचनिक। हजूर ने इस श्लोक विच 17वें श्लोक विच बख्शिश कीती, जेहें बिख्या सगली तजी। जेहें दा लफ्जी अर्थ करांगे जिसने, अगे शब्द है बिख्या, नाल शब्द सगली भी है। बिख्या लफ्ज दे अर्थ बिख तो जहर तो भी कीते गए ने, बिख्या दा अर्थ माया भी कीता गया है, बिख्या दा अर्थ शराब भी नशा भी कीता गया है। और गुर बिलास पातशाही 10वीं विच
ਵਿਖਿਆ ਲਫ਼ਜ਼ ਦੇ ਅਰਥ ਤਮਾਕੂ ਦੇ ਰੂਪ ਵਿੱਚ ਵੀ ਕੀਤੇ ਗਏ, ਜਿਵੇਂ ਉੱਥੇ ਇਹ ਸਤਰ ਆਉਂਦੀ ਹੈ, ਤੁਕ ਆਉਂਦੀ ਹੈ, ਵਿਖਿਆ ਕਿਰਿਆ ਭਦਨ ਤਿਆਗੋ, ਵਿਖਿਆ ਕਿਰਿਆ ਭਦਨ ਤਿਆਗੋ, ਉੱਥੇ ਵਿਖਿਆ ਦਾ ਅਰਥ ਤੰਬਾਕੂ ਹੈ। ਖੈਰ ਆਪਾਂ ਜੋ ਗੁਰਬਾਣੀ ਚ ਵੇਖਨੇ ਹਾਂ, ਵਿਖਿਆ ਦਾ ਅਰਥ ਜ਼ਹਿਰ ਵੀ ਹੈ। ਮਹਾਰਾਜ ਜੀ ਨੇ ਇਹਦਾ ਅਰਥ ਨਸ਼ਾ ਵੀ ਕੀਤਾ, ਜਿਵੇਂ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਬਿਦ ਨੈਨੋ ਡਿਠੇ। ਵਿਖਿਆ ਦਾ ਅਰਥ ਜ਼ਹਿਰ ਵੀ ਹੈ, ਜਿਵੇਂ ਅਸੀਂ ਗੁਰੂ ਅਮਰਦਾਸ ਕਹਿੰਦੇ ਆ ਕਿ ਹੇ ਪੰਡਿਤ, ਤੂੰ ਕਿਸੇ ਦੂਸਰੇ ਬੱਚਿਆਂ ਨੂੰ ਇਹ ਵਿਦਿਆ ਰੂਪੀ ਜ਼ਹਿਰ ਨਾ ਸਿਖਾਲ। ਇਸੇ ਤਰ੍ਹਾਂ ਵਿਖਿਆ ਦਾ ਅਰਥ ਮੈਂ ਅਰਜ਼ ਕੀਤਾ ਮਾਇਆ ਬਈ, ਜਾਂ ਇਸ ਵਿੱਚ ਜ਼ਹਿਰ ਅਰਥ ਵੀ ਨਹੀਂ, ਇਸ ਵਿੱਚ ਤ੍ਰਿਪਤੀ ਵੀ ਨਹੀਂ। ਇੱਥੇ ਅਸੀਂ ਪਹਿਲਾਂ ਅੱਖਰੀ ਅਰਥ ਕਰ ਦਿੰਦੇ ਹਾਂ, ਜੇ ਵਿਖਿਆ ਸਗਲੀ ਤਜੀ, ਜਿਸ ਇਨਸਾਨ ਨੇ ਇਸ ਵਿਖਿਆ ਸਾਰੀ ਦੀ ਸਾਰੀ ਨੂੰ ਤਿਆਗ ਦਿੱਤਾ। ਹੁਣ ਇਹਦਾ ਮਤਲਬ ਸਗਲੀ ਦਾ ਅਰਥ ਇਹ ਬਹੁਤ ਵਿਰਾਟ ਹੈ, ਵਿਖਿਆ ਇਹ ਬਹੁਤ ਜ਼ਿਆਦਾ ਵੱਡੀ ਹੈ। ਮਹਾਰਾਜ ਕਹਿੰਦੇ ਜਿਸ ਨੇ ਸਾਰੀ ਵਿਖਿਆ ਨੂੰ, ਜ਼ਹਿਰ ਨੂੰ, ਵਿਸ਼ੇ ਨੂੰ ਤਿਆਗ ਦਿੱਤਾ, ਲਿਓ ਭੇਖ ਬੈਰਾਗ। ਅਸਲ ਚ ਉਹ ਹੀ ਅਸਲ ਬੈਰਾਗੀ ਹੈ, ਉਸਨੇ ਹੀ ਬੈਰਾਗ ਦਾ ਭੇਖ ਧਾਰਨ ਕੀਤਾ। ਜਾਂ ਇਉਂ ਕਹਾ ਕਿ ਜਿਸ ਨੇ ਹਰ ਤਰ੍ਹਾਂ ਦੀ ਇਸ ਵਿਖਿਆ ਨੂੰ, ਇਸ ਜ਼ਹਿਰ ਨੂੰ, ਇਸ ਵਿਸ਼ੇ ਨੂੰ, ਇਸ ਮਾਇਆ ਨੂੰ ਤਿਆਗ ਦਿੱਤਾ, ਤੇ ਮਹਾਰਾਜ ਕਹਿੰਦੇ ਨੇ ਉਹਨੇ ਹੀ ਬੈਰਾਗ ਦਾ ਭੇਖ ਧਾਰਨ ਕੀਤਾ ਹੈ। ਕਹੋ ਨਾਨਕ ਸੁਣ ਰੇ ਮਨਾ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਨੇ, ਹੇ ਮਨਾ ਤੂੰ ਸੁਣ ਕੀ ਜੀ, ਤੇ ਨਰ ਮਤ ਹੈ ਭਾਗ ਉਸ ਮਨੁੱਖ ਦੇ। ਨਰ ਦਾ ਅਰਥ ਇਨਸਾਨ, ਮਤ ਹੈ ਦਾ ਅਰਥ ਮੱਥਾ, ਭਾਗ ਦਾ ਅਰਥ ਅਸੀਂ ਭਾਗਿਆ ਕਰੀਏ। ਮਹਾਰਾਜ ਕਹਿੰਦੇ ਨੇ ਕਿ ਇਹ ਮਨਾ ਧਿਆਨ ਨਾਲ ਸੁਣ, ਉਸ ਬੰਦੇ ਦੇ ਮੱਥੇ ਦੇ ਭਾਗ ਉਗੜ ਗਏ, ਉਹ ਭਾਗਸ਼ਾਲੀ ਹੈ, ਜਾਂ ਸ਼ਬਦ ਬਾਣੀ ਚ ਵਰਤੀਏ ਉਹ ਵਡਭਾਗਾ ਹੈ, ਉਹ ਵਡਭਾਗੀ ਹੈ। ਇਸ ਸ਼ਲੋਕ ਦਾ ਅਰਥ ਹੋ ਗਿਆ ਕਿ ਜਿਸ ਨੇ ਇਸ ਜ਼ਹਿਰ ਰੂਪ ਵਿਖਿਆ ਨੂੰ ਤਿਆਗ ਦਿੱਤਾ ਹੈ, ਉਸਨੇ ਮਨ ਨੂੰ ਬੈਰਾਗ ਦਾ ਲਿਬਾਸ ਧਾਰਨ ਕਰ ਲਿਆ। ਤੇ ਮਹਾਰਾਜ ਕਹਿੰਦੇ ਨੇ ਮਨਾ ਧਿਆਨ ਨਾਲ ਸੁਣ, ਇਹ ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ, ਆਹ ਨੇ ਖੁਸ਼ਕਿਸਮਤ ਭਾਗਸ਼ਾਲੀ, ਜਿਨ੍ਹਾਂ ਨੇ ਹਰ ਤਰ੍ਹਾਂ ਦੀ ਇਸ ਵਿਖਿਆ ਨੂੰ ਤਿਆਗ ਦਿੱਤਾ। ਦੂਸਰਾ ਸ਼ਲੋਕ ਵੀ ਬਿਲਕੁਲ ਇਹਦੇ ਨਾਲ ਮਿਲਦਾ ਜੁਲਦਾ ਹੈ। ਜਿਹੇ ਮਾਇਆ ਮਮਤਾ ਤਜੀ, ਵਿਖਿਆ ਔਰ ਮਾਇਆ, ਦੂਸਰੇ ਸ਼ਲੋਕ ਵਿੱਚ ਮਾਇਆ ਆ ਗਿਆ। ਜਿਸ ਨੇ ਮਾਇਆ ਮਮਤਾ ਦਾ ਅਰਥ ਆਪਣਤ ਅਕੜ, ਮਮਤਵ, ਇਹ ਬਚਨ ਅੱਗੇ ਵੀ ਆਏਗਾ ਮਮਤਾ ਸ਼ਲੋਕਾਂ ਵਿੱਚ। ਜਿਸ ਇਨਸਾਨ ਨੇ ਮਾਇਆ ਦੀ ਪਕੜ ਨੂੰ, ਮਾਇਆ ਦੀ ਆਪਣਤ ਨੂੰ, ਮੈਂ ਮੇਰੀ ਨੂੰ ਛੱਡ ਦਿੱਤਾ, ਤੇ ਮਹਾਰਾਜ ਕਹਿੰਦੇ ਨੇ ਸਭ ਤੇ ਭਇਓ ਉਦਾਸ, ਉਹ ਵੀ ਇਸ ਤੋਂ ਉਦਾਸ ਹੋ ਗਿਆ ਸਾਰੀਆਂ ਚੀਜ਼ਾਂ। ਹੁਣ ਇਸ ਨੁਕਤੇ ਨੂੰ ਫਿਰ ਆਪ ਜੀ ਦੇਖਿਓ, ਪਹਿਲਾਂ ਸੀ ਜੇ ਵਿਖਿਆ ਸਗਲੀ ਤਜੀ, ਇੱਥੇ ਸਗਲੀ ਦੀ ਥਾਂ ਮਹਾਰਾਜ ਜੀ ਨੇ ਵਿਖਿਆ ਦੀ ਥਾਂ ਤੇ ਸ਼ਬਦ ਮਾਇਆ ਵਰਤਿਆ, ਮਮਤਾ ਵਰਤਿਆ ਨਾਲ, ਤੇ ਇੱਥੇ ਸਗਲੀ ਦੀ ਥਾਂ ਤੇ ਸਭ ਵਰਤਿਆ ਹੈ। ਸਗਲੀ ਔਰ ਸਭ ਦੇ ਅਰਥ ਤਾਂ ਇੱਕੋ ਹੀ ਹੋਏ ਨਾ ਜੀ। ਜੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ, ਬੈਰਾਗ ਔਰ ਉਦਾਸ, ਇਹਦੇ ਅਰਥ ਵੀ ਇੱਕ ਜੈਸੇ ਨੇ, ਉਪਰਾਮ ਹੋ ਜਾਣਾ। ਮਹਾਰਾਜ ਕਹਿੰਦੇ ਆ ਜਿਸ ਨੇ ਮਾਇਆ ਦੇ ਮਮਤਵ ਨੂੰ, ਆਪਣਤ ਨੂੰ, ਮੈਂ ਮੇਰੀ ਨੂੰ ਛੱਡ ਦਿੱਤਾ, ਸਭ ਤੇ ਭਇਓ ਉਦਾਸ, ਇਹ ਸਾਰੀ ਮਾਇਆ ਦੀ ਖੇਡ ਤੋਂ ਉਹ ਨਿਰਲੇਪ ਹੋ ਗਿਆ, ਉਪਰਾਮ ਹੋ ਗਿਆ। ਤੇ ਮਹਾਰਾਜ ਕਹਿੰਦੇ ਇਹ ਉਦਾਸੀ, ਫਿਰ ਮੈਂ ਬੇਨਤੀ ਕਰਾਂ, ਰੁੱਖਾਪਨ ਨਹੀਂ, ਬੜੀ ਬਖਸ਼ਿਸ਼ ਕੀਤੀ, ਇਹ ਉਦਾਸੀ ਜੋ ਪੁਰਾਣੇ ਭਾਰਤ ਵਿੱਚ ਕਈ ਮਤ ਐਸੇ ਸਨ ਕਿ ਉਪਰਾਮਤਾ ਦੇ ਨਾਮ ਤੇ ਅੰਦਰ ਖੁਸ਼ਕੀ ਆ ਜਾਣੀ, ਨਫ਼ਰਤ ਪੈਦਾ ਹੋ ਜਾਣੀ, ਅੰਦਰੋਂ ਬੇਰਸੇ ਜੇ ਫਿੱਕੇ ਜੇ ਹੋ ਜਾਣਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹ ਜਿਹੜੀ ਗੁਰਮਤ ਦਾ ਬੈਰਾਗ ਹੈ, ਗੁਰਮਤ ਦੀ ਉਦਾਸੀ ਹੈ, ਦੇਖ ਤੈਨੂੰ ਦੱਸਿਆ ਜਿਨੇ ਬੈਰਾਗ ਦਾ ਭੇਖ ਲੈ ਲਿਆ ਉਹਦੇ ਮੱਥੇ ਦੇ ਭਾਗ ਚੰਗੇ, ਉਹ ਖੁਸ਼ਕਿਸਮਤ, ਤੇ ਜਿਨੇ ਮਾਇਆ ਦੀ ਮਮਤਾ ਨੂੰ ਤਿਆਗ ਦਿੱਤਾ ਉਦਾਸ ਹੋ ਗਿਆ। ਤੇ ਮਹਾਰਾਜ ਕਹਿੰਦੇ ਨੇ ਇਸ ਉਪਰਾਮ ਦਾ ਤਾਂ ਅਰਥ
ਉਹਦੇ ਅੰਦਰ ਨਫ਼ਰਤ ਨਹੀਂ, ਅਸਲ ਚ ਹੈ ਸੰਸਾਰ ਦੀ ਮਾਇਆ ਤੋਂ ਉਪਰਾਮਤਾ ਹੈ। ਕਉ ਨਾਨਕ ਸੁਣ ਰੇ ਮਨਾ, ਧਿਆਨ ਨਾਲ ਸੁਣ, ਇਸ ਉਦਾਸੀ ਤੋਂ ਬਾਅਦ ਕੀ ਉਹਦੇ ਕੋਲ, ਤੇ ਘੱਟ ਬ੍ਰਹਮ ਨਿਵਾਸ, ਉਹਦੇ ਅੰਦਰ ਪਾਰ ਬ੍ਰਹਮ ਦਾ ਨਿਵਾਸ ਹੈ। ਉਹਦੀ ਅਪਰਾਮਤਾ ਦਾ ਅਰਥ ਅੰਦਰ ਖਾਲੀਪਨ ਨਹੀਂ, ਉਹਦੀ ਉਪਰਾਮਦਾ ਦਾ ਅਰਥ ਅੰਦਰ ਬੇਰਸਾਪਨ ਨਹੀਂ, ਉਸ ਦੇ ਉਦਾਸੀਪਨ ਦਾ ਅਰਥ ਸਮਾਇਕ ਸੰਸਾਰ ਨੂੰ ਦੇਖ ਕੇ ਇਹਦੇ ਤੋਂ ਨਫ਼ਰਤ ਨਹੀਂ। ਮਹਾਰਾਜ ਕਹਿੰਦੇ ਉਪਰਾਮ ਹੈ ਸੁਰਤ ਕਰਕੇ, ਪਰ ਉਸ ਦੇ ਧੁਰ ਅੰਦਰ ਬ੍ਰਹਮ ਦਾ ਨਿਵਾਸ ਹੈ, ਉਹ ਆਤਮ ਰਸੀਆ ਹੈ, ਉਹ ਬ੍ਰਹਮ ਗਿਆਨੀ ਹੈ। ਇਹ ਸਤਿਗੁਰਾਂ ਨੇ ਅੱਜ ਸਾਡੇ ਤੇ ਬਖਸ਼ਿਸ਼ ਕੀਤੀ, ਉਹਨਾਂ ਨੇ ਦੋ ਸ਼ਲੋਕ ਸਾਨੂੰ ਇਹ ਵਿਚਾਰ ਵਾਸਤੇ ਬਖਸ਼ੇ। ਮੈਂ ਜਿਹੜੀ ਅਸੀਂ ਕਥਾ ਵੀ ਕਰਾਂਗੇ ਨਾਲ ਵਿਆਖਿਆ ਵੀ, ਪਰ ਥੋੜੇ ਜਿਹੜੇ ਬਚਨ ਨੇ ਉਹ ਜ਼ਰੂਰੀ ਨੇ ਇਹ ਖੋਲਣ ਵਾਲੇ ਅਖਰੀ ਅਰਥਾਂ ਚ। ਮੈਂ ਅਰਜ਼ ਕੀਤੀ ਵਿਖਿਆ ਔਰ ਮਾਇਆ ਸ਼ਬਦ ਕੇ, ਹਾਲਾਂਕਿ ਮਾਇਆ ਲਫ਼ਜ਼ ਦੀ ਵਰਤੋਂ ਅਸੀਂ ਬੜੀ ਵਾਰੀ ਕਰਨੀ। ਬਾਣੀ ਚ ਦੋ ਸ਼ਬਦ ਹੁੰਦੇ ਨੇ, ਇੱਕ ਮਾਇਆ ਤੇ ਇੱਕ ਮਾਇਆ। ਮਾਇਆ ਦਾ ਲਫ਼ਜ਼ੀ ਅਰਥ ਹੈ ਕਿਰਪਾ। ਹੁਣ ਜਦੋਂ ਸਾਡੀ ਆਮ ਸ਼ਬਦਾਵਲੀ ਵਿੱਚ ਅਸੀਂ ਮਾਇਆ ਸ਼ਬਦ ਵਰਤਨੇ, ਮੈਂ ਅਕਸਰ ਬੇਨਤੀ ਕਰਨਾ ਅਸੀਂ ਮਾਇਆ ਨੂੰ ਇੱਕ ਚੀਜ਼ ਨਾਲ ਬੰਨ ਕੇ ਅਰਥ ਨਾ ਕਰੀਏ। ਜਿਵੇਂ ਮੰਨ ਲਓ ਕਰੰਸੀ ਹੈ, ਰੁਪਈਆ ਕਹਿ ਲਓ, ਡਾਲਰ ਕਹਿ ਲਓ, ਯੂਰੋ ਕਹਿ ਲਓ, ਜੇ ਹਰ ਮੁਲਕ ਦੀ ਆਪੋ ਆਪਣੀ ਕਰੰਸੀ ਹੈ, ਅਸੀਂ ਉਸ ਕਰੰਸੀ ਨੂੰ ਦੇਖ ਕੇ ਮਾਇਆ ਸ਼ਬਦ ਦੇ ਅਰਥ ਕਰਨੇ, ਅਸੀਂ ਕਹਿੰਦੇ ਹਾਂ ਸਾਰੇ ਕਿ ਇਹ ਮਾਇਆ ਹੈ। ਪਰ ਗੁਰਮੁਖੋ, ਆਪ ਜਿਹੜੇ ਗੁਰਬਾਣੀ ਦੇ ਸੂਝਵਾਨ ਕੋ, ਉਂਝ ਮਾਇਆ ਵੀ ਖੇਡ ਵੀ ਹਿੰਦੁਸਤਾਨ ਵਿੱਚ ਜੇ ਮਾਇਆ ਦੇ ਡੂੰਘੇ ਅਰਥ ਕਰਨੇ ਹੋਣ ਤੇ ਹਰ ਮਤ ਮਤਾਂਤਰ ਨੇ ਮਾਇਆ ਦੀ ਆਪਣੀ ਪਰਿਭਾਸ਼ਾ ਵੀ ਦਿੱਤੀ। ਜਦੋਂ ਇਹ ਕਰੰਸੀ ਨਹੀਂ ਸੀ, ਮੈਂ ਬੇਨਤੀ ਕਰਾਂ, ਜਦੋਂ ਇਹ ਕਰੰਸੀ ਨਹੀਂ ਸੀ, ਕੁਝ ਵੀ ਨਹੀਂ ਸੀ, ਇੱਕ ਸਿਧਾਂਤ ਤਾਂ ਇਹ ਵੀ ਕਹਿੰਦਾ ਕਿ ਮਾਇਆ ਦੀ ਤੇ ਰੱਬ ਦੇ ਸੰਯੋਗ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਰਚੀ। ਹੁਣ ਉਸ ਵਕਤ ਤਾਂ ਇਹ ਨਾ ਕੋਈ ਪੈਸਾ ਨਾ ਰੁਪਈਆ ਕੋਈ ਚੀਜ਼ ਹੀ ਨਹੀਂ ਸੀ। ਉਦੋਂ ਜਿਵੇਂ ਅਸੀਂ ਪਾਠ ਕਰਨੇ ਆ, ਏਕਾ ਮਾਈ ਜੁਗਤ ਵਿਆਈ, ਉੱਥੇ ਮਾਈ ਦਾ ਅਰਥ ਮਾਇਆ। ਜਿਵੇਂ ਆਸਾ ਕੀ ਵਾਰ ਵਿੱਚ ਅਸੀਂ ਪੜ੍ਹਨੇ ਆ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਦੂਈ ਕੁਦਰਤ ਸਾਜੀਐ, ਉੱਥੇ ਦੂਈ ਕੁਦਰਤ ਦਾ ਅਰਥ ਵੀ ਮਾਇਆ। ਇਸੇ ਤਰ੍ਹਾਂ ਜਦੋਂ ਅਸੀਂ ਬਾਣੀ ਦਾ ਪਾਠ ਕਰਨੇ ਹਾਂ ਤੇ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ। ਫਿਰ ਸੁਣਿਓ, ਪਹਿਲ ਪੁਰਸ਼ਾ ਬਿਰਾ, ਪਹਿਲਾਂ ਪਹਿਲ ਆਪ ਪਾਰ ਬ੍ਰਹਮ ਪਰਮੇਸ਼ਵਰ ਹੈ, ਅਥੋਨ ਦਾ ਅਰਥ ਹੈ ਦੁਬਾਰਾ, ਫਿਰ ਪੁਰਸ਼ਾ ਦਮਰਾ, ਪੁਰਸ਼ਾ ਦਮਰਾ ਦਾ ਅਰਥ ਹੈ ਮਾਇਆ। ਮੈਂ ਇਸ ਕਰਕੇ ਅਰਜ਼ ਕਰ ਰਿਹਾ, ਮਾਇਆ ਸ਼ਬਦ ਦ੍ਰਿਸ਼ਟ ਮਾਨ ਵਿੱਚ ਵਰਤਦੇ ਇਸ ਵਰਤਾਰੇ ਵਿੱਚ, ਜਾਂ ਕੇਵਲ ਕਰੰਸੀ ਨਾਲ, ਰੁਪਈਏ ਨਾਲ, ਸੋਨੇ ਚਾਂਦੀ ਨਾਲ ਤੋਲ ਕੇ ਨਾ ਦੇਖੀਏ। ਕਿਉਂਕਿ ਅੱਜ ਅਰਥ ਕਰਦੇ ਹਾਂ ਕਿ ਗੁਰੂ ਘਰਾਂ ਵਿੱਚ, ਸਤਿਗੁਰੂ ਸਾਹਿਬਾਨ ਨੇ ਘਰ ਨਹੀਂ ਬਣਾਏ ਗੁਰੂ ਤੇਗ ਬਹਾਦਰ ਸਾਹਿਬ ਨੇ, ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਲੇ ਨਹੀਂ ਰੱਖੇ ਬਣਾਏ, ਕਿ ਸਤਿਗੁਰਾਂ ਨੇ ਕਲਗੀ ਨਹੀਂ ਸੀ ਇਸ ਤੇ ਸਜਾਈ, ਕਿ ਮਹਾਰਾਜ ਜੀ ਦੇ ਤੀਰਾਂ ਨੂੰ ਸੋਨਾ ਨਹੀਂ ਸੀ ਲੱਗਾ। ਬਸ ਇਸ ਗੱਲ ਨੂੰ ਸਮਝਣਾ ਅੱਜ, ਮੈਂ ਆਪਣੇ ਮਨ ਨੂੰ ਕਹਿ ਰਿਹਾ ਸਮਝਣਾ ਮਨਾ, ਕਿ ਵਿਖਿਆ ਤੋਂ ਉਪਰਾਮ ਬੈਰਾਗ, ਮਾਇਆ ਦੀ ਮਮਤਾ ਤੋਂ ਉਦਾਸ। ਪਹਿਲਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵੀ ਦੇਖਣਾ ਪਏਗਾ ਵੀ ਮਾਇਆ ਕੀ ਹੈ। ਤੇ ਮੈਂ ਅਕਸਰ ਰੋਜ਼ ਆਪ ਨੂੰ ਬੇਨਤੀ ਕਰ ਰਿਹਾ, ਗੁਰਸਿੱਖੋ, ਮੈਂ ਇਹ ਅਰਜ਼ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਜੋ ਇਹਦੇ ਸ਼ਬਦ ਵਿੱਚ ਕਿਹਾ ਗਿਆ, ਸਾਡੇ ਵਾਸਤੇ ਏਦੋ ਵੱਡਾ ਕੋਈ ਦੁਨੀਆਂ ਵਿੱਚ ਗਿਆਨ ਨਹੀਂ। ਇਹਨੂੰ ਸੰਕੀਰਨਤਾ ਨਾਲ ਲਿਆ ਜੇ, ਇਹ ਸੱਚ ਨੂੰ ਅਸੀਂ ਕਬੂਲੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਹਿਲੀ ਗੱਲ ਤੇ ਪੁੱਛੀਏ ਵੀ ਇਹ ਮਾਇਆ ਕੀ ਹੈ, ਇਹ ਵਿਖਿਆ ਕੀ ਹੈ। ਵਿਖ ਦਰਸ ਜ਼ਹਿਰ ਵੀ ਕੀਤਾ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਆਹ ਪਾਠ ਇੱਕ ਰੋਜ਼ ਕਰਦੇ। ਮਾਇਆ ਕਦੀ ਇੱਕ ਰੂਪ ਚ ਨਹੀਂ ਰਹਿੰਦੀ, ਇਹ ਕਈ ਰੂਪ ਵਟਾ ਵਟਾ ਕੇ ਬੰਦੇ ਨੂੰ ਮੋਹ ਪ੍ਰਭਾਵਿਤ ਕਰਨ ਵਾਸਤੇ ਹੁੰਦੀ। ਜਿਵੇਂ ਇੱਕ ਪਾਠ ਹੈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਹੁਣ ਇਹ ਤੁਖ ਅਸੀਂ 27ਵੀਂ ਪੌੜੀ ਚ ਜਪਜੀ ਸਾਹਿਬ ਚ ਪੜ੍ਹਨੇ, ਜਪਜੀ ਸਾਹਿਬ ਦੀ 27ਵੀਂ ਪੌੜੀ, ਇਹ ਪਾਠ ਅਸੀਂ ਰਹਿ ਰਾਸ ਵਿੱਚ ਵੀ ਕਰਨੇ। ਹੁਣ ਇਹਦੇ ਅਰਥ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਅਨੇਕਾਂ ਰੰਗਾਂ ਦੀ, ਇੱਕ ਰੰਗ ਦੀ ਨਹੀਂ, ਅਨੇਕਾਂ ਭਾਂਤਾਂ ਦੀ, ਅਨੇਕਾਂ ਕਿਸਮਾਂ ਦੀ, ਅਨੇਕਾਂ ਜਿਨਸਾਂ ਦੀ ਪਰਮਾਤਮਾ ਨੇ ਇਹ ਮਾਇਆ ਪੈਦਾ ਕੀਤੀ।
रंगी रंगी भांति कर कर जिनसी माया जिन उपाई। कबीर साहब ने इसे करके माया दी गल कर दे, एक शब्द कहना श्लोक है, कबीर आई मुझे पै कहने मेरे कोल भी आई, अनक करे कर पेश जिन्हों गुरु साहब कहते ने गुरु नानक साहब रंगी रंगी भांति कर कर जिनसी माया जिन उपाई। कबीर साहब उन्होंने कह रहे ने कबीर आई मुझे पै अन करे कर पेश हम राखे गुर आपने उनकीनो आदेश। ओ लिफ गई ओ झुक गई सानू साडे सतगुरां ने साडे मुरशिद ने किरपा करके तो बचा दिता। चलो फिर उस तो अगली गल, क्योंकि पाठ आपां जिहड़े रोज नितनेम आप जी करदे ओ गल बड़ी सौखी समझन के सारे। हुण इस माया नूं फिर गुरबाणी दी गहराई च वाची भी है कि, क्योंकि दरअसल चलो असी कथा वाले दूसरे ग्रंथां दे हवाले भी लैने आ, अनमत दे ग्रंथां दे हवाले भी लैने आ, पर एक गल बड़ी स्पष्ट ते प्यारियो, असल च गुरु ग्रंथ साहिब दी बाणी अपनी व्याख्या खुद आप ही करदी है। गुरु ग्रंथ साहिब दा एक शब्द ओदी व्याख्या दूसरी थां ते मारे करदे पए, पर ओह भी शब्द मुकम्मल है, ये नहीं कि वह शब्द घाट है, बाणी दी व्याख्या बाणी आप करदी है। हजूर ने एक बचन किया कि असल च माया की है, एदा संबंध भी सुरती नाल है, एदा संबंध भी अंदर दी बिरती नाल है, एदा संबंध भी साडे अंदर दे चित दी चितवनी नाल है। गुरु साहब जी का एक बचन आनंद साहब दी बाणी विचों, भावे असी पाठ करने राम कली महला तीजा आनंद एको अंकार सतगुर प्रसाद, ये पाठ करने आनंद उत्ते सरलेख, आनंद भया मेरी माए सत गुरु मैं पाया कहे नानक एहो आनंद होगा, जा असी पाठ करने आनंद आनंद सब को कह, जा पाठ करने कीरत आनंद सुनो वडभागी। दास ने एक बार बेनती की आनंद की परिभाषा भी सतगुरां ने आनंद साहब की बाणी दो तुकां भी दिती, वो है कर किरपा किल विख कटे ज्ञान अंजन सारिया अंदरों जिनका मोह टुटा तिनका शब्द सच्चै सवारिया कहे नानक एहो आनंद कहे आनंद गुरु ते जाने। हुण आ आनंद की परिभाषा दो तुकां च कर किरपा किल विख कटे, इसे तरह आनंद साहब च एक पौड़ी है इस माया की परिभाषा ली, ए माया की है। हजूर ने उथे इस पौड़ी विच फरमाया जैसी अगन उधर मैं जिमें मां दे पेट विच उधर विच अग है, जैसी अगन उधर मैं तैसी बाहर माया, माया अगन सब इको जेही करतै खेल रचाया। ते अगे महाराज कहने जां तिस भाणा ता जमया परवार भला पाया, लिव छुड़की लगी तृष्णा माया अमर वरताया। हुण अगे सतगुरां ने उस माया दी परिभाषा दिती, उस माया दी डेफिनेशन दसी कि जिन्हों आप अज विख्या और माया शब्द पढ़ रहे हैं, उत्थे सतगुरु ने फरमाया जैसी अगन उधर मैं तैसी बाहर माया, माया अगन सब इको जेही करतै खेल रचाया, जां तिस भाणा ता जमया परवार भला पाया, लिव छुड़की लगी तृष्णा माया अमर वरताया। हुण इस तुक नूं बच्चे दा जन्म होया, महाराज कहिंदे ओदी लिव टुट गई, जिथे ओदी लिव जुड़ी सी अठे पैर सांस ग्राह जां हर वक्त ओ लिव टुट गई, लिव छुड़की लगी तृष्णा माया अमर वरताया। अमर दर ते हुक्म, माया ने अपना हुक्म वरता दिता, बस इस गल नूं जेन च रखिए लिव छुड़की ही माया दा वरतारा है। मां दे उधर च अग है, उथे लिव लगी, जदों ओदे हुक्म च जन्म होया लिव छुड़की लगी तृष्णा माया अमर वरताया, माया ने अपना हुक्म चला दिता। दूसरा इच अगली तुक होर, महाराज कहने ए माया ये है माया जित हर विसर है, जदों खरी परमात्मा भुल जाए विसर जाए, ए माया जित हर विसर है मोह उपजै भाओ दूजा लाया। मेरी बेनती फिर ध्यान नाल सुनियो, इस नूं इहदे अर्थ कर ली, जै विख्या सगली तजी जे माया ममता तजी, क्योंकि इस भी सवाल है
ਕਿ ਇਹ ਬੈਰਾਗ ਇਹ ਉਦਾਸਪੁਣਾ ਕੀ ਸੰਸਾਰ ਤੋਂ ਬੰਦੇ ਨੂੰ ਦੂਰ ਲਿਜਾਂਦਾ? ਇਹ ਕਿਹੜਾ ਭੇਖ ਹੈ ਜਿਹਨੂੰ ਗੁਰੂ ਜੀ ਨੇ ਬੈਰਾਗ ਦਾ ਭੇਖ ਕਿਹਾ? ਹਜ਼ੂਰ ਦੀ ਇਸ ਗੱਲ ਨੂੰ ਫਿਰ ਧਿਆਨ ਸੁਣਿਓ, ਇੱਕ ਲਿਵ ਟੁੱਟ ਜਾਣੀ, ਦੂਸਰਾ ਗੁਰੂ ਜੀ ਨੇ ਕਿਹਾ ਕਿ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੇ, ਇਹ ਹੈ ਮਾਇਆ। ਜਿੱਥੇ ਪਰਮਾਤਮਾ ਵੱਲੋਂ ਲਿਵ ਟੁੱਟ ਜਾਏ, ਸੰਸਾਰ ਵਾਲੇ ਪਾਸੇ ਜ਼ਿਆਦਾ ਪ੍ਰਵਿਰਤ ਹੋ ਜਾਏ, ਤੇ ਗੁਰੂ ਜੀ ਕਹਿੰਦੇ ਨੇ ਜਿੱਥੇ ਖਰੀ ਦੀ ਥਾਂ ਤੇ ਦੂਜਾ ਭਾਵ ਪੈਦਾ ਹੋ ਜਾਏ। ਕਿਉਂਕਿ ਅਗਲੀ ਤੁਕ ਜਿਹੜੀ ਦਾਸ ਪੜ੍ਹੇਗਾ ਉਹਦੇ ਵਿੱਚ ਗੁਰੂ ਕਹਿੰਦੇ ਨੇ ਨਹੀਂ ਕਿ ਮਾਇਆ ਵਿੱਚ ਰਹਿੰਦਾ ਵੀ ਬੰਦਾ ਮੁਕਤ ਹੋ ਗਿਆ। ਹਜ਼ੂਰ ਨੇ ਫਰਮਾਇਆ ਇਹ ਮਾਇਆ ਜਿੱਤ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ,

ਵਿੱਚ ਜਿਹਦੀ ਲਿਵ ਪਰਮਾਤਮਾ ਨਾਲ ਜੁੜੀ ਰਹੇ। ਜਿਵੇਂ ਮਾਂ ਦੇ ਪੇਟ ਵਿੱਚ ਨੇ ਸੜਦਾ ਤੂੰ ਬਚ ਗਿਆ, ਇਸੇ ਤਰ੍ਹਾਂ ਸੰਸਾਰ ਦੇ ਮਾਇਆ ਦੀ ਖੇਡ ਵਿੱਚ ਜੇ ਲਿਵ ਜੁੜੀ ਰਹੇ ਤੇ ਤੈਨੂੰ ਇਹ ਮਾਇਆ ਦੀ ਮੋਹ ਵੀ ਨਹੀਂ ਸਹਾਰ ਸਕਦਾ। ਇਸੇ ਕਰਕੇ ਸਤਿਗੁਰੂ ਨੇ ਜੰਗਲ ਦੀ ਅੱਗ ਨਾਲ ਤੁਲਨਾ ਨਹੀਂ ਦਿੱਤੀ। ਹਾਲਾਂਕਿ ਜੰਗਲ ਦੀ ਅੱਗ ਵੀ ਅਸੀਂ ਦੇਖਦੇ ਹਾਂ, ਸਮੁੰਦਰ ਦੀ ਅੱਗ ਵੀ ਨਾ। ਮਹਾਰਾਜ ਜੀ ਨੇ ਇੱਥੇ ਜੰਗਲ ਦੀ ਬੜਵਾ ਅਗਨ ਕਿਹਾ, ਨਾ ਇੱਥੇ ਜੰਗਲ ਦੀ ਅੱਗ ਕਿਹਾ। ਇੱਥੇ ਸਤਿਗੁਰੂ ਨੇ ਮਾਇਆ ਦਾ ਜ਼ਿਕਰ ਕਰਦਿਆਂ ਸੱਚ ਇਵੇਂ ਮਾਂ ਦੇ ਉਦਰ ਦੀ ਅੱਗ ਕਿਹਾ। ਪਰ ਮੇਰੇ ਮਨ ਚ ਆਇਆ, ਵਾਹ ਸਤਿਗੁਰੂ, ਕੁਰਬਾਨ ਜਾਵਾਂ ਤੇਰੇ ਤੋਂ। ਅੱਗ ਚੁੱਲ੍ਹੇ ਚ ਵੀ ਬਲਦੀ, ਅੱਗ ਜੰਗਲ ਨੂੰ ਵੀ ਲੱਗਦੀ ਹੈ। ਦਾਵਾ ਅਗਨ, ਬੜਵਾ ਅਗਨ, ਅਨੇਕਾਂ ਤਰ੍ਹਾਂ ਦੀ ਅੱਗ ਹੈ। ਪਰ ਜਦੋਂ ਤੁਸੀਂ ਮਾਇਆ ਦੀ ਗੱਲ ਸਮਝਾਣੀ ਚਾਹੀ, ਉਦੋਂ ਤੁਸੀਂ ਮਾਂ ਦੇ ਪੇਟ ਦੀ ਅੱਗ ਲਈ, ਕਿਉਂਕਿ ਉੱਥੇ ਲਿਵ ਜੁੜੀ ਰਹੇ ਤੇ ਉਹ ਅੱਗ ਨਹੀਂ ਸਾੜਦੀ। ਤੇ ਪਿਆਰਿਓ, ਇੱਥੇ ਸੰਸਾਰ ਦੀ ਮਾਇਆ ਚ ਵਿਚਰਦਿਆਂ ਜਿਹਦੀ ਲਿਵ ਲੱਗੀ ਰਹੇ ਉਹਨੂੰ ਸੰਸਾਰ ਦੀ ਮਾਇਆ ਨਹੀਂ ਸਾੜਦੀ। ਮਹਾਰਾਜ ਕਹਿੰਦੇ, ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਕਿਉਂਕਿ ਲਿਵ ਟੁੱਟੀ ਨੀ, ਲਿਵ ਛੁੜਕੀ ਨੀ। ਇਸੇ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਹੁਣ ਉੱਥੇ ਵੀ ਉਦਾਹਰਨ ਮਾਂ ਦੇ ਉਦਰ ਦੀ ਅੱਗ ਦੀ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਭਾਵਕ ਸਾਗਰ, ਫਿਰ ਆਬਾਰ ਦੀ ਅੱਗ। ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਜੇ ਲਿਵ ਉੱਥੇ ਲੱਗੀ ਹੈ ਉੱਥੇ ਮਾਇਆ। ਪਰ ਗੁਰੂ ਜੀ ਨੇ ਕਿਹਾ, ਮਾਇਆ ਅਸਲ ਚ ਇਹ ਲਿਵ ਦਾ ਟੁੱਟ ਜਾਣਾ ਹੀ ਮਾਇਆ ਹੈ। ਪਿਆਰਿਓ, ਜੇ ਲਿਵ ਲੱਗੀ ਰਹੇ ਇਹ ਵੀ ਰੱਬ ਦੀ ਦਾਤ ਬਣ ਕੇ ਸੇਵਾ ਵਿੱਚ ਸ਼ਮੂਲੀਅਤ ਕਰਦੀ। ਤਾਂ ਹੀ ਸਤਿਗੁਰੂ ਨੇ ਕਿਹਾ ਕਿ ਤਿੰਨ ਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਇਸੇ ਕਰਕੇ ਮੈਂ ਉਸ ਦਿਨ ਕਿਹਾ ਸੀ, ਗੁਰੂ ਜੀ ਨੇ ਕਿਹਾ, ਦਾਤਾ ਤੂੰ ਦਈ ਪਰ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਤੂੰ ਇਹ ਮੈਨੂੰ ਬਖਸ਼ ਦੇ ਪਰ ਇਹ ਨਾ ਹੋਵੇ ਇਹਦੇ ਵਿੱਚ ਪਰਵਿਰਤ ਹੋ ਕੇ ਪਰਮਾਤਮਾ ਮੈਂ ਤੇਰੇ ਨਾਮ ਨੂੰ ਭੁੱਲ ਜਾ। ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇੰਨੀ ਬਰੀਕ ਗੱਲ ਕਹਿ ਰਹੇ, ਕਿਉਂਕਿ ਵਿਖਿਆ ਹਰ ਤਰ੍ਹਾਂ ਦੀ ਤਿਆਗ ਦਿੱਤੀ, ਜ਼ਹਿਰ ਨੂੰ ਛੱਡ ਦਿੱਤਾ, ਇਸ ਵਿਸ਼ੇ ਵਾਸ਼ਨਾ ਨੂੰ ਤਿਆਗ ਕੇ ਉਹਨੇ ਬੈਰਾਗ ਦਾ ਭੇਖ ਲੈ ਲਿਆ, ਉਪਰਾਮ ਹੋ ਗਿਆ। ਇਹਦਾ ਮਤਲਬ ਵਿਚਿਆ ਸੰਸਾਰ ਚ ਉਪਰਾਮ ਹੋ ਗਿਆ। ਥੋੜਾ ਜਿਹਾ ਇਹਨੂੰ ਸਮਝਣ ਲਈ ਕਿ ਜੇ ਵਿਖਿਆ ਸਗਲੀ ਤਜੀ, ਜੇ ਮਾਇਆ ਮਮਤਾ ਤਜੀ। ਮੈਂ ਅਰਥ ਬਰਾਬਰ ਕਰ ਰਿਹਾ ਦੋਨਾਂ ਦੇ, ਕਿਉਂਕਿ ਭਾਵ ਅਰਥ ਇੱਕੇ। ਹਜ਼ੂਰ ਨੇ ਸਾਨੂੰ ਸਮਝਾਉਣ ਲਈ ਉਦਾਹਰਨਾਂ ਕਈ ਬਾਣੀ ਚ ਵੀ ਦਿੱਤੀਆਂ, ਕਈ ਵਾਰੀ ਅਸੀਂ ਬਾਹਰੋਂ ਵੀ ਇਹ ਉਦਾਹਰਨਾਂ ਲੈ ਲੈਂਦੇ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣਾ। ਗੁਰੂ ਗ੍ਰੰਥ ਸਾਹਿਬ ਵਿੱਚ ਰਾਜਾ ਜਨਕ ਦਾ ਜ਼ਿਕਰ ਬੜੀ ਵਾਰੀ ਕੀਤਾ ਗਿਆ। ਉਂਝ ਭੱਟਾਂ ਨੇ ਤਾਂ ਗੁਰੂ ਸਾਹਿਬ ਨੂੰ ਅਧਿਆਤਮਕ ਉੱਚਤਾ ਦੀ ਵਿਆਖਿਆ ਕਰਨ ਲਈ ਰਾਜੇ ਜਨਕ ਦੀ ਉਦਾਹਰਨ, ਉਹਦੇ ਰਾਜ ਦਾ ਜ਼ਿਕਰ ਵੀ ਕੀਤਾ। ਤੂੰ ਤਾਂ ਰਾਜਾ ਜਨਕ ਅਵਤਾਰ ਦਾ ਜ਼ਿਕਰ ਕੀਤਾ ਜਾਂਦਾ। ਮੈਂ ਆਪ ਬੇਨਤੀ ਕਰਾਂ ਕਿ ਦੇਖੋ, ਅਸੀਂ ਥੋੜਾ ਜਿਹਾ ਸੰਕੀਰਨਤਾ ਤੋਂ ਉੱਪਰ ਉੱਠ ਕੇ ਇਹ ਉਦਾਹਰਨਾਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਨੇ, ਕਿਉਂਕਿ ਗੁਰਬਾਣੀ ਦੀ ਵਿਆਖਿਆ ਕਰਨ ਲਈ ਸਾਨੂੰ। ਫਿਰ ਮੈਂ ਬੇਨਤੀ ਕਰਾਂਗਾ, ਜਿਵੇਂ ਕਈ ਅਜ਼ਾਮਲ, ਗਨਕਾ, ਧਰੂ, ਅਕਰੂਰ, ਬਿਦਰ, ਇਹਨਾਂ ਬੜੇ ਜ਼ਿਕਰ ਆਉਂਦੇ ਆ, ਰਾਕਸ਼ਾਂ ਦਾ ਜ਼ਿਕਰ ਵੀ ਹੁੰਦਾ। ਅਸੀਂ ਆਖਰੀ ਅਰਥ ਕਰਦੇ ਹਾਂ, ਜੋ ਡਿਟੇਲ ਚ ਜਾਵਾਂਗੇ, ਵਿਚਾਰ ਵਿਆਖਿਆ ਖੁੱਲ ਕੇ ਕਰਾਂਗੇ, ਫਿਰ ਸਾਨੂੰ ਉਹਨਾਂ ਨੂੰ ਸਮਝਣਾ ਪੈਂਦਾ ਕਿ ਇਹ ਪਾਤਰ ਕੌਣ ਹੈ, ਇਹ ਕਿਹੜਾ ਬੰਦਾ ਹੈ, ਇਹ ਨੈਗੇਟਿਵ ਜਾਂ ਪੋਜ਼ਿਟਿਵ, ਕਿਵੇਂ ਕਿਸ ਢੰਗ ਨਾਲ ਇਹਦਾ ਗੁਰਬਾਣੀ ਵਿੱਚ ਜ਼ਿਕਰ ਕੀਤਾ ਗਿਆ। ਸਤਿਗੁਰਾਂ ਨੇ ਇਸ ਗੱਲ ਨੂੰ ਸਮਝਾਉਣ ਲਈ ਇੱਕ ਉਦਾਹਰਨ ਵੀ ਦਿੱਤੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਜਦੋਂ ਇਹ ਵੀ ਪੜ੍ਹਦੇ ਹਾਂ, ਇੱਕ ਬਚਨ ਹੋਰ ਵੀ ਹੁੰਦਾ ਬਾਣੀ ਚ, ਜਾਤਮ ਜਾਤ ਦੇਖ ਮਤ ਭਰਮੋ, ਸੁਖ ਜਨਕ ਪੱਗੀ ਲਗ ਧਿਆਵੋ ਗੋ। ਹੁਣ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਦਾ ਬਚਨ ਹੈ। ਖੈਰ, ਆਪਣੇ ਵਿਸ਼ੇ ਤੇ ਵਿਖਿਆ ਤੋਂ ਉਦਾਸ ਰਹਿਣਾ, ਵਿਖਿਆ ਤੋਂ ਬੈਰਾਗ। ਰਾਜੇ ਜਨਕ ਨੂੰ ਉਪਦੇਸ਼ ਦਿੱਤਾ ਹੈ ਅਸ਼ਟਾਵਕਰ ਨੇ। ਇੱਕ ਗੀਤਾ ਹੈ ਕ੍ਰਿਸ਼ਨ ਜੀ ਦੀ, ਜਿਹਦਾ ਬਹੁਤ ਪ੍ਰਚਾਰ ਪ੍ਰਸਾਰ ਇਸ ਧਰਤੀ ਤੇ ਹੈ। ਇੱਕ ਗੀਤਾ ਹੈ ਅਸ਼ਟਾਵਕਰ ਜੀ ਦੀ। ਉਸ ਅਸ਼ਟਾਵਕਰ ਦੀ ਗੀਤਾ ਵਿੱਚ ਜਿਹੜੇ ਆਰੰਭ ਵਿੱਚ ਜਿਹੜਾ ਸਵਾਲਕ ਹੈ, ਜਿਹੜਾ ਪਹਿਲਾ ਸਲੋਕ ਹੈ, ਉਸ ਸਲੋਕ ਵਿੱਚ ਰਾਜਾ ਜਨਕ ਤਿੰਨ ਗੱਲਾਂ ਪੁੱਛਦਾ ਅਸ਼ਟਾਵਕਰ ਜੀ ਤੋਂ। ਪਹਿਲੀ ਗੱਲ ਪੁੱਛਦਾ ਕਿ ਗਿਆਨ ਕੈਸੇ ਹੋਵੇ, ਦੂਸਰੀ ਗੱਲ ਪੁੱਛਦਾ ਕਿ ਮੁਕਤੀ ਕਿਵੇਂ ਮਿਲੇ,

0: ਵਿਸ਼ਿਆਂ ਤੋਂ ਮੁਕਤ ਹੋਣ ਦੀ ਗੱਲ ਪੁੱਛਦਾ, ਗਿਆਨ ਦੀ ਗੱਲ ਪੁੱਛਦਾ। ਉੱਥੇ ਅਸ਼ਟਾਵਕਰ ਜੀ ਬੜੀ ਸੋਹਣੀ ਗੱਲ ਕਹਿੰਦੇ ਤੇ ਇਹ ਸਾਰੀ ਘਟਨਾ ਕਿਵੇਂ ਵਾਪਰਦੀ ਹੈ। ਸਾਡੇ ਗੁਰਮੁਖ ਵਿਦਵਾਨ ਇਹ ਸੁਣਾਉਂਦੇ ਆ ਕਿ ਰਾਜੇ ਜਨਕ ਦੀ ਸਭਾ ਦੇ ਵਿੱਚ, ਮੈਂ ਬਿਲਕੁਲ ਸੰਖੇਪ ਜੀ ਬੇਨਤੀ ਕਰਾਂਗਾ ਕਿ ਕਿਸੇ ਵਿਸ਼ੇ ਦੇ ਉੱਪਰ ਚਰਚਾ ਹੋ ਰਹੀ ਹੈ, ਵਿਚਾਰ ਹੋਈ, ਤੱਤਵ ਗਿਆਨ ਦੀ ਚਰਚਾ ਹੋ ਰਹੀ ਸੀ ਤੇ ਅਸ਼ਟਾਵਕਰ ਦਾ ਬਾਪ ਵੀ ਪੰਡਿਤ ਵਿਦਵਾਨ ਉਸ ਸਭਾ ਚ ਗਿਆ ਹੈ ਤੇ ਉਹ ਜਿੱਤ ਰਿਹਾ ਸੀ ਉਸ ਸਭਾ ਵਿੱਚ। ਪਰ ਇੱਕ ਪੰਡਿਤ ਤੋਂ ਉਹਦੀ ਖਾਰ ਹੁੰਦੀ ਪਈ ਸੀ। ਅਸ਼ਟਾਵਕਰ ਦੀ ਗੀਤਾ ਦੀ ਜਿਹਨੇ ਟੀਕਾ ਕੀਤਾ, ਸਟੀਕ ਦਾਸ ਜਿੰਨਾ ਕੋ ਪੜ੍ਹਿਆ ਉਹਦੇ ਆਰੰਭ ਵਿੱਚ ਦਿੱਤਾ। ਉਹਦਾ ਬਾਪ ਇੱਕ ਪੰਡਿਤ ਤੋਂ ਹਾਰ ਰਿਹਾ ਸੀ। ਅਸ਼ਟਾਵਕਰ ਆਪਣੇ ਘਰੋਂ ਗਿਆ, ਜਦੋਂ ਇਹ ਰਾਜੇ ਜਨਕ ਦੀ ਸਭਾ ਵਿੱਚ ਪ੍ਰਵੇਸ਼ ਕੀਤਾ, ਇਹਨੇ ਇੰਟਰ ਕੀਤਾ, ਇਹ ਵਿਚਾਰਾ ਜਦੋਂ ਤੁਰਦਾ ਸੀ, ਅਸ਼ਟਾਵਕਰ ਵਕਰਦਰ ਤੇ ਟੇਡਾ ਪਨ, ਜਦੋਂ ਇਹ ਚੱਲਦਾ ਸੀ ਤੇ ਇਹਦਾ ਸਰੀਰ ਅੱਠ ਥਾਵਾਂ ਤੋਂ ਟੇਡਾ ਹੋ ਜਾਂਦਾ ਸੀ। ਲੱਤਾਂ ਹੋਰ ਪਾਸੇ, ਗੋਡੇ ਹੋਰ ਪਾਸੇ, ਪੈਰ ਹੋਰ ਪਾਸੇ, ਖੱਤ ਹੋਰ ਪਾਸੇ, ਕਹਿਣ ਤੋਂ ਮੁਰਾਦ ਇਹਦੇ ਚੱਲਦਿਆਂ ਇਹਦੇ ਸਰੀਰ ਤੇ ਅੱਠ ਜਗ੍ਹਾ ਤੇ ਟੇਡਾਪਣ ਬਣ ਜਾਂਦਾ ਸੀ। ਇਹ ਸਭਾ ਦੇ ਵਿੱਚ ਗਿਆ, ਇਹਨੂੰ ਦੇਖਦਿਆਂ ਸਾਰ ਜਦੋਂ ਇਹ ਤੁਰ ਕੇ ਪ੍ਰਵੇਸ਼ ਕੀਤਾ, ਸਾਰੇ ਵਿਦਵਾਨ ਪੰਡਿਤ ਹੱਸਣ ਲੱਗ ਪਏ। ਜਦੋਂ ਇਹ ਚੱਲਦਾ ਸੀ ਤੇ ਮੈਂ ਅਰਜ਼ ਕੀਤੀ, ਅੱਠ ਥਾਵਾਂ ਤੋਂ ਵਲ ਪੈਂਦਾ ਟੇਡਾਪਣ, ਜਦੋਂ ਖੱਸੇ। ਅਸ਼ਟਾਵਕਰ ਖਾਮੋਸ਼ ਸੀ, ਹੱਸ ਕੇ ਜਦੋਂ ਚੁੱਪ ਕਰ ਗਏ ਤੇ ਇਸ ਬੱਚੇ ਨੇ ਭਰੀ ਕੋਈ ਸਭਾ ਵਿੱਚ ਬੜੀ ਗਰਜਵੀਂ ਆਵਾਜ਼ ਵਿੱਚ ਕਿਹਾ, ਰਾਜਨ, ਜਨਕ ਨੂੰ ਸੰਬੋਧਨ ਕਰਕੇ, ਮੈਨੂੰ ਪਤਾ ਲੱਗਾ ਸੀ ਤੇਰੀ ਸਭਾ ਵਿੱਚ ਬ੍ਰਾਹਮਣ ਨੇ ਬ੍ਰਹਮ ਤੱਤਵ ਦੀ ਗੱਲ ਹੁੰਦੀ ਪਈ ਏ, ਪਰ ਮੈਂ ਤਾਂ ਹੈਰਾਨ ਹੋਇਆ, ਤੂੰ ਸਮਾਂ ਵੇਸਟ ਕਰ ਰਹੇ, ਸਮਾਂ ਬਰਬਾਦ ਕੀਤਾ। ਤੇਰੀ ਸਭਾ ਦੇ ਵਿੱਚ ਇਹ ਬ੍ਰਾਹਮਣ ਨਹੀਂ, ਤੇਰੀ ਸਭਾ ਦੇ ਅੰਦਰ ਚਰਮਕਾਰ ਨੇ, ਚਾਮੀਕਾਰ ਨੇ। ਹੁਣ ਇਸ ਚੀਜ਼ ਨੂੰ ਜਾਤ ਨਾਲ ਜੋੜ ਕੇ ਨਾ ਪਲੀਜ਼ ਅਰਥ ਕਰਿਓ, ਚਾਮੀਕਾਰ, ਚਰਮਕਾਰ। ਸਾਰੇ ਇੱਕੋਦਮ ਸੁਣਦਿਆਂ ਸਾਰ ਤੜਫ ਉੱਠੇ। ਰਾਜਾ ਜਨਕ ਵੀ ਹੈਰਾਨ ਹੋ ਗਿਆ, ਅਸ਼ਟਾਵਕਰ ਦਾ ਬਾਪ ਵੀ ਹੈਰਾਨ। ਉਹਨੇ ਕਿਹਾ, ਰਾਜਨ, ਤੇਰੀ ਸਭਾ ਵਿੱਚ ਇਹ ਬ੍ਰਾਹਮਣ ਨਹੀਂ, ਤੇਰੀ ਸਭਾ ਦੇ ਵਿੱਚ ਇਹ ਚਰਮਕਾਰ ਨੇ, ਚਾਮੀਕਾਰ ਨੇ, ਚਮਾਰ ਨੇ। ਉਹ ਪੰਡਿਤ ਕਹਿਣ ਲੱਗ ਪਏ, ਬ੍ਰਾਹਮਣ ਦੇਖੋ ਜੀ, ਇਸ ਟੇਡੇ ਮੇਡੇ ਜੇ ਨੇ ਸਾਡਾ ਮਜ਼ਾਕ ਉਡਾਇਆ, ਇਹ ਸਾਨੂੰ ਕਬੂਲ ਸ਼ਬਦ ਬੋਲਿਆ, ਅਪ ਸ਼ਬਦ ਬੋਲਿਆ। ਰਾਜੇ ਜਨਕ ਨੇ ਪੁੱਛਿਆ, ਕਿਉਂ ਕਿਹਾ? ਉਹ ਕਹਿੰਦਾ, ਰਾਜਨ, ਗੰਭੀਰ ਹੋ ਕੇ ਮੈਂ ਤੈਨੂੰ ਸੱਚ ਕਹਿਣਾ ਕਿ ਬਰਤਨ ਦੇ ਟੇਡੇ ਹੋਣ ਨਾਲ ਕਦੀ ਆਕਾਸ਼ ਟੇਡਾ ਹੁੰਦਾ ਹੈ? ਘੜੇ ਦੇ ਟੇਡੇ ਹੋਣ ਨਾਲ ਮੰਨ ਲਓ ਭਾਂਡਾ ਟੇਡਾ ਤੇ ਆਕਾਸ਼ ਥੋੜਾ ਟੇਡਾ, ਜਿਹੜਾ ਉਹ ਜਿਵੇਂ ਸਪੇਸ ਉਹ ਟੇਡਾ ਹੁੰਦਾ ਹੈ? ਕਹਿੰਦਾ, ਨਹੀਂ। ਕਹਿੰਦਾ, ਜਿਸ ਬ੍ਰਹਮ ਤੱਤਵ ਦੀ ਤੂੰ ਗੱਲ ਕਰਾ ਰਹੇ, ਚੇਤੇ ਰੱਖੀ, ਮੇਰੇ ਸਰੀਰ ਨੂੰ ਵੇਖ ਕੇ ਹੱਸੇ ਨੇ। ਮੇਰਾ ਸਰੀਰ ਤਾਂ ਬਾਹਰੋਂ ਦਿਸਦੀ ਚਮੜੀ ਵਿੱਚ ਟੇਡਾਪਨ ਹੈ, ਮੈਂ ਚੱਲਣਾ ਤੇ ਅੱਠ ਥਾਵਾਂ ਤੇ ਟੇਡਾਪਨ ਵਕਰ ਹੈ, ਟੇਡਾ। ਇਹਦਾ ਮਤਲਬ ਇਹ ਲੋਕ ਸਿਰਫ ਤਾਂ ਸਿਰਫ ਚੰਮ ਦੀ ਇਸ ਬਣਤਰ ਨੂੰ ਦੇਖ ਕੇ ਹੱਸੇ ਆ। ਜੇ ਇਹ ਬ੍ਰਹਮ ਤੱਤਵ ਨੂੰ ਜਾਣਦੇ ਹੁੰਦੇ, ਇਹਨਾਂ ਹੱਸਣਾ ਨਹੀਂ ਸੀ। ਸਰੀਰ ਮੇਡਾ ਟੇਡਾ ਜ਼ਰੂਰ ਹੈ, ਅੱਠ ਥਾਵਾਂ ਤੋਂ ਟੇਡਾ ਹੈ, ਪਰ ਯਾਦ ਰੱਖੀ, ਮੇਰਾ ਤੁਰ ਅੰਦਰ ਜਿਹੜਾ ਬ੍ਰਹਮ ਹੈ ਉਹ ਟੇਡਾ ਨਹੀਂ। ਇਹ ਚੰਮ ਵੇਖ ਕੇ ਹੱਸਿਆ, ਫਿਰ ਮੈਂ ਇਹਨਾਂ ਨੂੰ ਚਰਮਕਾਰ ਬੋਲਾਂ ਕਿ ਬ੍ਰਾਹਮਣ ਬੋਲਾਂ? ਸਾਰੀ ਸਭਾ ਖਾਮੋਸ਼ ਹੋ ਗਈ। ਉਹਨੇ ਪਹਿਲਾ ਸਵਾਲ ਕੀਤਾ ਜਨਕ ਨੇ, ਮੈਂ ਖੈਰ ਜਿਹੜੀ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ, ਹਰ ਗੱਲ ਵਿਸ਼ੇ, ਮੈਨੂੰ ਅੱਜ ਸੀ ਵੀ ਇਸ ਘਟਨਾ ਨਾਲ ਗੱਲ ਥੋੜੀ ਜਿਹੀ ਸੌਖੀ ਹੋਰ ਸਮਝ ਪੈ ਜਾਏਗੀ, ਅਖਰੀ ਅਰਥ ਆਪਾਂ 2 ਮਿੰਟ ਚ ਕਰ ਦਿੱਤੇ। ਹੁਣ ਉਹਨੇ ਕਿਹਾ ਵੀ ਮੈਨੂੰ ਦੱਸ, ਗਿਆਨ ਕਿਵੇਂ ਹੋਵੇ, ਮੁਕਤੀ ਕਿਵੇਂ ਮਿਲੇ, ਬ੍ਰਹਮ ਤੱਤਵ ਦੀ ਪ੍ਰਾਪਤੀ ਕਿਵੇਂ ਹੋਵੇ? ਅਸ਼ਟਾਵਕਰ ਨੇ ਪਹਿਲੇ ਸਲੋਕ ਵਿੱਚ ਕਿਹਾ ਸੀ, ਰਾਜਨ, ਵਿਸ਼ਿਆਂ ਨੂੰ ਵਿਸ਼ ਜਾਣ ਕੇ ਤਿਆਗ ਦੇ। ਇਹ ਗੱਲ ਫਿਰ ਸੁਣਿਓ, ਵਿਸ਼ਿਆਂ ਨੂੰ ਵਿਸ਼ ਜਾਣ ਕੇ ਤਿਆਗ ਦੇ। ਜਿਹੜੇ ਇਹ ਵਿਸ਼ੇ ਨੇ, ਇਹਨਾਂ ਨੂੰ ਜ਼ਹਿਰ ਜਾਣ ਕੇ ਛੱਡ ਦੇ, ਜਿਵੇਂ ਜ਼ਹਿਰ ਤਾਨੂ ਗੱਲ ਦੀ ਹੈ, ਇਹ ਤੋਂ ਅਪਰੋਮ ਉਪਰਾਮ ਹੋ। ਜਦੋਂ ਮੈਂ ਪੜ੍ਹਿਆ ਤੇ ਮੇਰੇ ਮਨ ਚ ਆਇਆ ਵੀ ਅਸ਼ਟਾਵਕਰ ਇਹ ਗਹਿ ਰਹੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਤਾਂ ਕਹਿੰਦੇ ਪਏ ਆ, ਵਿਖਿਆ ਵਿਖ ਜਿਉਂ ਵਿਸਾਰ, ਪ੍ਰਭ ਕੋ ਜਸ ਹੀਏ ਧਾਰ, ਨਾਨਕ ਜਨ ਕਹਿਤ ਵਿਖ ਪੁਕਾਰ, ਅਵਸਰ ਵਿਹਾਤ ਹੈ। ਕੁਰਬਾਨ ਜਾਵਾਂ ਸਤਿਗੁਰੂ। ਦੇਖੋ, ਉਹ ਅਸ਼ਟਾਵਕਰ ਇਹ ਸ਼ਬਦ ਕਹਿ ਰਿਹਾ ਸੀ ਕਿ ਇਸ ਵਿਸ਼ੇ ਨੂੰ, ਇਸ ਵਿਖਿਆ ਕੋ ਵਿਖ ਜਾਣ ਕਰ ਤਿਆਗ ਦੋ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਬੰਦਿਆ ਮੇਰੀ ਗੱਲ ਸੁਣ, ਵਿਖਿਆ ਵਿਖ ਜਿਉਂ ਵਿਸਾਰ, ਇਹ ਫਿਰ ਸੁਣਿਓ, ਜੇ ਵਿਖਿਆ ਸਗਲੀ ਤਜੀ, ਵਿਖਿਆ ਵਿਖ ਜਿਉਂ ਵਿਸਾਰ, ਇਸ ਵਿਖਿਆ ਨੂੰ ਜ਼ਹਿਰ ਜਾਣ ਕੇ ਵਿਸਾਰ ਦੇ। ਜਿਵੇਂ ਜ਼ਹਿਰ ਨੂੰ ਰੋਜ਼ ਚੇਤੇ ਨਹੀਂ ਕਰੀਦਾ, ਜ਼ਹਿਰ ਨੂੰ ਰੋਜ਼ ਵਰਤਦੇ ਨਹੀਂ, ਵਿਖਿਆ ਵਿਖ ਜਿਉਂ ਵਿਸਾਰ ਇਸ ਨੂੰ ਵਿਸਾਰ। ਪਰ ਇੱਕ ਗੱਲ ਨਾਲ ਜਿਹੜੀ ਹੋਰ ਅਗਲੀ ਕਹੀ, ਕਹਿਣ ਲੱਗੇ ਪ੍ਰਭ ਕੋ ਜਸ ਹੀ ਹੈ ਧਾਰ, ਜੇ ਉਹਨੂੰ ਵਿਸਾਰਨਾ ਹੈ ਤੇ ਅੰਦਰ ਖਾਲੀਪਨ ਨਹੀਂ ਚਾਹੀਦਾ, ਆਪਣੇ ਧੁਰ ਤੇਰੇ ਅੰਦਰ ਪਰਮਾਤਮਾ ਦਾ ਯਸ ਟਿਕਿਆ ਹੋਣਾ ਚਾਹੀਦਾ। ਮੈਂ ਆਪ ਨੂੰ ਬੇਨਤੀ ਕਰਾਂ, ਜ਼ਹਿਰ ਜਾਣ ਕੇ ਤੂੰ ਤਿਆਗ ਦੇ। ਫਿਰ ਦੇਖੋ ਜਦੋਂ ਇਹ ਚੱਲਦੀ ਹੈ ਸਾਰੀ ਘਟਨਾ, ਇਹ ਪੜ੍ਹਨ ਵਾਲੀ ਵੈਸੇ ਅਸ਼ਟਾਵਕਰ ਦੀ ਗੀਤਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਇਹ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇ ਵੀ ਉਪਲਬਧ ਹੈ। ਇਹ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇ ਇਹ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਕਹਿੰਦੇ ਸਭ ਕੁਝ ਛੱਡ ਕੇ ਜੰਗਲ ਵਿੱਚ ਚਲਾਂਗੇ, ਪਰ ਪੰਜ ਚੰਡਾਲ ਨਾਲ ਹੀ ਚੁੱਕੀ ਫਿਰਨ, ਉਹ ਤੇਰਾ ਖੇੜਾ ਨਹੀਂ ਛੱਡ ਰਹੇ, ਸੁਰਤ ਕਰਕੇ ਤੂੰ ਸ਼ੁੱਧ ਨਹੀਂ ਹੋਇਆ। ਪੰਜ ਚੰਡਾਲ ਨਾਲੇ ਲੈ ਆਇਆ, ਕਹਿੰਦੇ ਉਹ ਪੰਜ ਨਾਲ ਹੀ ਰਹੇ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਬਰਮੀ ਮਾਰੀ ਸਾਪ ਨਮੂਆ, ਪ੍ਰਭ ਸਭ ਕਿਛ ਜਾਣੇ ਜਿਨ ਤੂੰ ਕੀਆ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਬਾਹਰ ਧੋਤੀ ਤੁਮੜੀ, ਅੰਦਰ ਵਿਸਨ ਕੋਰ, ਸਾਧ ਪਲੇਣ ਨਾਤਿਆ ਚੋਰ ਸੇ ਚੋਰਾ ਚੋਰ। ਬੜਾ ਕ੍ਰਾਂਤੀਕਾਰੀ ਪਾਤਸ਼ਾਹ ਨੇ ਮਤ ਸ਼ੁਰੂ ਕੀਤੀ ਇਹ ਗੱਲ ਕਹਿ ਕੇ ਕਿ ਰੋ ਪਰਿਵਾਰ ਸੰਸਾਰ ਵਿੱਚ, ਪਰ ਮੈਂ ਤੁਹਾਨੂੰ ਸੰਸਾਰ ਵਿੱਚ ਰਹਿੰਦਿਆਂ ਨੂੰ ਨਿਰੰਕਾਰ ਨਾਲ ਜੋੜ ਦਾਂਗਾ। ਔਰ ਸਤਿਗੁਰਾਂ ਬਾਹਰ ਲੌਜਿਕ ਗੱਲ ਕੀਤੀ, ਜੋਗੀਆਂ ਨਾਲੋਂ ਪੜ੍ਹੇ ਲਿਖੇ ਜੋਗੀ ਚਰਪੜ ਵਰਗੇ, ਭਰਥਰ ਵਰਗੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਪਦਾਰਥ ਪਾਪ ਨਹੀਂ। ਕਿਸੇ ਵੀ ਬੱਚੇ ਨੂੰ ਉਹਦੇ ਮਨ ਪਰਚਾਵੇ ਵਾਸਤੇ ਉਹਦੇ ਪੇਰੈਂਟਸ ਟੋਇਲ ਲੈ ਕੇ ਦਿੰਦੇ ਨੇ, ਉਹ ਟੋਇਸ ਤੁਸੀਂ ਸਾਂਭ ਕੇ ਰੱਖਦੇ ਹੋ। ਬੱਚੇ ਵੱਡੇ ਹੋ ਜਾਣ ਤਾਂ ਵੀ ਘਰਾਂ ਵਿੱਚ ਟੋਇਸ ਰੂਮ ਬਣਾਈਦਾ, ਕਿਉਂਕਿ ਮਹਿੰਗੇ ਟੋਇਸ। ਹੁਣ ਉਹ ਟੋਇਸ ਜਿਹੜੇ ਖਿਡੌਣੇ ਲੈ ਕੇ ਦਿੱਤੇ, ਉਹ ਮਾਂ ਪਿਓ ਨੇ ਲੈ ਕੇ ਦਿੱਤੇ। ਕੁਝ ਮਿੰਟਾਂ ਵਾਸਤੇ ਉਹਨਾਂ ਖਿਡੌਣਿਆਂ ਕਰਕੇ ਬੱਚਾ ਪਰਚ ਜਾਂਦਾ, ਪਰ ਕੁਝ ਸਮੇਂ ਬਾਅਦ ਖਿਡੌਣਿਆਂ ਤੋਂ ਮਨ ਹਟਦਾ, ਫਿਰ ਉਹ ਮਾਂ ਪਿਓ ਨੂੰ ਚੇਤੇ ਕਰਦਾ। ਖਿਡੌਣਿਆਂ ਦਾ ਹੋਣਾ ਪਾਪ ਨਹੀਂ, ਕਿਉਂਕਿ ਪੇਰੈਂਟਸ ਨੇ ਲੈ ਕੇ ਦਿੱਤੇ ਨੇ। ਖਿਡੌਣਿਆਂ ਦਾ ਹੋਣਾ ਪਾਪ ਨਹੀਂ, ਕਿਉਂਕਿ ਮਾਂ ਨੇ ਲੈ ਕੇ ਦਿੱਤੇ ਨੇ। ਪਰ ਸਾਧ ਸੰਗਤ ਖਿਡੌਣੇ ਦੇਣ ਵਾਲੀ ਮਾਂ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ। ਏਦਾਂ ਪਦਾਰਥਾਂ ਦਾ ਹੋਣਾ ਪਾਪ ਨਹੀਂ, ਪਦਾਰਥ ਦੇਣ ਵਾਲੇ ਪਰਮਾਤਮਾ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ। ਤਾਂ ਪਾਤਸ਼ਾਹ ਨੇ ਕਿਹਾ ਪਦਾਰਥ ਪਾਪ ਨਹੀਂ ਹੋ ਸਕਦੇ। ਇਸ ਲਈ ਗ੍ਰਸਤ ਨੂੰ ਇੰਨੀ ਵੱਡੀ ਮਹਾਨਤਾ ਦਿੱਤੀ। ਫਿਰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਕਿਹਾ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਸਤ ਪ੍ਰਦਾਨ। ਫਿਰ ਪਾਤਸ਼ਾਹ ਨੇ ਇਸ ਗੱਲ ਦਾ ਹੱਲ ਵੀ ਕੱਢਿਆ। ਇਹ ਗੱਲ ਸੱਚ ਹੈ ਕਿ ਸੰਸਾਰ ਵਿੱਚ, ਪਰਿਵਾਰ ਵਿੱਚ, ਸਮਾਜ ਵਿੱਚ ਰਹਿੰਦਿਆਂ ਮੈਣ ਲੱਗਦੀ ਹੈ। ਸਾਧ ਸੰਗਤ, ਇੱਕ ਕਥਾ ਤੁਹਾਡੇ ਕੰਮ ਆਏਗੀ ਆਪਣੇ ਸਾਰਿਆਂ ਦੀ। ਕੁਦਰਤ ਦਾ ਇੱਕ ਨਿਯਮ ਹੈ, 24 ਘੰਟਿਆਂ ਵਿੱਚ ਕੁਝ ਚੀਜ਼ਾਂ ਆਪਣੇ ਆਪ ਜਨਮ ਲੈਂਦੀਆਂ ਨੇ, ਆਪਣੇ ਆਪ ਮਿਟਦੀਆਂ ਨੇ। ਕੁਦਰਤ ਦੇ ਨਿਯਮ ਵਿੱਚ ਸਾਧ ਸੰਗਤ, ਤੁਸੀਂ ਸਰੀਰ ਕਰਕੇ ਕੋਈ ਕੰਮ ਨਾ ਕਰੋ, ਇਸ਼ਨਾਨ ਕਰਕੇ ਘਰ ਵਿੱਚ ਬੈਠੇ ਰਹੋ, ਤਾਂ ਵੀ 24 ਘੰਟਿਆਂ ਵਿੱਚੋਂ ਸਰੀਰ ਦੇ ਰੋਮਾਂ ਵਿੱਚੋਂ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਅੰਦਰ ਸਰੀਰ ਦੇ ਰੋਮਾਂ ਵਿੱਚ ਹਵਾ ਭਰੀ ਹੋਈ ਹੈ, ਜਿਹੜੀ ਗਰਮੀ ਦੇ ਰੂਪ ਵਿੱਚ, ਪਸੀਨੇ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ। ਜੇ ਉਹ ਪਸੀਨਾ ਨਿਕਲਣਾ ਸਰੀਰ ਚੋਂ ਬੰਦ ਹੋ ਜਾਏ, ਉਹਨੂੰ ਰੋਗ ਲੱਗਣੇ ਸ਼ੁਰੂ ਹੋ ਜਾਂਦੇ। ਤਾਂ ਸਾਧ ਸੰਗਤ ਅਨੇਕਾਂ ਰੋਗਾਂ ਦਾ ਇਲਾਜ ਡਾਕਟਰ ਕਹਿਣਗੇ ਵਾਕ ਕਰੋ। ਕਿਉਂ ਜੀ? ਉਹਦੇ ਨਾਲ ਕੀ ਹੁੰਦਾ? ਉਹਦੇ ਨਾਲ ਸਰੀਰ ਦੇ ਰੋਮ ਖੁੱਲਣਗੇ, ਸਰੀਰ ਵਿੱਚੋਂ ਪਸੀਨਾ ਨਿਕਲਦਾ, ਰੋਮ ਖੁੱਲਣ ਨਾਲ ਕਈ ਬਿਮਾਰੀਆਂ, ਕਈ ਰੋਗ ਦੂਰ ਹੋ ਜਾਂਦੇ। ਸੋ ਸਰੀਰ ਦੇ ਰੋਮਾਂ ਵਿੱਚੋਂ 24 ਘੰਟਿਆਂ ਵਿੱਚ ਕੋਈ ਕੰਮ ਨਾ ਕਰੋ, ਆਪਣੇ ਆਪ ਪਸੀਨਾ ਆਉਂਦਾ, ਇਹ ਸਰੀਰ 24 ਘੰਟਿਆਂ ਬਾਅਦ ਇਸ਼ਨਾਨ ਦੀ ਲੋੜ ਮਹਿਸੂਸ ਕਰਦਾ। ਸਰੀਰ ਤੇ ਪਹਿਨੇ ਹੋਏ ਕੱਪੜੇ, ਕੋਈ ਮਿਹਨਤ ਨਹੀਂ ਕੀਤੀ, ਘਰੋਂ ਬਾਹਰ ਨਹੀਂ ਨਿਕਲੇ, ਸ਼ਾਮਾਂ ਨੂੰ ਵੇਖਿਓ ਪਹਿਨੀ ਹੋਈ ਸ਼ਰਟ ਦੇ ਕਲਰ ਉੱਤੇ ਥੋੜੀ ਬਹੁਤੀ ਮੈਲ ਲੱਗ ਜਾਂਦੀ, ਉਹ ਸਰੀਰ ਵਿੱਚੋਂ ਨਿਕਲਦੀ ਹੈ। ਸਾਧ ਸੰਗਤ, ਇਸੇ ਤਰ੍ਹਾਂ ਕੁਦਰਤ ਦੇ ਨਿਯਮ ਵਿੱਚ ਖੇਤੀ ਵਿੱਚ ਜਿਹੜੇ ਲੋਕ ਫਸਲ ਬੀਜਦੇ ਨੇ, ਜਦੋਂ ਉਹ ਇੱਕ ਕਿਸਾਨ ਪਹਿਲਾਂ ਪਨੀਰੀ ਬੀਜਦਾ, ਫਿਰ ਪੱਟ ਕੇ ਉਹ ਝੋਨਾ ਲਾਉਂਦਾ, ਉਹਦੇ ਉੱਤੇ ਉਹਦੀ ਮਿਹਨਤ ਹੈ, ਪਰ ਉਹ ਝੋਨੇ ਵਾਲੀ ਫਸਲ ਵਿੱਚ ਵੇਖਿਓ ਨਦੀਨ ਉਹਨੇ ਬੀਜਿਆ ਨਹੀਂ, ਆਪਣੇ ਆਪ ਉੱਗ ਗਏ। ਕਣਕ ਦੀ ਬਿਜਾਈ ਕਿਸਾਨ ਨੇ ਕੀਤੀ ਹੈ, ਪਰ ਕਣਕ ਦੇ ਖੇਤ ਵਿੱਚ ਘਾਹ ਬੂਟੇ ਆਪਣੇ ਆਪ ਉੱਗ ਗਏ। ਘਰ ਵਿੱਚ ਤੁਸੀਂ ਗਮਲੇ ਵਿੱਚ ਕੋਈ ਬੂਟਾ ਲਾਉਂਦੇ ਹੋ, ਘਾਹ ਉਹਦੇ ਵਿੱਚ ਆਪੇ ਉੱਗ ਖੜਦਾ, ਉਹ ਕਿੱਥੋਂ ਆਇਆ? ਏਦਾਂ ਕੁਦਰਤ ਦੇ ਨਿਯਮ ਵਿੱਚ ਇਹ ਚੀਜ਼ਾਂ, ਚੰਗੇ ਕਰਮ ਬੀਜਣੇ ਪੈਣਗੇ, ਮਾੜੇ ਕਰਮ ਬੀਜਣ ਦੀ ਲੋੜ ਨਹੀਂ, ਤੁਹਾਡੇ ਜੀਵਨ ਵਿੱਚ ਆਪਣੇ ਆਪ ਵਾਲੇ ਦੋਣੇ, ਇਹ ਕੁਦਰਤ ਦੇ ਨਿਯਮ ਵਿੱਚ ਹੈ। ਇਸ ਲਈ ਕੋਈ ਬੰਦਾ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਪਰਫੈਕਟ ਹਾਂ, ਮੈਂ ਕਦੇ ਕੋਈ ਗਲਤੀ ਨਹੀਂ ਕੀਤੀ, ਮੇਰੇ ਤੋਂ ਕਦੇ ਕੋਈ ਭੁੱਲ ਨਹੀਂ ਹੋਈ, ਇਸ ਗੱਲ ਦਾ ਕੋਈ ਦਾਅਵਾ ਨਹੀਂ ਕਰ ਸਕਦਾ। ਸਾਰੀ ਦੁਨੀਆ ਇਮਪਰਫੈਕਟ ਹੈ, ਕੋਈ ਨਾ ਕੋਈ ਗਲਤੀ, ਕੋਈ ਭੁੱਲ, ਕੋਈ ਔਗਣ, ਕੋਈ ਕਮੀ ਹਰ ਸਰੀਰ ਵਿੱਚ। ਤਾਂ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਾ ਦੱਸਿਆ, ਪਾਤਸ਼ਾਹ ਦਾ ਇੱਕ ਸ਼ਬਦ ਹੈ ਬਸੰਤ ਹਿੰਡੋਲ ਦੇ ਅੰਦਰ, ਉੱਥੇ ਮਹਾਰਾਜ ਕਹਿੰਦੇ ਨੇ ਬਸੰਤ ਹਿੰਡੋਲ ਮਹੱਲਾ ਪਹਿਲਾ, ਸਾਲ ਗ੍ਰਾਮ ਬਿਪ ਪੂਜ ਮਨਾਵੋ ਸੋ ਕ੍ਰਿਤ ਤੁਲਸੀ ਮਾਲਾ। ਗੁਰੂ ਨਾਨਕ ਸਾਹਿਬ ਮਹਾਰਾਜ, ਰਾਮ ਨਾਮ ਜਪ ਬੇੜਾ ਬੰਦੋ, ਦਇਆ ਕਰੋ ਦਇਆਲ। ਫਿਰ ਅਗਲੀ ਐਗਜ਼ਾਮਪਲ ਦਿੱਤੀ,
ਕਹਿੰਦੇ ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਟਹਿਗ ਦੀ ਵਾਲ ਕਾਹੇ ਗੱਜ ਲਾਵੋ। ਕਹਿੰਦੇ ਰੇਤ ਦੀ ਕੰਧ ਹੋਵੇ, ਉਹਨੂੰ ਬਾਹਰੋਂ ਪਲਸਤਰ ਕਰ ਦਿਓ ਸੀਮਿੰਟ ਨਾਲ, ਉਹ ਕਿੰਨੀ ਕੁ ਦੇਰ ਰਹੇਗੀ, ਉਹਨੇ ਡਿੱਗ ਜਾਣਾ। ਏਦਾਂ ਬਾਹਰੋਂ ਕਿਸੇ ਧਰਮ ਦਾ ਪਹਿਰਾਵਾ ਪਹਿਨ ਲਓ, ਅੰਦਰ ਧਰਮ ਨਾ ਹੋਵੇ, ਉਹ ਬਹੁਤੀ ਦੇਰ ਨਹੀਂ ਰਹੇਗਾ, ਉਹ ਡਿੱਗ ਜਾਂਦਾ। ਜਿਹੜੇ ਲੋਕ ਬਾਹਰੋਂ ਪਹਿਰਾਵੇ ਤੱਕ ਸੀਮਿਤ ਰਹੇ, ਤੁਹਾਡੇ ਸਾਹਮਣੇ ਨੇ ਸਾਧ ਸੰਗਤ ਜਿਨ੍ਹਾਂ ਨੂੰ ਡੇਢ ਡੇਢ ਲੱਖ ਲੋਕ ਮੱਥਾ ਟੇਕਦੇ ਸੀ, ਅੱਜ ਜੇਲ੍ਹਾਂ ਵਿੱਚ ਬੈਠੇ ਨੇ। ਕਿਉਂ? ਉਹ ਧਾਰਮਿਕ ਗੁਰੂ ਹੋਣ ਦੇ ਬਾਵਜੂਦ ਬੜੇ ਵੱਡੇ ਕ੍ਰਿਮੀਨਲ ਨਿਕਲੇ, ਕਿਉਂਕਿ ਬਾਹਰੋਂ ਪਲਸਤਰ ਹੋਇਆ ਹੋਇਆ ਸੀ, ਅੰਦਰ ਰੇਤ ਹੈ। ਇਸ ਲਈ ਪਾਤਸ਼ਾਹ ਨੇ ਲੋਕਾਂ ਨੂੰ ਬਾਇਓਲੋਜਿਕ ਓਰਿਜਿਨਲ ਧਰਮ ਦਿੱਤਾ, ਔਰ ਕਿਸੇ ਧਰਮ ਦੀ ਕੋਈ ਨਿੰਦਿਆ ਨਹੀਂ ਕੀਤੀ। ਹਿੰਦੂ ਨੂੰ ਕਿਹਾ ਤੂੰ ਰਹਿ ਹਿੰਦੂ ਪਰ ਸੱਚਾ ਬਣ, ਮੁਸਲਮਾਨ ਨੂੰ ਕਿਹਾ ਰਹਿ ਤੂੰ ਮੁਸਲਮਾਨ, ਰੋਜੇ ਰੱਖਦੇ ਰਮਜ਼ਾਨ ਦੇ ਮਹੀਨੇ ਰੱਖ, ਨਵਾਜ਼ ਪੰਜ ਵਕਤ ਦੀ ਪੜ੍ਹਨੇ ਪੜ, ਹਜ ਕਰਨ ਜਾਂਦੇ ਜਾ, ਪਰ ਇੱਕ ਗੱਲ ਯਾਦ ਰੱਖ, ਜਿੰਨੀ ਦੇਰ ਤੇਰਾ ਦਿਲ ਮੋਮ ਵਰਗਾ ਨਰਮ ਨਹੀਂ ਹੁੰਦਾ, ਉਨੀ ਦੇਰ ਅੱਲਾ ਤਾਲਾ ਖੁਦਾ ਬਿਲਕੁਲ ਨਹੀਂ ਮਿਲੇਗਾ। ਉਹਨੂੰ ਕਿਹਾ ਰਹਿ ਮੁਸਲਮਾਨ ਪਰ ਸੱਚਾ ਬਣ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਹਿੰਦੂ ਨੂੰ ਕਿਹਾ ਰਹਿ ਹਿੰਦੂ, ਤੇਰੇ ਜੰਜੂ ਵਿੱਚ ਕੋਈ ਡਿਫੈਕਟ ਨਹੀਂ, ਪੜ ਗਾਇਤਰੀ ਦਾ ਮੰਤਰ, ਪਰ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸਮਾਨ ਸਨਾਨ ਕਾ ਜੋ ਮਲ ਚੱਲੇ ਪਾਏ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਉਹ ਸਰਲ ਧਰਮ ਦਿੱਤਾ। ਪਾਤਸ਼ਾਹ ਕਹਿੰਦੇ ਨੇ ਜਿਹੜੇ ਵੀ ਮਤ ਵਿੱਚ ਧਰਮ ਹੋ, ਬਾਹਰੋਂ ਪਹਿਰਾਵਾ ਧਰਮ ਨਹੀਂ, ਅੰਦਰ ਦਾ ਸ਼ੁਭ ਕਰਮ ਹੀ ਧਰਮ। ਉਹ ਬੰਦਾ ਬਗੈਰ ਕਿਸੇ ਮਸੀਤ ਮਸਜਿਦ ਮੰਦਿਰ ਤੋਂ ਕਮਾ ਸਕਦਾ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਬਚਨ ਕਹਿ ਕਾਹੇ ਕਲਰਾ ਸਿੰਚੋ, ਜ਼ਮੀਨ ਕਲਰ ਵਾਲੀ ਹੋਵੇ, ਪਾਣੀ ਲਾਈ ਜਾਓ, ਕਹਿੰਦੇ ਉਹ ਚੋਂ ਨਹੀਂ ਕੋਈ ਫਸਲ ਹੁੰਦੀ, ਕਿਉਂਕਿ ਉਹ ਧਰਤੀ ਉਪਜਾਊ ਨਹੀਂ, ਉਹਦੇ ਵਿੱਚ ਯੂਨੀਵਰਸਿਟੀ ਨਾਲ ਬੀਜ ਲਿਆ ਕੇ ਵੀ ਬੀਜ ਦਿਓ, ਉਹ ਨਿਸ਼ਫਲ ਰਹੇਗਾ, ਉਹ ਫਲ ਨਹੀਂ ਦੇਗਾ। ਕਿਉਂ? ਧਰਤੀ ਵਿੱਚ ਡਿਫੈਕਟ ਹੈ। ਬਾਹਰੋਂ ਤੂੰ ਜਿਹੜੇ ਮਰਜ਼ੀ ਧਰਮ ਦੇ ਵਸਤਰ ਪਹਿਨ, ਜਿਹੜੀ ਮਰਜ਼ੀ ਪੂਜਾ ਪਾਠ ਕਰ, ਜੇ ਅੰਦਰ ਹਿਰਦੇ ਵਿੱਚ ਕਪਟ ਹੈ, ਫਿਰ ਬਾਹਰ ਦਾ ਬੀਜਿਆ ਹੋਇਆ ਧਰਮ ਦਾ ਬੀਜ ਇਸ ਤਰ੍ਹਾਂ ਹੈ ਜਿਵੇਂ ਕਲਰੱਠੀ ਧਰਤੀ ਵਿੱਚ ਕੋਈ ਬੀਜ ਪਾ ਦਿੱਤਾ। ਅੱਗੇ ਪਾਤਸ਼ਾਹ ਨੇ ਬਚਨ ਕਹੇ,

गोडो धरती भाई ज्यों गोडो त्यों तुम सुख पावो किरत ना मिटिया जाय। कहिंदे तेरी मेहनत व्यर्थ नहीं जाएगी, एक कम कर ए गृहस्थी बंदिया। ए सुभावक है कि संसार विच मिल गई है, ए सुभावक है। फसल बीजी है नदीन आपे उगे, कणक बीजी है घा आपे उग गया। चंगे कर्म बीजने पैंदे ने, माड़े आपे नाल उग पैंदे ने। साध संगत किते झूठ बोलन दा कोई स्कूल है जिथे झूठ बोलना सिखाया जांदा होवे? किते चोरी करन दा कोई ट्रैक्ट सिखाउण वास्ते कोई यूनिवर्सिटी कोई कॉलेज कोई इंस्टीट्यूट होवे जिथे चोरी करनी सिखाई जांदी होवे? नहीं, ਉਹ ਲੋਕ ਆਪਣੇ ਆਪ ਸਿੱਖ ਲੈਂਦੇ। ਮਾੜੇ ਕਰਮ ਵਿਚਾਰ ਕਤਲ ਝੂਠ ਬੋਲਣਾ ਇਹ ਕੁਕਰਮ ਕਰਨੇ, ਇਹ ਸਿਖਾਉਣ ਦਾ ਕੋਈ ਇੰਸਟੀਟਿਊਟ ਨਹੀਂ, ਆਪਣੇ ਆਪ ਸਮਾਜ ਵਿੱਚ ਆ ਜਾਂਦੇ ਨੇ। ਨਸ਼ਾ ਛਡਾਉਣ ਵਾਲੇ ਕੇਂਦਰ ਤੁਸੀਂ ਵੇਖੋਗੇ, ਕਿਤੇ ਨਸ਼ਾ ਪੀਣ ਸਿਖਾਉਣ ਵਾਲੇ ਕੇਂਦਰ ਹੈ ਕਿਤੇ ਜਿੱਥੇ ਨਸ਼ਾ ਪੀਣਾ ਸਿਖਾਇਆ ਜਾਂਦਾ ਹੋ? ਨਹੀਂ, ਆਪਣੇ ਆਪ ਕੁਰੀਤੀਆਂ ਆਪਣੇ ਆਪ ਆਉਂਦੀਆਂ। ਇਸ ਤਰ੍ਹਾਂ ਜਿਵੇਂ ਪਾਣੀ ਨਿਵਾਣ ਵੱਲ ਦੇ ਪਾਸੇ ਆਪਣੇ ਆਪ ਭੱਜਦਾ, ਏਦਾਂ ਇਹ ਸੰਸਾਰ ਹੈ। ਇਹਦੇ ਵਿੱਚ ਸਾਧ ਸੰਗਤ ਆਪਣੇ ਆਪ ਉਗਣ ਆਉਂਦੇ ਨੇ। ਪਾਤਸ਼ਾਹ ਨੇ ਫਿਰ ਬਚਣ ਦਾ ਕੋਈ ਤਰੀਕਾ ਕਿਹਾ, ਭਾਈ ਇਹ ਸਭ ਕੁਝ ਤੇਰੇ ਨੇੜੇ ਆਏਗਾ, ਤੂੰ ਹਰ ਰੋਜ਼ ਗੁਰੂ ਕਿਆ ਸਿੱਖਾ ਰਹਿ, ਗ੍ਰਿਸਤੀ ਪਰਿਵਾਰ ਸੰਸਾਰ ਕਾਰੋਬਾਰ ਵਿੱਚ ਰਹਿ, ਪਰ ਜੇ ਤੂੰ ਚਾਹੁੰਦਾ ਪ੍ਰਵਾਨ ਹੋਣਾ ਫਿਰ ਇੱਕ ਚੀਜ਼ ਦਾ ਖਿਆਲ ਕਰ। ਜਿਵੇਂ ਫਸਲ ਬੀਜ ਕੇ ਕਿਸਾਨ ਬਾੜ ਲਾ ਦਿੰਦਾ, ਤੇ ਫਸਲ ਵਿੱਚ ਜਦੋਂ ਉਹ ਬੀਜ ਬੀਜਦਾ ਉਹਦੇ ਝੋਨੇ ਕਣਕ ਨਾਲ ਨਦੀਨ ਘਾਹ ਬੂਟਾ ਉੱਗਦਾ, ਫਿਰ ਉਹ ਕੀ ਕਰਦਾ? ਦੋ ਬੰਦੇ ਦਿਹਾੜੀ ਤੇ ਲਾ ਕੇ ਇੱਕ ਖੁਰਪਾ ਰੰਬਾ ਦਿੰਦਾ, ਉਹਨਾਂ ਨੂੰ ਕਹਿੰਦਾ ਅਸਲੀ ਬੂਟੇ ਨੂੰ ਸਾਂਭ ਕੇ ਰੱਖਣਾ, ਨਦੀਨ ਪੱਟਣਾ। ਉਹ ਫਿਰ ਫਸਲ ਦੀ ਗੋਡੀ ਕਰਦੇ ਨੇ, ਜਿੰਨੀ ਤੁਸੀਂ ਸਬਜ਼ੀਆਂ ਖਾਂਦੇ ਉਹਨਾਂ ਦੀ ਉਹ ਗੋਡੀਆਂ ਕਰਦੇ ਨੇ। ਕਿਉਂ? ਉਹਦੇ ਵਿੱਚੋਂ ਉਹ ਘਾਹ ਨਦੀਨ ਫਸਲ ਤੋਂ ਬਾਹਰ ਕੱਢ ਦਿੰਦੇ। ਜੇ ਉਹ ਨਾ ਕੱਢਣ ਤੇ ਨੁਕਸਾਨ ਕੀ ਹੈ? ਜੇ ਕਿਸਾਨ ਖੇਤ ਵਿੱਚੋਂ ਨਦੀਨ ਘਾਹ ਫੂਸ ਨਾ ਕਢਾਵੇ, ਸਾਧ ਸੰਗਤ ਤੋਂ ਧਰਤੀ ਵਿੱਚ ਪੌਸ਼ਟਿਕਤਾ ਨਹੀਂ ਰਹੇਗੀ, ਉਹਦੀ ਫਸਲ ਦਾ ਝਾੜ ਘਟ ਜਾਂਦਾ। ਬਸ ਇਹੀ ਗੱਲ ਪਾਤਸ਼ਾਹ ਨੇ ਕਹੀ, ਸਿੱਖਾ ਸੁਭਾਵਿਕ ਹੈ ਤੇਰੇ ਜੀਵਨ ਵਿੱਚ ਮਾੜੀਆਂ ਚੀਜ਼ਾਂ ਨੇੜੇ ਰਹਿਣਗੀਆਂ, ਜੇ ਇਹ ਦੂਰ ਨਾ ਕੀਤੀਆਂ ਕੁਰੀਤੀਆਂ ਫਿਰ ਨੁਕਸਾਨ ਇਹ ਹੋਣਾ, ਤੇਰਾ ਬਹੁਤਾ ਕੀਤਾ ਹੋਇਆ ਪਾਠ ਵੀ ਤੈਨੂੰ ਲਾਭ ਨਹੀਂ ਦਏਗਾ, ਤੇਰਾ ਬਹੁਤਾ ਕੀਤਾ ਪੁੰਨ ਦਾਨ ਤੈਨੂੰ ਲਾਭ ਨਹੀਂ ਦਏਗਾ। ਜਦੋਂ ਤੋਂ ਨਦੀਨ ਬੁਰਾਈਆਂ ਰੋਜ਼ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਫਿਰ ਇੱਕ ਪੜਿਆ ਹੋਇਆ ਜਪਜੀ ਸਾਹਿਬ ਵੀ ਤੈਨੂੰ ਰੱਬ ਨਾਲ ਜੋੜ ਦੇਗਾ। ਜਦੋਂ ਤੂੰ ਨਦੀਨ ਭਾਵ ਬੁਰਿਆਈ ਰੋਜ਼ ਕੱਢਣ ਲੱਗ ਪਿਆ, ਰੋਜ਼ ਆਪਣੇ ਆਪ ਦੇ ਸੁਧਾਰ ਲਿਆਉਣਾ ਸ਼ੁਰੂ ਕਰ ਦਿੱਤਾ, ਫਿਰ ਤੇਰੇ ਜੀਵਨ ਵਿੱਚੋਂ ਕੁਰੀਤੀਆਂ ਇੱਕ ਇੱਕ ਕਰਕੇ ਨਿਕਲ ਜਾਣਗੀਆਂ, ਔਰ ਇੱਕ ਪੜਿਆ ਜਪਜੀ ਸਾਹਿਬ ਵੀ ਤੈਨੂੰ ਗੁਰੂ ਦੇ ਭੈ ਵਿੱਚ ਨੇੜੇ ਰੱਖੇਗਾ। ਤਾਂਹੀਓ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਚਨ ਕਹਿ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਤੇ ਨਾਲ ਕੀ ਕਰ ਛੋੜ ਅਵਗਣ ਚੱਲੀਏ, ਔਗਣਾਂ ਨੂੰ ਨਾਲ ਨਾਲ ਛੱਡ ਸਹਿਜੇ ਸਹਿਜੇ ਨਿਰਮਲ ਹੋ ਜਾਏਗਾ। ਹਰ ਰੋਜ਼ ਆਪਣੀ ਮਤ ਸੁਰਤ ਸ਼ੁੱਧ ਕਰ, ਹੁਣ ਉਹਦਾ ਇਲਾਜ ਕੀ ਹੈ? ਦੇਖੋ ਕੋਈ ਬੰਦਾ ਦਾਅਵਾ ਕਰੇ ਕਿ ਮੈਂ ਪਰਫੈਕਟ ਹਾਂ, ਮੇਰੇ ਤੋਂ ਕੋਈ ਗਲਤੀ ਨਹੀਂ, ਇਹ ਹੋਏ ਨਹੀਂ ਸੀ। ਹਰ ਇਨਸਾਨ ਵਿੱਚ ਕੋਈ ਨਾ ਕੋਈ ਔਗਣ ਹੈ। ਅੰਮ੍ਰਿਤ ਛਕਣ ਤੋਂ ਬਾਅਦ ਵੀ ਪੰਜ ਪਿਆਰੇ ਨਿਤਨੇਮ ਪੱਕਾ ਇਸ ਲਈ ਕਰਾਉਂਦੇ ਨੇ, ਸਿੱਖਾ ਰੋਜ਼ ਨਿਤ ਦਾ ਨੇਮ ਜਪਜੀ ਸਾਹਿਬ ਪੜ, ਰੋਜ਼ ਬਾਣੀ ਦਾ ਦਿੱਤਾ ਪਾਠ ਕਰ। ਕਿਉਂ? ਜਿਹੜਾ 24 ਘੰਟੇ ਵਿੱਚ ਕੁਝ ਤੇਰੇ ਨੇੜੇ ਆਉਂਦਾ ਉਹਨੂੰ ਬਾਣੀ ਦੇ ਪੜਨ ਨਾਲ ਦੂਰ ਹੋ ਜਾਏਗਾ, ਉਹਨੂੰ ਰੋਜ਼ ਵਾਹਿਗੁਰੂ ਜਪਣ ਨਾਲ ਉਹ ਜੋ ਕੁਝ ਨੇੜੇ ਆਉਂਦਾ ਉਹ ਵੱਖ ਹੋ ਜਾਏਗਾ। ਤੁਹਾਡੇ ਵਿੱਚ ਜਿਹੜੇ ਅਭਿਆਸੀ ਬੈਠੇ ਨੇ ਨਿਤਨੇਮ ਵੀ ਪੱਕੇ, ਇਹ ਤੁਹਾਡਾ ਤਜਰਬਾ ਰਹੇਗਾ। ਜਦੋਂ ਸਵੇਰੇ ਬਹਿ ਕੇ ਨਿਤਨੇਮ ਕਰੋਗੇ ਪਿਛਲੇ 24 ਘੰਟਿਆਂ ਚ ਜੋ ਹੋਇਆ ਤੁਹਾਡੀ ਸੁਰਤ ਚ ਘੁੰਮਣਾ, ਔਰ ਖਾਸ ਕਰਕੇ ਚੰਗਾ ਨਹੀਂ ਜੋ ਕੁਝ ਮਾੜਾ ਹੋਇਆ ਉਹ ਘੁੰਮਣਾ, ਜਿੱਥੇ ਝੂਠ ਬੋਲਿਆ ਉਹ ਆਉਣਾ ਸੁਰਤ ਚ, ਜੋ ਕੁਝ ਝੂਠ ਸੁਣਿਆ ਉਹ ਨਿਤਨੇਮ ਵੇਲੇ ਚੇਤੇ ਆਉਣਾ, ਜੋ ਕੁਝ ਕੁਕਰਮ ਹੋਇਆ ਉਹ ਨਿਤਨੇਮ ਕਰਦਿਆਂ ਤੁਹਾਡੀ ਸੁਰਤ ਵਿੱਚ ਚੀਜ਼ਾਂ ਆਉਣਗੀਆਂ। ਪਾਤਸ਼ਾਹ ਨੇ ਕਿਹਾ, ਭਾਈ ਇਨਸਾਨ ਹੈ, ਕੋਈ ਬੰਦਾ ਪਰਫੈਕਟ ਨਹੀਂ, ਇਹ ਗਲਤੀਆਂ ਹੋਣਗੀਆਂ, ਪਰ ਇਹਨੂੰ ਸੁਧਾਰਨ ਵਾਸਤੇ ਇੱਕ ਨਿਯਮ ਹੈ, ਜਦੋਂ ਉਹ ਪਿਛਲੇ 24 ਘੰਟਿਆਂ ਚ ਜੋ ਗਲਤ ਹੋਇਆ ਉਹਨੂੰ ਅਗਲੇ 24 ਘੰਟਿਆਂ ਚ ਹੁਣ ਸਹੀ ਕਰ। ਨਿਤਨੇਮ ਕਰਨ ਦਾ ਭਾਵ ਇਹ ਹੈ, ਬਾਣੀ ਪੜ, ਜੋ ਸੁਰਤ ਵਿੱਚ ਪਹਿਲਾਂ ਪਿੱਛੇ ਲੰਘ ਗਿਆ ਉਹਨੂੰ ਅਗਲੇ 24 ਘੰਟਿਆਂ ਵਿੱਚ ਦਰੁਸਤ ਕਰ, ਜੋ ਕੁਝ ਪਹਿਲਾਂ ਗਲਤ ਹੋਇਆ ਉਹਨੂੰ 24 ਘੰਟਿਆਂ ਵਿੱਚ ਦਰੁਸਤ ਕਰ, ਸਹਿਜੇ ਸਹਿਜੇ ਛੋੜ।

ਗਏ ਜਦੋਂ ਲਿਜਾ ਕੇ ਉਹ ਪੰਡ ਪੱਠਿਆਂ ਦੀ ਸੁੱਟੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਹਿਲ ਮਾਤਾ ਸੁਲੱਖਣੀ ਜੀ ਅੱਗੇ ਕਹਿੰਦੇ ਮਹਾਰਾਜ ਜਿਹੜਾ ਆਉਂਦਾ ਤੁਸੀਂ ਸੇਵਾ ਚ ਲਾ ਲੈਂਦੇ ਹੋ, ਕੱਪੜੇ ਤਾਂ ਵੇਖ ਲਿਆ ਕਰੋ, ਲੈਣੇ ਦੇ ਵਸਤਰ ਤਾਂ ਵੇਖ ਲੈਂਦੇ, ਵਿਚਾਰਾ ਪਹਿਲੀ ਵਾਰ ਆਇਆ, ਨਾਲੇ ਉਹਦੇ ਕੱਪੜੇ ਵੇਖੋ ਕਿੰਨੇ ਸੋਹਣੇ ਨੇ, ਇਹ ਬੰਦਾ ਕੋਈ ਸ਼ਾਹੂਕਾਰ ਜਾਪਦਾ, ਉਹਦੇ ਕੱਪੜੇ ਤਾਂ ਵੇਖ ਲੈਂਦੇ, ਉਹਦੇ ਸਾਰੇ ਕੱਪੜੇ ਲਿਬੜ ਗਏ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿੰਦੇ ਨੇ ਸੁਲੱਖਣੀਏ ਜੇ ਇਹ ਪੰਡ ਚੱਕਣ ਦੇ ਯੋਗ ਹੋ ਗਿਆ, ਵੇਖੀ ਇਹ ਵਸਤਰਾਂ ਤੇ ਲੱਗਿਆ ਚਿੱਕੜ ਨਹੀਂ, ਇੱਕ ਦਿਨ ਇਹੀ ਕਿੱਚੜ ਕੇਸਰ ਬਣ ਜਾਏਗਾ, ਲੋਕ ਇਹਦੀ ਖੁਸ਼ਬੂ ਨਾਲ ਆਪਣਾ ਜੀਵਨ ਸੁਧਾਰਨਗੇ। ਇਹ ਚਿੱਕੜ ਨਹੀਂ, ਇਹ ਕੀਚੜ ਇੱਕ ਦਿਨ ਕੇਸਰ ਬਣੇਗਾ, ਇਹ ਸ਼ੁਭ ਗੁਣਾਂ ਦਾ ਕੇਸਰ ਦੂਜਿਆਂ ਦਾ ਜੀਵਨ ਸੁਧਾਰ ਦੇਗਾ। ਸਾਧ ਸੰਗਤ ਉਹ ਨਦੀਨ ਇਸ ਲਈ ਜੀਵਨ ਚੋਂ ਕਢਾਉਣਾ, ਪਾਤਸ਼ਾਹ ਨੇ ਉਹਦੀ ਵੀ ਐਗਜ਼ਾਮਪਲ ਦਿੱਤੀ ਹੈ, ਰੋਜ਼ ਨਦੀਨ ਬੁਰਾਈਆਂ ਆਪਣੇ ਜੀਵਨ ਚੋਂ ਕੱਢ, ਇੱਕ ਦਿਨ ਸ਼ੁੱਧ ਹੋ ਜਾਏਗਾ। ਇਹਦੇ ਬਾਰੇ ਇੱਕ ਪੌੜੀ ਤੁਸੀਂ ਰੋਜ਼ ਪੜ੍ਹਦੇ ਹੋ, ਸਤਿਗੁਰਾਂ ਬਾਗ ਐਗਜ਼ਾਮਪਲ ਇਤੋਂ ਸੌਖਾ ਨਹੀਂ ਕੋਈ ਸਮਝਾ ਸਕਦਾ, ਪਾਤਸ਼ਾਹ ਨੇ ਇੰਨਾ ਸੌਖਾ ਕਰਕੇ ਸਮਝਾਇਆ। ਹਜ਼ੂਰ ਕਹਿੰਦੇ ਨੇ ਜਿਵੇਂ ਰੋਜ਼ 24 ਘੰਟਿਆਂ 'ਚ ਕੱਪੜਾ ਮੈਲਾ ਹੋ ਜਾਂਦਾ, ਤਾਂ ਕੀ ਉਹ ਕੱਪੜੇ ਆਪਾਂ ਸੁੱਟ ਦਈਦੇ ਨੇ? ਨਹੀਂ, ਸਾਬਣ ਤੇ ਪਾਣੀ ਨਾਲ ਉਹ ਕੱਪੜੇ ਫਿਰ ਧੋ ਕੇ ਸਾਫ਼ ਹੋ ਜਾਂਦੇ। ਸਰੀਰ 24 ਘੰਟਿਆਂ ਵਿੱਚ ਇਸ਼ਨਾਨ ਦੀ ਲੋੜ ਮੰਗਦਾ, ਉਹਨੂੰ ਸਾਬਣ ਤੇ ਪਾਣੀ ਨਾਲ ਫਿਰ ਇਸ਼ਨਾਨ ਕਰਾ ਲਈਦਾ। ਏਦਾਂ ਬਸ ਆਪਣੀ ਸੁਰਤ ਨੂੰ ਵੀ ਰੋਜ਼ ਧੋ ਲਿਆ ਕਰ, ਜਾਂ ਇੱਕ ਦਿਨ ਮਰਨ ਤੋਂ ਪਹਿਲਾਂ ਕਾਲ ਆਉਣ ਤੋਂ ਪਹਿਲਾਂ ਤੇਰੀ ਸਾਂਝ ਅਕਾਲ ਪੁਰਖ ਨਾਲ ਬਣ ਜਾਏਗੀ, ਕਿਉਂਕਿ ਉਹਨੂੰ ਸ਼ੁੱਧ ਤੇ ਨਿਰਮਲ ਚਾਹੀਦਾ, ਔਰ ਕੋਈ ਦਾਵਾ ਕਰਕੇ ਨਹੀਂ ਹੋ ਸਕਦਾ। ਪਾਤਸ਼ਾਹ ਨੇ ਬਚਨ ਕਹਿ ਭਾਈ ਏਦਾਂ ਆਪਣੀ ਸੁਰਤ ਵੀ ਧੋ ਲਿਆ ਕਰ, ਤੇਰੀ ਮੱਤ ਨੂੰ ਪਾਪ ਲੱਗਣਾ ਸੁਭਾਵਕ ਹੈ, ਉਹਨੂੰ ਰੋਜ਼ ਧੋ ਲਿਆ ਕਰ ਜਿਵੇਂ ਮੈਲਾ ਕੱਪੜਾ ਧੋ ਲਈਦਾ। ਆ ਪੌੜੀ ਪੜ੍ਹੋ, ਤੁਹਾਨੂੰ ਯਾਦ ਹੈ

0: ਪਲਾਈਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue ਸਾਊਥ ਵੈਸਟ ਕੈਲਗਰੀ।
1: ਕਹਿੰਦੇ ਕੋਈ ਬਲੀ ਹੈ ਤਾਂ ਦਾ ਜਿਹੜਾ ਪੰਜਾਂ ਨੂੰ ਮਾਰ ਲੈ, ਕਿਉਂਕਿ ਇਹ ਪੰਜ ਨਹੀਂ, ਪੰਜਾਂ ਦੇ ਅੱਗੇ ਪੰਜੀ ਬੜੀ ਤਕੜੀ ਫੌਜ ਹੈ। ਹੰਕਾਰ ਆਉਂਦਾ, ਈਰਖਾ ਆਉਂਦੀ ਹੈ, ਈਰਖਾ ਆਉਂਦੀ ਹੈ, ਕ੍ਰੋਧ ਆਉਂਦਾ, ਕ੍ਰੋਧ ਆਉਂਦਾ, ਅਸੰਤੁਸ਼ਟੀ ਪੈਦਾ ਹੁੰਦੀ ਹੈ, ਅੱਗੇ ਤੋਂ ਅੱਗੇ ਰੋਗ ਵੱਧਦੇ ਨੇ। ਸਾਧ ਸੰਗਤ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜਿਵੇਂ ਕਿਸੇ ਬੰਦੇ ਦੇ ਕੋਲੈਸਟ੍ਰੋਲ ਵੱਧ ਜਾਣ ਸਰੀਰ ਵਿੱਚ, ਜਿਹਨੂੰ ਆ ਡਾਕਟਰ ਕਹਿੰਦੇ ਬਲੱਡ ਗਾੜਾ ਹੋ ਜਾਏ, ਤਾਂ ਸਾਧ ਸੰਗਤ ਉਹਦਾ ਭਾਵ ਇਹ ਹੈ ਵੀ ਉਹ ਕਈ ਰੋਗਾਂ ਨੂੰ ਦਾਵਤ ਦਿੰਦਾ। ਉਹ ਕਹਿੰਦਾ ਵੀ ਬੰਦਾ ਢਾ ਲਿਆ, ਹੁਣ ਤੁਸੀਂ ਆ ਜਾਓ, ਜਿੰਨੇ ਮਰਜ਼ੀ ਰੋਗ ਆ ਸਕਦੇ ਨੇ। ਏਦਾਂ ਹੀ ਪੰਜ ਮਹਾਂਬਲੀ ਨੇ, ਉਹ ਜਿਹਦੇ ਉੱਤੇ ਪ੍ਰਭਾਵ ਪਾ ਦੇਣ 25 ਹੋਰ ਸੱਦ ਲੈਂਦੇ ਨੇ। ਈਰਖਾ ਵੀ ਪੈਦਾ ਹੋਏਗੀ, ਜੈਲਸੀਆਂ ਪੈਦਾ ਹੋਏਗੀਆਂ, ਕ੍ਰੋਧ, ਅਸੰਤੁਸ਼ਟੀ, ਬੇਵਿਸ਼ਵਾਸੀ। ਬੇਵਿਸ਼ਵਾਸੀ ਸਾਧ ਸੰਗਤ ਇੱਕ ਵੱਖਰਾ ਹੀ ਰੋਗ ਹੈ। ਤੁਹਾਨੂੰ ਕਿਸੇ ਤੇ ਵਿਸ਼ਵਾਸ ਨਹੀਂ ਰਹੇਗਾ। ਸਾਹਮਣੇ ਖਲੋਤਾ ਬੰਦਾ ਜੇ ਹੱਸ ਰਿਹਾ, ਤੁਹਾਡੇ ਅੰਦਰ ਸ਼ੰਕਾ ਰਹਿਣਾ ਮੇਰੇ ਤੇ ਹੱਸ ਰਿਹਾ। ਜੇ ਉਹ ਤੁਹਾਡੇ ਕੋਲ ਗਿਆ, ਚੁੱਪ ਕਰ ਦੇਣ, ਮੇਰੀ ਗੱਲ ਕਰਦੇ ਸੀ, ਤੁਸੀਂ ਹੈਰਾਨ ਹੋਵੋਗੇ। ਮੈਂ ਵੀ ਸੁਣ ਕੇ ਹੈਰਾਨ ਹੋਇਆ। ਦੋ ਨੌਹਾਂ ਨੇ, ਇੱਕ ਸੱਸ ਹੈ ਸਮਾਜਿਕ ਤੌਰ ਤੇ। ਹੁਣ ਉਹ ਜਦੋਂ ਦੋਵੇਂ ਜਣੀਆਂ ਸੱਸ ਕੋਲ ਬਹਿੰਦੀਆਂ ਨੇ, ਫਿਰ ਤੇ ਸੱਸ ਖੁਸ਼ ਹੈ, ਕੱਲੀ ਕੱਲੀ ਬੈਠੇ। ਜੇ ਉਹ ਦੋਵੇਂ ਇਕੱਠੀਆਂ ਬੈਠਣ, ਸੱਸ ਬੜੀ ਉਦਾਸ ਹੋ ਜਾਂਦੀ ਹੈ। ਕਿਉਂ? ਉਹਨੂੰ ਅਸੰਤੁਸ਼ਟ, ਬੇਵਿਸ਼ਵਾਸੀ ਹੈ, ਸ਼ਾਇਦ ਮੇਰੀਆਂ ਗੱਲਾਂ ਕਰਦੀਆਂ ਨੇ। ਉਹ ਕੋਲ ਜਾਵੇ, ਨੌਵਾਂ ਚੁੱਪ ਕਰ ਜਾਂਦੀਆਂ ਨੇ, ਉਹ ਅੰਦਰੋਂ ਅੰਦਰ ਸੜ ਰਹੀ ਹੈ, ਮੇਰੇ ਕਰਕੇ ਚੁੱਪ ਕਰ ਗਈ। ਇਹ ਬੜਾ ਵੱਡਾ ਰੋਗ ਹੈ। ਇਸ ਰੋਗ ਦਾ ਕਿੱਥੇ ਇਲਾਜ ਹੈ? ਕਿਹੜੇ ਡਾਕਟਰ ਨੂੰ ਦੱਸੋਗੇ ਵੀ ਆਹ ਘਰ ਦਾ ਰੋਗ ਇਲਾਜ ਕਰਦੇ ਹੋ? ਪਾਤਸ਼ਾਹ ਨੇ ਕਿਹਾ ਸਾਰੇ ਰੋਗ ਉੱਤਰ ਜਾਣਗੇ। ਇੱਕੋ ਹੀ ਤਰੀਕਾ ਹੈ, ਪਹਿਲਾਂ ਉਹਨਾਂ ਪੰਜਾਂ ਨੂੰ ਦਰੁਸਤ ਕਰਨ ਵਾਸਤੇ। ਆ ਦੇਖੋ, ਡਾਕਟਰ ਵੀ ਕਈ ਕਹਿੰਦੇ ਨੇ, ਮੈਂ ਵੀ ਪਿੱਛੇ ਜਿਹਾ ਟੈਸਟ ਕਰਾਏ, ਉਹ ਕਹਿੰਦੇ ਥੋੜੇ ਜਿਹਾ ਕੋਲੈਸਟ੍ਰੋਲ ਵਧੇ। ਉਹਨਾਂ ਫਿਰ ਕੀ ਕੀਤਾ, ਆਪਣੇ ਹਿਸਾਬ ਨਾਲ ਇੱਕ ਗੋਲੀ ਦੇ ਦਿੱਤੀ। ਡਾਕਟਰ ਸਾਹਿਬ, ਇਹਦੇ ਨਾਲ ਕੀ ਹੋਏਗਾ? ਕਹਿੰਦੇ ਇਹਨਾਂ ਬਲੱਡ ਪਤਲਾ ਹੋ ਜਾਣ। ਏਦਾਂ ਹੀ ਹੁੰਦਾ। ਪਾਤਸ਼ਾਹ ਨੇ ਸਾਨੂੰ ਇੱਕ ਮੰਤਰ ਦਿੱਤਾ ਹੈ, ਤੈਨੂੰ ਹੋਰ ਰੋਗ ਨਾ ਲੱਗਣ। ਰੋਜ਼ ਉੱਠਦਿਆਂ ਸਾਰ ਆਹ ਮੰਤਰ ਜਪ ਲਿਆ ਕਰ, ਕਈਆਂ ਰੋਗਾਂ ਤੋਂ ਛੁਟਕਾਰਾ ਹੋ ਜਾਏ। ਪਾਤਸ਼ਾਹ ਕਹਿੰਦੇ ਨੇ ਕੱਲ ਕਲੇਸ਼ ਮਿਟ ਜਾਣ। ਸਿਮਰੋ ਸਿਮਰ ਸਿਮਰ ਸੁਖ, ਪੜੋ ਸਿਮਰੋ ਸਿਮਰ ਸਿਮਰ ਸੁਖ, ਕੱਲ ਕਲੇਸ਼ ਤਨ ਮਾਏ ਮਿਟਾਵੋ। ਮਿਟ ਜਾਣਗੇ ਕੱਲ ਕਲੇਸ਼, ਹੋਰ ਰੋਗ ਵੀ ਅੰਦਰੋਂ ਮਿਟਣਗੇ। ਕਾਹਦੇ ਨਾਲ? ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੇ ਨਾਵੇ ਕੈ। ਇੱਕ ਵਾਰ ਪੜਾਓ ਆਪਣੇ ਮਨ

ਕਹਿੰਦੇ ਪੂਰੇ ਗੁਰੂ ਨੇ ਐਸਾ ਤੈਨੂੰ ਘਾਤਕ ਰਸਤਾ ਦੱਸਣਾ, ਤੂੰ ਪੰਜਾਂ ਨੂੰ ਮਾਰ ਦੇਗਾ, ਤੂੰ ਜਿੱਤ ਜਾਏਗਾ, ਤੇਰੇ ਅੰਦਰ ਦੇ ਔਗਣ ਮਿਟ ਜਾਣਗੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਮੰਦਿਰ ਵਿੱਚ ਗਏ, ਉਹ ਮੰਦਿਰ ਦਾ ਨਾਮ ਅੱਜ ਵੀ ਓਮਕਾਰ ਈਸ਼ਵਰ ਦਾ ਮੰਦਿਰ ਹੈ, ਸਨਾਤਨੀ ਮਤ ਦਾ 5000 ਸਾਲ ਪੁਰਾਣਾ ਮੰਦਿਰ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਤਾਂ ਉੱਥੇ ਪਾਤਸ਼ਾਹ ਨੇ ਇੱਕ ਬਾਣੀ ਉਚਾਰਨ ਕੀਤੀ। ਜਦੋਂ ਉਸ ਮੰਦਿਰ ਵਿੱਚ ਗਏ, ਨਰਮਦਾ ਨਦੀ ਦੇ ਕੰਢੇ ਉਹ ਮੰਦਿਰ ਸਥਿਤ ਹੈ। ਹਜ਼ੂਰ ਕੁਝ ਘੜੀਆਂ ਦਰਵਾਜ਼ੇ ਤੇ ਖਲੋ ਕੇ ਵੇਖਦੇ ਰਹੇ ਕਿ ਮੰਦਿਰ ਵਿੱਚ ਹੋ ਕੀ ਰਿਹਾ। ਲੋਕ ਆਉਂਦੇ ਨੇ, ਪੁਜਾਰੀ ਬੈਠਾ ਹੈ, ਮੂਰਤੀ ਨੂੰ ਮੱਥਾ ਟਿਕਾਉਂਦਾ, ਬਾਅਦ ਵਿੱਚ ਮੂਰਤੀ ਦੇ ਅੱਗੇ ਪਰਦਾ ਕਰ ਦਿੰਦਾ, ਭੇਟਾ ਪਦਾਰਥ ਪੈਸਾ ਸਾਂਭ ਲੈਂਦਾ, ਫਿਰ 10 ਵੀ ਇਕੱਠੇ ਹੁੰਦੇ ਨੇ ਲੋਕ, ਫਿਰ ਦਰਸ਼ਨ ਕਰਾਉਂਦਾ। ਏਦਾਂ 40 ਸਾਲ ਤੋਂ ਚੱਲ ਰਿਹਾ ਸੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਹਿਲੀਜ਼ ਤੇ ਖਲੋਤੇ ਰਹੇ, ਉਹ ਪੁਜਾਰੀ ਵੀ ਵੇਖਦਾ, ਦੋ ਬੰਦੇ ਦਹਿਲੀਜ਼ ਤੇ ਖੜੇ ਨੇ, ਨਾ ਮੰਦਿਰ ਦੇ ਅੰਦਰ ਆਉਂਦੇ ਨੇ ਨਾ ਬਾਹਰ ਜਾਂਦੇ ਨੇ। ਤੇ ਜਦੋਂ ਕੁਝ ਘੜੀਆਂ ਗੁਜ਼ਰ ਗਈਆਂ, ਫਿਰ ਉਹ ਪੁਜਾਰੀ ਨੇ ਥੋੜਾ ਹੌਸਲਾ ਕੀਤਾ, ਉਹ ਪੰਡਿਤ ਪੁਜਾਰੀ ਚਤੁਰਦਾਸ ਚੱਲ ਕੇ ਮੂਰਤੀ ਤੋਂ ਦਰਵਾਜ਼ੇ ਤੱਕ ਆਇਆ, ਆ ਕੇ ਮਹਾਰਾਜ ਨੂੰ ਪੁੱਛਦਾ, ਜੀ ਤੁਸੀਂ ਅੰਦਰ ਨਹੀਂ ਆ ਰਹੇ, ਤੁਸੀਂ ਵੀ ਦਰਸ਼ਨ ਕਰਨੇ ਨੇ ਓਮਕਾਰ ਦੇ? ਗੁਰੂ ਨਾਨਕ ਸਾਹਿਬ ਮਹਾਰਾਜ ਥੋੜਾ ਮੁਸਕਰਾ ਕੇ ਬੋਲੇ, ਕਹਿੰਦੇ ਪੰਡਿਤ ਜੀ ਦਰਸ਼ਨ ਵੀ ਕਰ ਲਾਂਗੇ, ਪਹਿਲਾਂ ਕੋਈ ਵਿਚਾਰ ਕਰਨੀ। ਹੁਣ ਉਹ ਬੰਦੇ ਕੋਲ 40 ਸਾਲ ਦਾ ਤਜਰਬਾ ਹੈ, ਉਮਰ ਵੀ ਵੱਡੀ ਹੈ। ਜਿਹੜੇ ਬੰਦੇ ਕੋਲ ਤਜਰਬਾ ਹੋਵੇ, ਉਮਰ ਵੱਡੀ ਹੋਵੇ, ਪੈਸਾ ਹੋਵੇ, ਉਹ ਸਾਹਮਣੇ ਵਾਲੇ ਬੰਦੇ ਨੂੰ ਹੰਕਾਰ ਵਿੱਚ ਗੱਲ ਕਰੇਗਾ। ਜਦੋਂ ਮਹਾਰਾਜ ਨੇ ਕਿਹਾ ਦਰਸ਼ਨ ਵੀ ਕਰ ਲਾਂਗੇ, ਪਹਿਲਾਂ ਕੋਈ ਵਿਚਾਰ ਕਰਨੀ, ਬੜਾ ਅੱਕੜ ਵਿੱਚ ਬੋਲਿਆ, ਕੀ ਵਿਚਾਰ ਕਰਨੀ? ਹਜ਼ੂਰ ਨੇ ਮੁਸਕਰਾ ਕੇ ਬੜੇ ਪਿਆਰ ਵਿੱਚ ਕਿਹਾ, ਪੰਡਿਤ ਜੀ ਆਪਾਂ ਵਿਚਾਰ ਕਰਨੀ ਸਾਰਿਆਂ ਦੇ ਸਾਹਮਣੇ ਨਹੀਂ, ਆਪਾਂ ਥੋੜਾ ਅਲੱਗ ਬੈਠਣਾ। ਆਪਾਂ ਵਿਚਾਰ ਕਰਨੀ ਸਭ ਦੇ ਸਾਹਮਣੇ ਨਹੀਂ, ਥੋੜਾ ਇਕੱਲਿਆਂ ਬੈਠਣਾ। ਇੰਨੀ ਗੱਲ ਕਹਿਣ ਦੀ ਦੇਰ ਉਸ ਪੁਜਾਰੀ ਪੰਡਿਤ ਚਤੁਰਦਾਸ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਅੱਖਾਂ ਵਿੱਚ ਵੇਖਿਆ, ਔਰ ਵੇਖਣ ਤੋਂ ਬਾਅਦ ਇਕਦਮ ਅੱਖਾਂ ਝੁੱਕ ਗਈਆਂ ਤੇ ਉਹਨੇ ਫਿਰ ਠੰਮੇ ਨਾਲ ਕਿਹਾ, ਜੀ 2 ਮਿੰਟ ਰੁਕੋ। ਫਿਰ ਇੰਨੀ ਗੱਲ ਕਹਿ ਕੇ ਮੰਦਿਰ ਵਿੱਚ ਅੰਦਰ ਚਲਾ ਗਿਆ। ਉਹਨਾਂ 2 ਮਿੰਟਾਂ ਦੇ ਦੌਰਾਨ ਉਹ ਆਪਣੇ ਅੰਦਰ ਵਿਚਾਰ ਕਰਦਾ, ਉਹ ਚਤੁਰਦਾਸ 40 ਸਾਲ ਤੋਂ ਲੋਕ ਤੈਨੂੰ ਪੁੱਜਣ ਆਏ ਨੇ, ਭੇਟਾਵਾਂ ਚੜਾ ਕੇ ਚਲੇ ਗਏ ਨੇ, ਮੱਥੇ ਟੇਕ ਕੇ ਆਪਣੀਆਂ ਪੁਕਾਰਾਂ ਅਰਦਾਸਾਂ ਬੇਨਤੀਆਂ ਕਰਾ ਕੇ ਚਲੇ ਗਏ, ਓਮਕਾਰ ਈਸ਼ਵਰ ਦੀ ਮੂਰਤੀ ਦੇ ਦਰਸ਼ਨ ਕਰਕੇ ਮੁੜ ਗਏ, ਪਰ ਅੱਜ ਜਿਹੜਾ ਤੈਨੂੰ ਕਹਿੰਦਾ ਵਿਚਾਰ ਕਰਨੀ ਹੈ, ਅਲੱਗ ਬਹਿ ਕੇ ਕਰਨੀ ਹੈ, ਇਕੱਲਿਆਂ ਬਹਿ ਕੇ ਕਰਨੀ ਹੈ, ਇਹ ਕੋਈ ਆਮ ਵਿਅਕਤੀ ਨਹੀਂ, ਇਹਨੇ ਤੈਨੂੰ ਬਾਹਰੋਂ ਨਹੀਂ, ਉਹ ਇਹਨੇ ਤੈਨੂੰ ਅੰਦਰ ਤੱਕ ਵੇਖ ਲਿਆ, ਤੂੰ ਕੌਣ ਹੈ? ਪੁਜਾਰੀ ਦਾ ਅੰਦਰ ਕੰਬਿਆ ਥੋੜਾ, ਇੰਜ ਲੱਗਦਾ ਅੱਖਾਂ ਮਿਲਣ ਤੋਂ ਬਾਅਦ ਇੰਜ ਲੱਗਾ ਜਿਵੇਂ ਕੁਝ ਅੰਦਰੋਂ ਵੇਖਿਆ, ਇਹ ਤੇਰੇ ਅੰਦਰ ਤੱਕ ਜਾਣਦਾ। ਉਹਨੇ ਫਿਰ ਸਾਧ ਸੰਗਤ ਮੂਰਤੀ ਦੇ ਅੱਗੇ ਭੇਟਾਵਾਂ ਮਾਇਆ ਸੰਭੀ, ਬੈਠੇ ਹੋਏ ਲੋਕਾਂ ਨੂੰ ਦਰਸ਼ਨ ਕਰਵਾਏ, ਫਿਰ ਮੰਦਿਰ ਤੋਂ ਬਾਹਰ ਭੇਜ ਦਿੱਤਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭਾਈ ਮਰਦਾਨਾ ਇਕੱਲੇ ਰਹਿ ਗਏ, ਪੁਜਾਰੀ ਨੇ ਮੰਦਿਰ ਦੇ ਅੰਦਰ ਬੁਲਾਇਆ, ਥੋੜਾ ਜਿਹਾ ਉਸ ਮੰਦਿਰ ਦਾ ਬੂਹਾ ਢੋ ਦਿੱਤਾ ਤੇ ਮੂਰਤੀ ਦੇ ਕੋਲ ਬਿਠਾ ਕੇ ਕਹਿੰਦਾ, ਜੀ ਹੁਣ ਦੱਸੋ ਕੀ ਕਹਿਣਾ? ਗੁਰੂ ਨਾਨਕ ਸਾਹਿਬ ਮਹਾਰਾਜ ਬਹੁਤ ਸਹਿਜ ਨਾਲ ਉਸ ਪੁਜਾਰੀ ਦੀਆਂ ਅੱਖਾਂ ਵਿੱਚ ਵੇਖਦੇ ਨੇ। ਬਸ ਨਜ਼ਰ ਮਿਲਣ ਤੋਂ ਬਾਅਦ ਹਜ਼ੂਰ ਨੇ ਇੱਕੋ ਗੱਲ ਕਹੀ, ਪੰਡਿਤ ਜੀ ਇਹ ਪਾਪ ਕਰਨਾ ਛੱਡ ਦਿਓ, ਲੇਖਾ ਦੇਣਾ ਪਏਗਾ, ਇਹ ਜਾਲ ਨਾ ਬਣੋ, ਤੁਸੀਂ ਡੁੱਬ ਜਾਣਾ, ਇਕੱਲੇ ਤੁਸੀਂ ਨਹੀਂ, ਇਹ ਵਿਚਾਰੇ ਹਜ਼ਾਰਾਂ ਲੱਖਾਂ ਲੋਕ ਡੁੱਬ ਜਾਣਗੇ ਜਿਹੜੇ ਤੇਰੇ ਉੱਤੇ ਆਸਥਾ ਰੱਖ ਕੇ ਹਰੇ ਨੇ। ਪੁਜਾਰੀ ਇਹ ਪਾਪ ਕਰਨਾ ਛੱਡ ਦੇ, ਤੂੰ ਡੁੱਬ ਜਾਣਾ, ਇਹਨਾਂ ਲੱਖਾਂ ਲੋਕਾਂ ਨੇ ਵੀ ਡੁੱਬ ਜਾਣਾ। ਉਹ ਪੁਜਾਰੀ ਨੇ ਕਿਹਾ, ਜੀ ਮੈਂ ਕਿਹੜਾ ਪਾਪ ਕਰਨਾ? ਪਾਤਸ਼ਾਹ ਨੇ ਕਿਹਾ, ਪੰਡਿਤ ਚਤੁਰਦਾਸ ਆਪਣੇ ਅੰਦਰੋਂ ਪੁੱਛ, ਜਿਸ ਮੂਰਤੀ ਨੂੰ ਤੂੰ ਓਹਕਾਰ ਦੀ ਮੂਰਤੀ ਕਹਿ ਕੇ ਦਰਸ਼ਨ ਕਰਾਉਂਦਾ, ਉਹ ਓਹਕਾਰ ਨਹੀਂ, ਓਹਕਾਰ ਬ੍ਰਹਮਾ ਉਤਪਤ, ਓਹਕਾਰ ਕੀਏ ਜਨ ਚਿੱਤ, ਓਹਕਾਰ ਸਹਿਲ ਯੁਗ ਪਏ, ਓਹਕਾਰ ਬੇਦ ਨਰਮੈ। ਪਾਤਸ਼ਾਹ ਨੇ ਇਹ ਬਾਣੀ ਉਚਾਰਨ ਕੀਤੀ, ਰਾਮਕਲੀ ਮਹੱਲਾ ਪਹਿਲਾ, ਦੱਖਣੀ ਓਹਕਾਰ। ਜਦੋਂ ਹਜ਼ੂਰ ਨੇ ਕਿਹਾ ਓਹਕਾਰ ਬ੍ਰਹਮਾ ਉਤਪਤ, ਓਹਕਾਰ ਕੀਏ ਜਨ ਚਿੱਤ, ਓਹਕਾਰ ਸਹਿਲ ਯੁਗ ਪਏ, ਓਹਕਾਰ ਬੇਦ ਨਰਮੈ, ਉਹ ਪੁਜਾਰੀ ਦਾ ਅੰਦਰ ਰਾਗ ਨਾਲ ਭਰ ਗਿਆ। ਪਾਤਸ਼ਾਹ ਨੇ ਕਿਹਾ, ਪੁਜਾਰੀ ਓਹਕਾਰ ਇਹ ਨਹੀਂ, ਤੈਨੂੰ ਓਹਕਾਰ ਮਿਲਿਆ, ਨਾ ਤੂੰ ਕਿਸੇ ਨੂੰ ਮਿਲਾ ਸਕੇ, ਐਵੇਂ ਪੈਸੇ ਤੂੰ ਸਾਂਭ ਲੈਨਾ, ਇਹ ਲੋਕੀ ਡੁੱਬ ਜਾਣਗੇ। ਪੁਜਾਰੀ ਨੂੰ ਜਦੋਂ ਇੰਨੀ ਗੱਲ ਕਹੀ,
ਉਹਦਾ ਅੰਦਰ ਵਿਰਾਗ ਨੂੰ ਵਹਿ ਤੁਰਿਆ। ਬੜਾ ਇਮਾਨਦਾਰ ਹੋਣਾ ਜਿਹੜਾ ਪਹਿਲੀ ਵਿਚਾਰ ਵਿੱਚ ਹੀ ਮੰਨ ਗਿਆ ਕਿ ਸੱਚ ਹੈ, ਨਹੀਂ ਤੇ ਸਾਧ ਸੰਗਤ ਅਸੀਂ ਸੱਚ ਵੀ ਛੇਤੀ ਮੰਨਣ ਲਈ ਤਿਆਰ ਨਹੀਂ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਬਾਣੀ ਵਿੱਚ ਕੋਈ ਰਹਾਉ ਦੀ ਪੰਕਤੀ ਉਹਨੂੰ ਪਾਤਸ਼ਾਹ ਨੇ ਦੋਹਰਾ ਕੇ ਕਿਹਾ। ਹਜ਼ੂਰ ਕਹਿੰਦੇ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਇਹ ਜੰਜਾਲ ਕਿਉਂ ਲਿਖਦੇ ਹੋ?

0: ਐ ਪੰਡਿਤ ਜੀ, ਇਹ ਜੰਜਾਲ ਹੈ, ਇੱਕ ਦਿਨ ਡੁੱਬ ਜਾਣਾ। ਇਹ ਮਾਇਆ ਸਭ ਕੁਝ ਇੱਥੇ ਰਹਿ ਜਾਏਗੀ। ਜਿਸ ਮਾਇਆ ਦੀ ਖਾਤਰ ਢੌਂਗ ਕਰਨਾ, ਇਹਨੇ ਤੈਨੂੰ ਲੈ ਡੁੱਬਣਾ। ਤਾਂ ਉਹਨੇ ਪਾਤਸ਼ਾਹ ਨੂੰ ਫਿਰ ਹੱਥ ਜੋੜ ਕੇ ਕਿਹਾ, ਮਹਾਰਾਜ ਤੁਹਾਨੂੰ ਮੇਰੀ ਅਸਲੀਅਤ ਪਤਾ? ਹਜ਼ੂਰ ਨੇ ਕਿਹਾ, ਹਾਂ। ਨਾ ਤੇਰੇ ਅੰਦਰੋਂ ਬੇਵਿਚਾਰ ਨਿਕਲਿਆ, ਨਾ ਵਿਕਾਰ ਨਿਕਲਿਆ, ਨਾ ਹੰਕਾਰ ਨਿਕਲਿਆ, ਤੈਨੂੰ ਨਿਰੰਕਾਰ ਕਿੱਥੋਂ ਦਿਸ ਜਾਏਗਾ? ਪਹਿਲਾਂ ਆਪਣੇ ਅੰਦਰੋਂ ਇਹ ਚੀਜ਼ਾਂ ਸ਼ੁੱਧ ਕਰ। ਉਹਨੇ ਕਿਹਾ, ਪਾਤਸ਼ਾਹ ਫਿਰ ਕਿਵੇਂ ਸ਼ੁੱਧ ਕਰਾਂ? ਹਜ਼ੂਰ ਨੇ ਕਿਹਾ, ਤਿੰਨੇ ਭਵਨ ਸ਼ੁੱਧ ਕਰ, ਤੈਨੂੰ ਨਿਰੰਕਾਰ ਦਿਸ ਜਾਏਗਾ। ਜਿੱਦਣ ਤੈਨੂੰ ਅੰਦਰੋਂ ਨਿਰੰਕਾਰ ਦਿਸਿਆ, ਪੰਡਿਤ ਚਤੁਰਦਾਸ, ਯਾਦ ਰੱਖੀ, ਉਦਣ ਤੂੰ ਦੂਜਿਆਂ ਨੂੰ ਵੀ ਦਿਖਾ ਸਕੇਗਾ। ਜਿੰਨੀ ਦੇਰ ਤੈਨੂੰ ਰੱਬ ਅੰਦਰੋਂ ਨਹੀਂ ਮਿਲਿਆ, ਉਨੀ ਦੇਰ ਕਿਸੇ ਪੱਥਰ ਦੀ ਮੂਰਤੀ ਵਿੱਚੋਂ ਰੱਬ ਨੂੰ ਵੇਖਣਾ ਵਿਅਰਥ ਦੀ ਘਟਨਾ। ਰੱਬ ਤਾਂ ਦਿਸਦਾ, ਸਭ ਵਿੱਚੋਂ ਦਿਸਦਾ, ਪਹਿਲਾਂ ਅੰਦਰੋਂ ਵੇਖ, ਉਹਨੂੰ ਸ਼ੁੱਧ ਕਰ। ਹਜ਼ੂਰ ਨੇ ਫਿਰ ਅਗਲੀ ਪੰਕਤੀ ਕਹੀ। ਪਾਤਸ਼ਾਹ ਕਹਿੰਦੇ, ਸੱਸੈ ਸਭ ਜਗ ਸੈ ਜੋ ਪਾਇਆ, ਤੀਨ ਪਵਣ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਣਕ ਮੋਤੀ। ਕਹਿੰਦੇ ਤਿੰਨੇ ਭਵਨ ਸ਼ੁੱਧ ਕਰ। ਸਾਧ ਸੰਗਤ ਥੋੜੇ ਮਿੰਟ ਇਕਾਗਰਤਾ ਰੱਖਿਓ। ਪਾਤਸ਼ਾਹ ਨੇ ਕਿਹਾ, ਤਿੰਨੇ ਭਵਨ ਸ਼ੁੱਧ ਕਰ, ਸਰੀਰ, ਮਨ ਤੇ ਆਤਮਾ। ਸਭ ਤੋਂ ਪਹਿਲਾਂ ਸਰੀਰ ਦਾ ਭਵਨ ਸ਼ੁੱਧ ਕਰਨਾ ਪੈਂਦਾ। ਜਿਹੜੇ ਬੰਦੇ ਕਹਿੰਦੇ ਨੇ ਬਾਹਰਲੀ ਰਹਿਤ ਦਾ ਕੀ ਫਾਇਦਾ, ਨਹੀਂ, ਸਾਧ ਸੰਗਤ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ। ਅੰਦਰ ਦੀ ਰਹਿਤ ਬਾਅਦ ਵਿੱਚ ਸ਼ੁਰੂ ਹੋਏਗੀ। ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਗੁਰੂ ਨਾਨਕ ਸਿੰਘ ਮਹਾਰਾਜ ਨੇ ਬਾਹਰ ਦੀ ਰਹਿਤ ਦਿੱਤੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ, ਨਾਮ ਧਿਆਵੇ ਰਹਿਤ ਸੀ। ਗੁਰੂ ਅਰਜਨ ਦੇ ਮਹਾਰਾਜ ਕੇ ਅੰਤਰ ਗੁਰ ਆਰਾਧਨਾ, ਜਿਹਾ ਜਪ ਗੁਰ ਨਾਉ, ਇਹ ਬਾਹਰ ਦੀ ਰਹਿਤ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਤ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਕਰਤਾਰਪੁਰ ਰਹਿਤ ਦਿੱਤੀ। ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਜਦੋਂ ਪੰਡਿਤ ਨੂੰ ਕਿਹਾ ਨਾ, ਸਰੀਰ ਦਾ ਭਵਨ ਸ਼ੁੱਧ ਕਰ, ਅੱਖਾਂ ਸ਼ੁੱਧ ਕਰ, ਜ਼ੁਬਾਨ ਸ਼ੁੱਧ ਕਰ, ਕੰਨ ਸ਼ੁੱਧ ਕਰ, ਜਦੋਂ ਇਹਨਾਂ ਨਾਲ ਸ਼ੁੱਧ ਸੁਣਨਾ ਸ਼ੁਰੂ ਕਰ ਦੋਗੇ, ਸ਼ੁੱਧ ਬੋਲਣ ਲੱਗ ਜਾਓਗੇ, ਤਾਂ ਪਾਤਸ਼ਾਹ ਨੇ ਕਿਹਾ, ਅੰਦਰ ਵੀ ਸ਼ੁੱਧ ਹੋ ਜਾਏਗਾ। ਨਾਲ ਕੋਈ ਬਹੁਤ ਸਾਫ ਵਸਤਰਾਂ ਵਾਲਾ ਬੈਠਾ ਹੋਵੇ, ਤੁਹਾਨੂੰ ਆਪਣੇ ਮੈਲੇ ਕੱਪੜੇ ਤਦੋਂ ਨਜ਼ਰ ਆਉਂਦੇ ਨੇ। ਮੈਲਿਆਂ ਵਿੱਚ ਬਹਿ ਕੇ ਮੈਲਾ ਕਿੱਥੇ ਦਿਸਦਾ? ਕੋਈ ਬਹੁਤ ਵਧੀਆ ਪੁਸ਼ਾਕ ਪਹਿਨ ਕੇ ਬੈਠਾ, ਫਿਰ ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਕੰਪੈਰੀਜ਼ਨ ਕਰੋਗੇ। ਸਾਰੇ ਮੈਲੇ ਹਨ, ਫਿਰ ਕਿਵੇਂ ਕਰੋ? ਤਾਂ ਪਾਤਸ਼ਾਹ ਨੇ ਕਿਹਾ, ਪਹਿਲਾਂ ਸਰੀਰ ਦਾ ਭਵਨ ਸ਼ੁੱਧ, ਫਿਰ ਮਨ ਸ਼ੁੱਧ। ਗੁਰੂ ਅੱਗੇ ਅਰਦਾਸ ਕਰ, ਮਨ ਸ਼ੁੱਧ ਹੋਣਾ, ਭਰੀਏ ਮਤ ਬਾਬਾ ਕੇ ਸੰਗ, ਹੋ ਤੋ ਪਹਿਨਾਵੇ ਕੇ ਰੰਗ। ਫਿਰ ਬੜੀ ਕੀਮਤੀ ਗੱਲ, ਜਦੋਂ ਪਾਤਸ਼ਾਹ ਨੇ ਕਿਹਾ, ਤੇਰੇ ਅੰਦਰ ਵਿਵਿਚਾਰ ਵੀ ਹੈ, ਹੰਕਾਰ ਵੀ ਹੈ, ਵਿਕਾਰ ਵੀ ਹੈ, ਤੈਨੂੰ ਨਿਰੰਕਾਰ ਕਿੱਥੋਂ ਮਿਲ ਜਾਏਗਾ? ਉਹਨੇ ਕਿਹਾ, ਮਹਾਰਾਜ ਤੁਸੀਂ ਸਭ ਕੁਝ ਜਾਣਦੇ ਮੇਰੇ ਬਾਰੇ। ਪਾਤਸ਼ਾਹ, ਜੇ ਤੁਹਾਨੂੰ ਸਭ ਕੁਝ ਪਤਾ, ਸਵੇਰ ਤੋਂ ਤੁਸੀਂ ਦਰਵਾਜ਼ੇ ਤੇ ਖਲੋਤੇ ਸੀ, ਸੈਂਕੜੇ ਲੋਕ ਮੰਦਰ ਵਿੱਚ ਮੈਨੂੰ ਮੱਥਾ ਟੇਕ ਕੇ ਪੂਜਾ ਦੀਆਂ ਭੇਟਾਂ ਦੇ ਕੇ ਜਾ ਰਹੇ ਸਨ, ਸਾਰਿਆਂ ਦੇ ਸਾਹਮਣੇ ਕਿਉਂ ਨਹੀਂ ਕਿਹਾ ਇਹ ਪੰਡਿਤ ਗਲਤ ਹੈ? ਸਾਰਿਆਂ ਦੇ ਸਾਹਮਣੇ ਉਦੋਂ ਕਹਿ ਦਿੰਦੇ, ਪੰਡਿਤ ਜੀ ਤੁਸੀਂ ਵਿਵਿਚਾਰੀ, ਹੰਕਾਰੀ, ਵਿਕਾਰੀ ਹੋ, ਉਦੋਂ ਕਹਿ ਦਿੰਦੇ, ਤੁਹਾਡਾ ਅੰਦਰ ਮਿਲ ਹੈ। ਮਹਾਰਾਜ, ਸਾਰਿਆਂ ਦੇ ਵਿੱਚ ਭੇਦ ਖੁੱਲ ਜਾਂਦਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ, ਨਹੀਂ ਪੰਡਿਤ ਜੀ, ਵੱਡਿਆਂ ਨੂੰ ਸਾਰਿਆਂ ਦੇ ਸਾਹਮਣੇ ਉਹਨਾਂ ਦੀ ਗਲਤੀ ਨਹੀਂ ਕਹੀਦੀ, ਉਹ ਵਿਗੜ ਜਾਂਦੇ ਨੇ। ਵੱਡਿਆਂ ਨੂੰ ਸਾਰਿਆਂ ਦੇ ਸਾਹਮਣੇ ਗਲਤੀ ਨਹੀਂ ਕਹੀਦੀ, ਉਹ ਵਿਗੜ ਜਾਂਦੇ ਨੇ। ਸਾਧ ਸੰਗਤ, ਉਹ ਪੰਡਿਤ ਬੜਾ ਹੈਰਾਨ ਹੋਇਆ, ਮਹਾਰਾਜ ਉਹ ਕਿਵੇਂ? ਹਜ਼ੂਰ ਨੇ ਕਿਹਾ, ਉਮਰ ਕਰਕੇ ਵੱਡੇ ਹੋ ਤੁਸੀਂ, ਤੁਹਾਡੇ ਕੋਲ 40 ਸਾਲ ਦਾ ਤਜਰਬਾ ਹੈ, ਤੁਹਾਨੂੰ ਗਾਇਤਰੀ ਦਾ ਗੀਤਾਂ ਦਾ ਪਾਠ ਸਭ ਕੁਝ ਯਾਦ ਹੈ, ਤੁਹਾਡੇ ਕੋਲ 40 ਸਾਲ ਦੇ ਪੜੇ ਹੋਏ ਪੂਜਾ ਪਾਠ ਜਪ ਤਪ ਨੇਮ ਇਹ ਤਜਰਬਾ ਹੈ, ਤੁਸੀਂ 40 ਸਾਲਾਂ ਚ ਧਰਮ ਦੀ ਦੁਨੀਆਂ ਵਿੱਚ ਬਾਹਰੋਂ ਵੱਡੇ ਹੋ, ਐਡੇ ਵੱਡੇ ਕਰਮ ਕਰਨ ਵਾਲੇ ਬੰਦੇ ਨੂੰ ਸਭ ਦੇ ਸਾਹਮਣੇ ਕਹੋ, ਉਹ ਵਿਗੜ ਜਾਂਦਾ ਹੈ। ਪਾਤਸ਼ਾਹ ਨੇ ਕਿਹਾ, ਵੱਡਿਆਂ ਨੂੰ ਸਭ ਦੇ ਸਾਹਮਣੇ ਨਹੀਂ। ਸਾਧ ਸੰਗਤ, ਆਪਾਂ ਵੀ ਪਰਿਵਾਰਾਂ ਵਾਲੇ ਬੈਠੇ, ਛੋਟਾ ਬੱਚਾ ਹੋਵੇ ਨਾ, ਗਲਤੀ ਕਰੇ ਸਭ ਦੇ ਸਾਹਮਣੇ ਝਿੜਕ ਦੇਈਦਾ, ਥੱਪੜ ਮਾਰ ਦੇਈਦਾ, ਪਰ ਜਦੋਂ ਬੱਚਾ ਬਰਾਬਰ ਦਾ ਹੋ ਜਾਏ, ਉਹਦੀ ਗਲਤੀ ਸਾਰਿਆਂ ਦੇ ਸਾਹਮਣੇ ਨਹੀਂ ਕਹਿਣੀ ਚਾਹੀਦੀ, ਉਹਨੂੰ ਅਲੱਗ ਕਰਕੇ ਸਮਝਾਓ, ਉਹ ਸਮਝ ਆਏਗਾ। ਸਭ ਦੇ ਸਾਹਮਣੇ ਕਹੋਗੇ, ਅੱਜ ਨਹੀਂ ਬੋਲੇਗਾ, ਕੱਲ ਨਹੀਂ ਬੋਲੇਗਾ, ਇੱਕ ਦਿਨ ਐਸਾ ਬਾਗੀ ਹੋ ਜਾਏਗਾ, ਪਰਤ ਕੇ ਤੁਹਾਡੇ ਹੱਥ ਨਹੀਂ ਆਏਗਾ। ਇਹੀਓ ਭੁੱਲ ਗਲਤੀ ਸਿੱਖ ਕੌਮ ਵਿੱਚ ਪਹਿਲਾਂ ਵੀ ਹੋਈ ਹੈ, ਅੱਜ ਵੀ ਹੋ ਰਹੀ ਹੈ, ਸਾਡੀ ਆਦਤ ਬਣ ਗਈ। ਜਦੋਂ ਕੋਈ ਗਲਤੀ ਕਰਦਾ, ਅਸੀਂ ਸਾਰਿਆਂ ਦੇ ਸਾਹਮਣੇ ਪੰਡੀ ਦੇ, ਸਟੇਜਾਂ ਤੇ ਪੰਡੀ ਦੇ, ਲਾਈਵ ਤੇ ਲੋਕ ਕਹਿਣ ਲੱਗ ਪਏ। ਫਿਰ ਸਾਧ ਸੰਗਤ, ਜਦੋਂ ਅਸੀਂ ਇਕੱਠ ਬਹੁਤੇ ਇਕੱਠ ਵਿੱਚ ਆਪਣੇ ਆਪ ਨੂੰ ਦਾਨੇ ਦੱਸਣ ਲੱਗ ਪਏ, ਦੂਜਿਆਂ ਦੀਆਂ ਗਲਤੀਆਂ ਲੋਕਾਂ ਚ ਸੁਣਾਉਣ ਲੱਗ ਪਏ, ਉਹ ਵੀਡੀਓ ਵਾਇਰਲ ਹੋ ਜਾਂਦੀ ਹੈ। ਪਰਤ ਕੇ ਉਹ ਫਿਰ ਕਹਿੰਦੇ ਨੇ ਜਾਓ ਅਸੀਂ ਮੰਨਦੇ ਨੀ ਅਕਾਲ ਤਖ਼ਤ ਨੂੰ, ਫਿਰ ਕੀ ਕਰ ਲਓਗੇ, ਜਾਓ ਅਸੀਂ ਨਿਸ਼ਾਨ ਸਾਹਿਬ ਹੀ ਨਹੀਂ ਲਾਉਂਦੇ। ਸਾਧ ਸੰਗਤ, ਅਸੀਂ ਦੂਜਿਆਂ ਨੂੰ ਵਿਗਾੜ ਲਿਆ, ਕਿਸੇ ਦੀ ਗਲਤੀ ਸਾਰਿਆਂ ਦੇ ਸਾਹਮਣੇ ਕਹਿਣ ਦੀ ਸਾਨੂੰ ਕੋਈ ਅਧਿਕਾਰ ਨਹੀਂ। ਪਾਤਸ਼ਾਹ ਨੇ ਬੜੀ ਗਹਿਰੀ ਜੋਗਤ ਦਿੱਤੀ ਹੈ, ਸੱਜਣ ਠੱਗ ਨੂੰ ਸ਼ਾਮ ਤੋਂ ਰਾਤ ਦੇ 12 ਵਜੇ ਤੱਕ ਤਲੰਬੇ ਉਹਦੇ ਮੁਸਾਫਰਖਾਨੇ ਵਿੱਚ ਰਹੇ। ਜੇ ਕਹਿਣਾ ਸਾਰਿਆਂ ਦੇ ਸਾਹਮਣੇ ਵੀ ਕਹਿ ਸਕਦੇ ਸੀ, ਪਰ ਅੱਧੀ ਰਾਤ ਨੂੰ ਜਦੋਂ ਸੱਜਣ ਠੱਗ ਕੱਲਾ ਹੋਇਆ, ਉਦੋਂ ਸ਼ਬਦ ਕਿਹਾ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ। ਸਾਧ ਸੰਗਤ, ਸਭ ਦੇ ਸਾਹਮਣੇ ਗਲਤੀ ਕਹੋਗੇ ਅਸਰ ਨਹੀਂ ਹੋਏਗਾ, ਝਗੜੇ ਵਧਣਗੇ। ਇਸ ਲਈ ਜਦੋਂ ਕੋਈ ਵੱਡਾ ਹੋਵੇ, ਉਹਦੀ ਗਲਤੀ ਇਕੱਲਿਆਂ ਕਹਿਣੀ ਚਾਹੀਦੀ। ਉਹ ਪੰਡਿਤ ਪਾਤਸ਼ਾਹ ਦੇ ਚਰਨੀ ਢਹਿ ਪਿਆ, ਮਹਾਰਾਜ ਆਪਣੀ ਸਿੱਖੀ ਦਿਓ, ਮੈਂ ਸਭ ਕੁਝ ਛੱਡ ਦੇਣਾ। ਹਜ਼ੂਰ ਨੇ ਕਿਹਾ, ਨਹੀਂ ਤੂੰ ਰਹਿ ਹਿੰਦੂ, ਰਹਿ ਇਸੇ ਮੰਦਰ ਵਿੱਚ, ਇਸੇ ਮੂਰਤੀ ਵਿੱਚੋਂ ਓਂਕਾਰ ਮਿਲੇਗਾ। ਪਹਿਲਾਂ ਆਪਣੇ ਅੰਦਰੋਂ ਖੋਜ ਕਰ, ਅੰਦਰ ਸ਼ੁੱਧ ਕਰ, ਜਦੋਂ ਤੈਨੂੰ ਅੰਦਰੋਂ ਰੱਬ ਦਿਸ ਗਿਆ, ਫਿਰ ਜਿਹਦੇ ਵਿੱਚੋਂ ਮਰਜ਼ੀ ਵੇਖ ਲਈ। ਤੂੰ ਅਜੇ ਲੋਕਾਂ ਨੂੰ ਹੋਰ ਦੱਸਣਾ ਤਾਂ ਤੈਨੂੰ ਇੱਥੇ ਜੋੜਿਆ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ। ਤਾਈਓ ਸਾਧ ਸੰਗਤ, ਨਾਨਕ ਸ਼ਾਹ ਫਕੀਰ, ਇਹ ਸੱਚ ਹੈ ਕਿ ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ, ਕਿਉਂਕਿ ਪਾਤਸ਼ਾਹ ਨੇ ਵਿਤਕਰਾ ਨਹੀਂ ਕੀਤਾ ਕਿਸੇ ਨੂੰ, ਸਭ ਨੂੰ ਸਰਬ ਸਾਂਝਾ ਧਰਮ ਦਿੱਤਾ, ਸੱਚ ਦਾ ਉਪਦੇਸ਼ ਦਿੱਤਾ। ਇੱਕ ਤੇ ਆਪੋ ਆਪਣਾ ਔਗਣ ਗੁਰੂ ਅੱਗੇ ਆਪਾਂ ਨੂੰ ਮੰਨ ਲੈਣਾ ਚਾਹੀਦਾ, ਔਰ ਮੰਨਣ ਤੋਂ ਬਾਅਦ ਅਰਦਾਸ ਕਰੋ, ਔਰ ਸਤਿਗੁਰੂ ਕਿਰਪਾ ਕਰਨਗੇ ਉਹ ਔਗਣ ਸਹਿਜੇ ਸਹਿਜੇ ਜੀਵਨ ਚੋਂ। ਕੋਈ ਬੰਦਾ ਪਰਫੈਕਟ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਮੈਂ ਕੋਈ ਗਲਤੀ ਨਹੀਂ ਕੀਤੀ, ਨਾ ਸਿੱਖ ਨੂੰ ਇਹ ਸਿਖਾਇਆ ਹੀ, ਸਾਨੂੰ ਇੱਕੋ ਜੁਗਤ ਦਿੱਤੀ, ਰੋਜ਼ ਅਰਦਾਸ ਕਰ, ਜਪ ਤਪ ਸੰਜਮ, ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਾਂ ਰਾਇਆ, ਕਹੋ ਨਾਨਕ ਹਾਂ ਮਨੀਚ ਕਰਮਾ ਸ਼ਰਨ ਭਰੇ ਕੀ, ਨਾ ਹੋ ਜਤੀ ਸਤੀ ਨੇ ਪੜਿਆ, ਮੂਰਖ ਮੁਗ ਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿੰਤੂ ਨਾਹੀ ਵਿਸਰਿਆ। ਫਿਰ ਪਾਤਸ਼ਾਹ ਨੇ ਇਸ ਧਰਤੀ ਤੇ ਸਭ ਤੋਂ ਵੱਡੀ ਕ੍ਰਾਂਤੀ ਇਹ ਲਿਆਂਦੀ ਕਿ ਜੇ ਇਹ ਗੱਲ ਜਿਹੜੀ ਗੱਲ ਹਜ਼ੂਰ ਨੇ ਕਹੀ ਉਹਨੂੰ ਪਹਿਲਾਂ ਪ੍ਰੈਕਟੀਕਲ ਲਿਆਂਦੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੁਤ ਨੀਚ, ਨਾਨਕ ਤਿਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਹਿ ਰੀਸ, ਜਦੋਂ ਇਹ ਗੱਲ ਕਹੀ ਉਹ ਤੋਂ ਪਹਿਲਾਂ ਮਰਦਾਨੇ ਦੇ ਘਰ ਪਾਤਸ਼ਾਹ ਨੇ ਪ੍ਰਸ਼ਾਦਾ ਛਕ, ਰੌਲਾ ਪੈ ਗਿਆ। ਉਹ ਵੇਖੋ ਜੀ, ਖੱਤਰੀਆਂ ਦਾ ਲੜਕਾ ਡੂਮ ਮਰਾਸੀਆਂ ਦੇ ਘਰ ਰੋਟੀ ਖਾਂਦਾ, ਰੌਲਾ ਪੈ ਗਿਆ। ਕਿਸੇ ਨੇ ਕਿਹਾ, ਉਹ ਕੱਲੀ ਰੋਟੀ ਨਹੀਂ ਉਹ ਖਾਂਦਾ, ਮੈਂ ਤੇ ਵੇਖਿਆ ਗੁਰੂ ਨਾਨਕ ਖੱਤਰੀਆਂ ਦਾ ਲੜਕਾ, ਉਹ ਵੇਖੋ ਡੂਮ ਮਰਾਸੀਆਂ ਦੇ ਘਰ ਕੱਲਾ ਪ੍ਰਸ਼ਾਦਾ ਨਹੀਂ ਛਕਦਾ, ਉਹ ਮਰਦਾਨੇ ਦੀ ਜੂਠੀ ਥਾਲੀ ਵਿੱਚੋਂ ਵੀ ਛਕਦਾ। ਪਾਤਸ਼ਾਹ ਨੇ ਪਹਿਲਾਂ ਇਹ ਬਿਤਕਰਾ ਖਤਮ ਕੀਤਾ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਹਿ ਰੀਸ। ਫਿਰ ਚਾਰ ਉਦਾਸੀਆਂ ਵਿੱਚ, 93 ਸਾਲ ਉਮਰ ਵੱਡੀ ਹੈ ਰਵਿਦਾਸ ਭਗਤ ਜੀ ਦੀ, ਕੰਸ਼ੀ ਬਨਾਰਸ ਜਾ ਕੇ ਉਹਨਾਂ ਕੋਲੋਂ ਬਾਣੀ ਲਈ, ਕਬੀਰ ਸਾਹਿਬ ਤੋਂ ਬਾਣੀ ਲਈ, ਉਹ ਲੋਕ ਜਿਨ੍ਹਾਂ ਨੇ ਸਿੱਖੀ ਦੀ ਸ਼ੁਰੂਆਤ ਕੀਤੀ ਉਹਨਾਂ ਦੀ ਬਾਣੀ ਲੈ ਕੇ ਸਾਧ ਸੰਗਤ ਉਸ ਤਲ ਤੇ ਲੈ ਗਏ ਜਿੱਥੇ ਉਹਨਾਂ ਨੂੰ ਕੋਈ ਨੀਚ ਨਹੀਂ ਕਹਿ ਸਕਦਾ, ਉਹਨਾਂ ਨੂੰ ਉਸ ਜਗ੍ਹਾ ਤੇ ਬਿਠਾ ਦਿੱਤਾ। ਭਗਤ ਰਵਿਦਾਸ ਜੀ ਦੇ 40 ਸ਼ਬਦ 1 ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ। ਚਿਤੌੜਗੜ੍ਹ ਦਾ ਰਾਜਾ ਦਰਸ਼ਨ ਕਰਨ ਆਇਆ, ਕਹਿੰਦਾ ਕਿਹੜਾ ਚਵਿਹਾਰ ਹੈ ਜਿਹੜਾ ਜੁੱਤੀਆਂ ਗੰਢਦਾ ਗੰਢਦਾ ਰੱਬ ਨੂੰ ਪਾ ਗਿਆ, ਜੁੱਤੀਆਂ ਗੰਢਣ ਵਾਲੇ ਨੂੰ ਵੀ ਰੱਬ ਮਿਲ ਗਿਆ, ਉਹ ਕਿਹੜਾ ਚਵਿਹਾਰ ਹੈ ਜਿਹਨੂੰ ਮਹਾਰਾਣੀ ਝਾਲਾਂ ਬਾਈ ਨੇ ਆਪਣਾ ਗੁਰੂ ਬਣਾ ਲਿਆ, ਜਿਹਦੇ ਚਰਨਾਂ ਚ ਮਹਾਰਾਣਾ ਸੰਘਾ ਝੁੱਕ ਗਿਆ, ਜਿਹਨੂੰ ਬਾਦਸ਼ਾਹ ਮਹਾਰਾਣੇ ਸੰਘ ਦੀ ਧੀ ਮੀਰਾ ਬਾਈ ਨੇ ਗੁਰੂ ਧਾਰ ਲਿਆ, ਰੱਬ ਨੂੰ ਮਿਲਣ ਦੀ ਇੱਛਾ ਰੱਖਣ ਵਾਲਾ ਚਿਤੌੜਗੜ੍ਹ ਦਾ ਰਾਜਾ ਮਹਾਰਾਜਾ ਪੀਪਾ ਦਰਸ਼ਨ ਕਰਨ ਰਾਜਸਥਾਨ ਤੋਂ ਬਨਾਰਸ ਗਿਆ। ਜਦੋਂ ਗਿਆ, ਸਾਧ ਸੰਗਤ ਘੋੜੇ ਤੇ ਸਵਾਰ, ਨਾਲ ਲੋਹ ਲਸ਼ਕਰ ਸੈਨਾ ਫੌਜ, ਲੋਕ ਵੇਖਣ ਕੌਣ ਆਇਆ, ਕਹਿੰਦੇ ਚਿਤੌੜਗੜ੍ਹ ਦਾ ਬਾਦਸ਼ਾਹ ਆਇਆ। ਜਦੋਂ ਉਹ ਘੋੜੇ ਤੋਂ ਉਤਰਿਆ, ਉਹਦੇ ਅਹਿਲਕਾਰਾਂ ਸਿਰ ਤੇ ਛਤਰ ਕੀਤਾ, ਉਹਨੂੰ ਅਦਬ ਨਾਲ ਲੈ ਕੇ ਗਏ, ਤੇ ਮਨ ਵਿੱਚ ਸੋਚਦਾ ਜਿਹੜੇ ਰਵਿਦਾਸ ਨੂੰ ਰਾਜਿਆਂ ਨੇ ਗੁਰੂ ਬਣਾਇਆ ਹੋਵੇ ਉਹਦਾ ਤਾਂ ਮੰਦਰ ਬਹੁਤ ਸੋਹਣਾ ਹੋਣਾ, ਕਿਉਂਕਿ ਸਾਧ ਸੰਗਤ ਜਿਹਦੇ ਡੇਰੇ ਚ ਰਾਜੇ ਆਉਣ ਲੱਗ ਜਾਣ ਉਹਦੀ ਜ਼ਮੀਨ ਬਦਲਣ ਲੱਗ ਪੈਂਦੀ, ਜਿਹਦੇ ਡੇਰਿਆਂ ਚ ਮਿਨਿਸਟਰ ਆਉਣ ਲੱਗ ਜਾਣ ਉੱਥੇ ਤਰੱਕੀਆਂ ਹੋਣ ਲੱਗ ਪੈਂਦੀਆਂ, ਲੋਕਾਂ ਦੀ ਭੀੜ ਵੱਧਦੀ ਹੈ। ਉਹ ਮਹਾਰਾਣਾ ਇਸ ਤਰ੍ਹਾਂ ਦਾ ਮਹਾਰਾਜਾ ਚਿਤੌੜਗੜ੍ਹ ਦਾ ਰਾਜਾ ਪੀਪਾ ਜਾਣੇ, ਕਹਿੰਦਾ ਜੇ ਮਹਾਰਾਣਾ ਸੰਘਾ ਆਉਂਦਾ ਫਿਰ ਮੰਦਰ ਵੱਡਾ ਹੋਣਾ, ਪਰ ਜਦੋਂ ਜਾ ਕੇ ਵੇਖਿਆ ਨਹੀਂ, ਉਹੀਓ ਛੰਨ, ਉਹੀਓ ਕੁੱਲੀ, ਉਹੀਓ ਟੁੱਟੇ ਹੋਏ ਜੋੜੇ, ਲੋਕਾਂ ਦੇ ਜੋੜੇ ਗੰਢਦੇ। ਵੇਖਿਆ ਤੇ ਰਵਿਦਾਸ ਹੈਰਾਨ ਹੋ ਕੇ ਕਹਿੰਦੇ, ਅੱਛਾ ਐਡਾ ਵੱਡਾ ਭਗਤ ਹੋਵੇ, ਚੇਲੇ ਉਹਦੇ ਸ਼ਿਸ਼ ਹੋਣ, ਰਾਜਿਆਂ ਦੀਆਂ ਧੀਆਂ ਉਹਦੀਆਂ ਸ਼ਿਸ਼ ਹੋਣ, ਵੱਡੇ ਵੱਡੇ ਰਾਜੇ ਉਹਦੇ ਚੇਲੇ ਹੋਣ, ਤੇ ਇਹਦੀ ਛੋਟੀ ਜਿਹੀ ਛੰਨ ਹੈ ਕੋਲ ਜਾ ਕੇ ਬਹਿ ਗਿਆ। ਰਵਿਦਾਸ ਜੀ ਨੇ ਜੋੜੇ ਗੰਢਦਿਆਂ ਗੰਢਦਿਆਂ ਕਈ ਮਿੰਟਾਂ ਬਾਅਦ ਪੁੱਛਿਆ, ਦੱਸੋ ਰਾਜਨ ਕਿਵੇਂ ਆਏ ਹੋ? ਉਹਨੇ ਹੱਥ ਜੋੜ ਕੇ ਕਿਹਾ, ਜੀ ਮੈਂ ਰੱਬ ਨੂੰ ਮਿਲਣ ਦੀ ਇੱਛਾ ਰੱਖਦਾ। ਤੇ ਭਗਤ ਰਵਿਦਾਸ ਜੀ ਕਹਿੰਦੇ, ਰੱਬ ਸਾਰਿਆਂ ਵਿੱਚ ਹੈ, ਤੇਰੇ ਵਿੱਚ ਹੀ ਉਹ ਰੱਬ ਹੈ। ਉਹਨੇ ਕਿਹਾ, ਜੀ ਫਿਰ ਮਿਲਾ ਦਿਓ। ਕਹਿਣਗੇ, ਰੱਬ ਦਾ ਕੀ ਹੈ, ਹੁਣੇ ਮਿਲਾ ਦਿੰਦੇ। ਰਾਜਾ ਬੜਾ ਹੈਰਾਨ ਹੋਇਆ, ਇੰਨੀ ਜਲਦੀ ਰੱਬ ਮਿਲਾ ਦੋਗੇ? ਕਹਿਣਗੇ, ਰੱਬ ਦਾ ਕੀ ਹੈ, ਰੱਬ ਹੁਣੇ ਮਿਲਾ ਦਿੰਦੇ ਆ। ਰਾਜਨ ਦੋਵੇਂ ਹੱਥ ਕਰ ਲਿਆ, ਫਿਰ ਤੈਨੂੰ ਪ੍ਰਸ਼ਾਦ ਛਕਾਈਏ ਤੇ ਰੱਬ ਹੁਣੇ ਮਿਲਾਈਏ। ਪ੍ਰਸ਼ਾਦ ਮੀਨੰਗ ਉਹ ਪ੍ਰਸਾਦ ਦਾ ਕਿਰਪਾ ਸੀ। ਰਾਜੇ ਨੇ ਦੋਵੇਂ ਹੱਥ ਇਸ ਤਰ੍ਹਾਂ ਕੀਤੇ। ਭਗਤ ਰਵਿਦਾਸ ਜੀ ਨੇ ਜਿਹਦੇ ਵਿੱਚ ਟੁੱਟੇ ਹੋਏ ਚੋੜੇ ਜੋੜਿਆਂ ਦੇ ਚਮੜੇ ਦੇ ਉਹ ਟੁਕੜੇ ਭਿੰਦੇ ਹੋਏ ਸੀ ਨਾ, ਅੱਜ ਵੀ ਕਿਤੇ ਜੋੜਾ ਗਣਾਉਣ ਜਾਓ ਚਮੜੇ ਦਾ, ਹੁਣ ਸਿਸਟਮ ਮੁੱਕ ਰਿਹਾ ਹੈ, ਤਾਂ ਉਹ ਛੋਟੇ ਛੋਟੇ ਟੁਕੜੇ ਭਿਉਂ ਲੈਂਦੇ ਨੇ ਇੱਕ ਮਿੱਟੀ ਦੇ ਭਾਂਡੇ, ਨਰਮ ਹੋ ਜਾਂਦਾ ਚਮੜਾ, ਉਹਦੇ ਨਾਲ ਜੋੜੇ ਗਣ, ਉਹਦੇ ਵਿੱਚੋਂ ਚੋਲਾ ਭਰਿਆ ਇਸ ਤਰ੍ਹਾਂ ਪਾਣੀ ਦਾ। ਕਹਿੰਦੇ, ਲੈ ਰਾਜਨ ਤੈਨੂੰ ਪ੍ਰਸ਼ਾਦ ਛਕਾਈਏ, ਰੱਬ ਦਾ ਕੀ ਹੈ, ਹੁਣੇ ਮਿਲਾ ਦਾਂਗੇ। ਜਦੋਂ ਚੋਲਾ ਭਰ ਕੇ ਉਹਦੇ ਹੱਥ ਚ ਪਾਇਆ, ਹੁਣ ਮਨ ਵਿੱਚ ਇਕਦਮ ਈਰਖ ਆ ਗਈ ਤੇ ਗੰਦਾ ਪਾਣੀ ਪਿਲਾਉਣ ਲੱਗਾ। ਇਹ ਕਾਹਦਾ ਗੁਰੂ ਹੈ, ਹੱਥ ਵਿੱਚ ਇਸ ਤਰ੍ਹਾਂ ਭਰਿਆ, ਇਹ ਤੇ ਗੰਦਾ ਪਾਣੀ ਹੈ, ਇਹ ਕਾਹਦਾ ਗੁਰੂ ਹੈ? ਮਨ ਚ ਸੋਚ ਦੋ ਕਿੱਥੇ ਫਸ ਗਿਆ, ਕੀ ਕਹਿ ਬੈਠਾ। ਤੇ ਭਗਤ ਰਵਿਦਾਸ ਜੀ ਕਹਿੰਦੇ, ਛਕੋ ਰਾਜਨ ਛਕੋ, ਰੱਬ ਨੂੰ ਮਿਲਣਾ ਛਕੋ। ਹੁਣ ਲੱਜਾ ਰੱਖਦਾ ਛਕੇ ਕਿਵੇਂ, ਈਰਖਾ ਕਰਦਿਆਂ ਕਰਦਿਆਂ ਮੂੰਹ ਤੱਕ ਲਿਜਾਂਦੇ ਉਹਨੇ ਸਾਰਾ ਹੀ ਡੋਲ ਲਿਆ, ਬਾਹਾਂ ਭਿੱਜ ਗਈਆਂ, ਇੱਕ ਘੁੱਟਣੀ ਜੇ ਪੀਤਾ। ਰਵਿਦਾਸ ਕੁਝ ਨਾ ਬੋਲੇ, ਕਹਿਣ ਕੇ ਜਾਓ ਬਾਦਸ਼ਾਹ, ਅਜੇ ਪਤਾ ਨੀ ਕਿੰਨਾ ਵਕਤ ਲੱਗੇ। ਉੱਠ ਕੇ ਚਲਾ ਗਿਆ। ਜਾਂਦੇ ਨੇ ਚਿਤੌੜਗੜ੍ਹ ਆਪਣੀ ਰਿਆਸਤ ਬੜੇ ਗੁੱਸੇ ਵਿੱਚ ਗਿਆ। ਦੱਸਣ ਵਾਲੇ ਨੂੰ ਕਿਹਾ, ਮੂਰਖ ਹੈ, ਜਿਹਨੇ ਦੱਸਿਆ ਰਵਿਦਾਸ ਕੋਲ ਰੱਬ ਹੈ, ਉਹਦੇ ਕੋਲ ਕੀ ਹੈ? ਗੰਦਾ ਪਾਣੀ ਪਿਲਾਉਣ ਲੱਗਾ ਸੀ, ਈਰਖਾ ਮਨ ਵਿੱਚ ਕਰਦਿਆਂ ਪਹੁੰਚ ਗਿਆ। ਜਾਂਦਿਆਂ ਰਾਜਿਆਂ ਵਾਲੀ ਪੁਸ਼ਾਕ ਲਾਹ ਕੇ ਮਾਰੀ, ਇਹਨੂੰ ਧੋ ਦਿਓ। ਸ਼ੂਦਰ ਨੇ ਗੰਦਾ ਪਾਣੀ ਪਿਲਾ ਦੇਣਾ ਸੀ ਤੇ ਜਿਹੜੇ ਧੋਬੀ ਨੂੰ ਧੋਣ ਲਈ ਦਿੱਤੀ ਨਾ, ਉਹਨੂੰ ਨਾਲ ਹੀ ਗੁੱਸੇ 'ਚ ਕਹਿੰਦਾ, ਇਹ ਤੂੰ ਰੱਖ ਲੈ, ਮੈਂ ਨਹੀਂ ਲੈ। ਧੋਬੀ ਲੈ ਗਿਆ ਬੜਾ ਖੁਸ਼ ਹੋ ਕੇ। ਘਰ ਵਾਲੀ ਨੂੰ ਕਹਿੰਦਾ, ਭਾਗਵਤ ਨੇ ਆਹ ਪੁਸ਼ਾਕ ਚੰਗੀ ਤਰ੍ਹਾਂ ਧੋ ਕੇ ਰੱਖ ਲਈ, ਰਾਜੇ ਨੇ ਆਪਾਂ ਨੂੰ ਦੇ ਦਿੱਤੀ ਹੈ, ਕਦੇ ਵਿਆਹ ਸ਼ਾਦੀ 'ਚ ਪਾਇਆ ਕਰਾਂਗੇ, ਇੰਨੀ ਮਹਿੰਗੀ ਪੁਸ਼ਾਕ ਹੈ। ਉਹਨੇ ਕਿਹਾ, ਐਸਾ ਇਹਦੇ ਨਾਲ ਕੀ ਹੋਇਆ? ਕਹਿਣਗੇ, ਸੁਣਿਆ ਰਾਜਾ ਬਨਾਰਸ ਗਿਆ ਸੀ, ਉੱਥੇ ਕਿਸੇ ਰਵਿਦਾਸ ਕੋਲ ਗਿਆ, ਉਹ ਗੰਦਾ ਪਾਣੀ ਪਿਲਾਉਣ ਲੱਗਾ ਸੀ, ਉਹਦੇ ਚੌਹ ਲੱਗ ਗਏ ਨੇ ਚਮੜੇ ਦੇ, ਤੇ ਸੱਚਮੁੱਚ ਚਮੜੇ ਦੇ ਪਾਣੀ ਦੇ ਚੌਹ ਜੰਮ ਜਾਂਦੇ ਨੇ। ਉਹ ਧੋਬਣ ਨੇ ਧੋਤੇ, ਉਹਦੇ ਵਿੱਚੋਂ ਖੁਸ਼ਬੂ ਵੱਖਰੀ ਆਉਂਦੀ ਹੈ, ਕਹਿੰਦੇ ਨੇ ਉਹ ਚੌਹ ਲੱਥੇ ਨਾ, ਤੇ ਬਾਹਾਂ ਦੇ ਕਫ ਧੋਂਦਿਆਂ ਧੋਂਦਿਆਂ ਉਹ ਧੋਬਣ ਨੇ ਉਹ ਪਾਣੀ ਮੂੰਹ ਨਾਲ ਇਸ ਤਰ੍ਹਾਂ ਇਸ ਤਰੀਕੇ ਨਾਲ ਉਹ ਚੌਹ ਕੰਘਾ ਲਿਆ। ਕਹਿੰਦੇ ਉਹਨੇ ਕਿਹਾ, ਐਸਾ ਕਹੀਏ, ਜਦੋਂ ਉਹ ਪਾਣੀ ਉਹਨੇ ਇੱਕ ਘੁੱਟ ਕਫ ਮੂੰਹ ਵਿੱਚ ਪਾ ਕੇ ਚੂਸਿਆ ਤਾਂ ਸਾਧ ਸੰਗਤ ਉਹ ਜਲ ਕੋਈ ਐਸੀ ਬਖਸ਼ਿਸ਼ ਸੀ। ਕਹਿੰਦੇ ਹਨ, ਕੱਪੜੇ ਧੋਣ ਵਾਲੀ ਧੋਬਣ ਦੀ ਸੁਰਤ ਰੱਬ ਨਾਲ ਜੁੜ ਗਈ, ਥੋੜੇ ਦਿਨਾਂ ਵਿੱਚ ਹੀ ਰੌਲਾ ਪੈ ਗਿਆ, ਜੋ ਧੋਬਣ ਕਹਿ ਦਿੰਦੀ ਉਹ ਪੂਰਾ ਹੋ ਜਾਂਦਾ। ਧੋਬਣ ਨੂੰ ਰੱਬ ਮਿਲ ਗਿਆ, ਜੋ ਉਹ ਕਹਿੰਦਾ ਪੂਰਾ ਹੁੰਦਾ, ਉਹਦੀ ਸੁਰਤ ਜੁੜ ਗਈ, ਆਪਣੇ ਆਪ ਉਹਦੀ ਸੁਰਤ ਤੇ ਅਸਰ ਹੋ ਗਿਆ, ਰੌਲਾ ਪੈ ਗਿਆ। ਰਾਜੇ ਤੱਕ ਖਬਰ ਪਹੁੰਚੀ, ਧੋਬੀ ਦੇ ਘਰ ਵਾਲੀ ਨੂੰ ਬ੍ਰਹਮ ਗਿਆਨ ਹੋ ਗਿਆ। ਰਾਜਾ ਚੱਲ ਕੇ ਆਇਆ, ਉਹਨੇ ਕਿਹਾ, ਕਿਹਨੂੰ ਗੁਰੂ ਧਾਰਨ ਕੀਤਾ, ਤੈਨੂੰ ਬ੍ਰਹਮ ਗਿਆਨ ਕਿਵੇਂ? ਧੋਬਣ ਨੇ ਫਿਰ ਦੱਸ ਦਿੱਤਾ, ਰਾਜਨ ਇਹ ਬਖਸ਼ਿਸ਼ ਮੇਰੇ ਤੇ ਨਹੀਂ, ਇਹ ਤੇਰੇ ਤੇ ਹੋਣੀ ਸੀ, ਤੂੰ ਉਹ ਜਲ ਛਕਣ ਲੱਗਿਆ ਈਰਖਾ ਲਿਆਂਦੀ ਹੈ, ਉਹਨੂੰ ਗੰਦਾ ਪਾਣੀ ਸਮਝ ਬੈਠੇ, ਉਹ ਭਗਤੀ ਵਾਲੇ ਦੀ ਬਖਸ਼ਿਸ਼ ਤੇਰੇ ਤੇ ਹੋਣੀ ਸੀ, ਰਾਜਨ ਇਹ ਜਿਹੜੀ ਮੇਰੇ ਤੇ ਬਖਸ਼ਿਸ਼ ਹੋਈ ਹੈ ਤੇਰੇ ਤੇ ਹੋਣੀ ਸੀ। ਰਾਜਾ ਬੜਾ ਰੋਇਆ, ਸਭ ਕੁਝ ਸੋਚ ਕੇ ਉਦਾਸ ਹੋਇਆ। ਉਸੇ ਵਕਤ ਚਿਤੌੜਗੜ੍ਹੋਂ ਚੱਲ ਪਿਆ, ਰਾਜਸਥਾਨ ਤੋਂ ਚੱਲ ਕੇ ਯੂਪੀ ਜਦੋਂ ਪਹੁੰਚਿਆ ਬਨਾਰਸ ਕੰਛੀ, ਜਾਂਦਿਆਂ ਚਰਨੀ ਢਹਿ ਪਿਆ, ਕਹਿੰਦਾ ਰਵਿਦਾਸ ਜੀ ਨੂੰ, ਮਹਾਰਾਜ ਆਹ ਹੁਣ ਮੈਨੂੰ ਛਕਾ ਦਿਓ। ਉਹ ਕਹਿੰਦੇ, ਰਾਜਨ ਇਹ ਤੇ ਗੰਦਾ ਪਾਣੀ ਹੈ, ਇਹਦਾ ਕੀ ਛਕਣਾ ਹੈ? ਰੋ ਪਿਆ, ਕਹਿੰਦਾ ਨਹੀਂ ਮੈਨੂੰ ਛਕਾ ਦਿਓ। ਕਹਿੰਦੇ, ਤੇ ਗੰਦਾ ਪਾਣੀ, ਹੁਣ ਭਾਵੇਂ ਪੂਰੇ ਦਾ ਪੂਰਾ ਭਾਂਡਾ ਪੀ ਜਾ, ਹੁਣ ਇਹਦੇ ਵਿੱਚ ਕੁਝ ਨਹੀਂ। ਉਹ ਵਕਤ ਸੀ ਤੂੰ ਲੰਘਾ ਦਿੱਤਾ ਬਾਦਸ਼ਾਹ, ਹੁਣ ਇਹ ਸਿਰਫ ਗੰਦਾ ਪਾਣੀ ਹੈ, ਇਹਦੇ ਵਿੱਚ ਕੁਝ ਵੀ ਨਹੀਂ। ਉਹ ਰਾਜੇ ਨੇ ਆਪਣੀ ਭੁੱਲ ਬਖਸ਼ਾਉਣ ਲਈ ਕਿਹਾ, ਇੱਕ ਵਾਰ ਮਾਫ਼ੀ ਦੇ ਦਿਓ। ਉਹਨੇ ਕਿਹਾ, ਬਾਦਸ਼ਾਹ ਉਦਣ ਅਸੀਂ ਆਪਣੀ ਕਮਾਈ ਵਿੱਚੋਂ ਤੈਨੂੰ ਦੇਣ ਲੱਗੇ ਸੀ, ਹੁਣ ਆਪਣੇ ਕੋਲੋਂ ਨਹੀਂ, ਜਾ ਸਤਨਾਮ ਦੀ ਕਮਾਈ ਕਰ, ਹੁਣ ਆਪਣੀ ਕਮਾਈ ਇਕੱਠੀ ਕਰ, ਪਹਿਲਾਂ ਆਪਣੀ ਕਮਾਈ ਚੋਂ ਤੈਨੂੰ ਦੇਣ ਲੱਗੇ ਸੀ, ਹੁਣ ਤੈਨੂੰ ਆਪਣਾ ਕਮਾਉਣਾ ਪੈਣਾ, ਜਾ ਸਤਨਾਮ ਹਰ ਭੋਗ ਤੁਹਾਰੇ, ਜਪ ਅਕਾਲ ਪੁਰਖ ਦਾ ਨਾਮ, ਭਗਤੀ ਕਰ, ਹੁਣ ਆਪਣੀ ਕਮਾਈ ਇਕੱਠੀ ਕਰ। ਐਸਾ ਵਿਰਾਗੀ ਹੋਇਆ ਉਸ ਬਾਦਸ਼ਾਹ ਨੇ, ਫਿਰ ਸਤਨਾਮ ਦੀ ਐਸੀ ਅਰਾਧਨਾ ਕੀਤੀ। ਸਾਧ ਸੰਗਤ ਵਕਤ ਆਇਆ, ਉਹ ਰਾਜਾ ਵੀ ਇੱਕ ਦਿਨ ਭਗਤੀ ਨੂੰ ਸ਼ਿਖਰ ਅਪੜਿਆ ਭਗਤ ਹੋ ਗਿਆ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹ ਭਗਤ ਵੀ ਪੀਪਾ ਬੈਠਾ, ਉਹ ਬਾਦਸ਼ਾਹ ਵੀ ਚਿਤੌੜਗੜ੍ਹ ਦਾ ਰਾਜਾ ਪੀਪਾ ਭਗਤ ਬਣ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਸੋ ਕਹਿਣ ਤੋਂ ਭਾਵ ਬਾਣੀ ਸਾਨੂੰ ਰੱਬ ਨਾਲ ਜੋੜਦੀ ਹੈ। ਬਸ ਗੁਰੂ ਨਾਨਕ ਸਾਹਿਬ ਦਾ ਹੀ ਉਹ ਸਿਧਾਂਤ, ਅਸੀਂ ਈਰਖਾ ਨਾ ਕਰੀਏ, ਨਫ਼ਰਤ ਨਾ ਕਰੀਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜੋ, ਆਪਣੇ ਘਰਾਂ ਵਿੱਚ ਬਾਣੀ ਪੜ੍ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ। ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਲੋਕ ਪ੍ਰਲੋਕ ਦੇ ਦਾਤੇ ਗੁਰੂ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਸੰਗਤਾਂ ਇੱਥੇ ਬੈਠ ਕੇ ਹਾਜ਼ਰੀਆਂ ਭਰ ਰਹੀਆਂ ਹਨ ਔਰ ਬੇਅੰਤ ਸੰਗਤਾਂ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਅਸਥਾਨਾਂ ਦੀ ਸਰਵਣ ਹਾਜ਼ਰੀ ਭਰ ਰਹੇ ਹਨ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਪੰਜਵੇਂ ਪਾਤਸ਼ਾਹ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਆਪ ਬੈਠ ਕੇ ਸੰਗਤਾਂ ਦੇ ਨਾਲ ਗੁਰਬਾਣੀ ਦੀਆਂ ਵਿਚਾਰਾਂ ਕਰਦੇ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਓ ਆਪਾਂ ਸਾਰੇ ਹੀ ਮਾਲਕ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਗੁਰਬਾਣੀ ਜੀ ਦਾ ਕੀਰਤਨ ਵੀ ਆਪ ਜੀ ਨੇ ਸਰਵਣ ਕੀਤਾ ਹੈ, ਜੋ ਸੱਚਖੰਡ ਦੇ ਅੰਦਰੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ 676 ਅੰਗ ਉੱਪਰ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਆਪਾਂ ਸਾਰੇ ਸੱਜੇ ਹੋਏ ਹਾਂ। ਗੁਰਮੁਖੋ, ਜੋ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ ਇਸ ਦੇ ਅਰਥ ਬੜੇ ਸਰਲ ਹਨ, ਬੋਲੀ ਬੜੀ ਸਰਲ ਹੈ ਪਰ ਵਿਚਲਾ ਭਾਵ ਬਹੁਤ ਡੂੰਘਾ ਹੈ। ਗੁਰਬਾਣੀ ਨੂੰ ਸਮਝਣਾ ਇਹਦੇ ਵਾਸਤੇ ਪਰਮੇਸ਼ਰ ਦੀ ਕਿਰਪਾ ਪਰਮੇਸ਼ਰ ਦੇ ਨਾਮ ਦੇ ਅਭਿਆਸ ਦੀ ਜ਼ਰੂਰਤ ਹੈ। ਪੰਕਤੀਆਂ ਪੜ੍ਹਨ ਸੁਣਨ ਵਿੱਚ ਤਾਂ ਭਾਵੇਂ ਸਰਲ ਲੱਗਦੀਆਂ ਹੁੰਦੀਆਂ ਪਰ ਇਹਨਾਂ ਦਾ ਆਸ਼ਾ ਇਹਨਾਂ ਦਾ ਭਾਵ ਸਰਲ ਨਹੀਂ ਹੁੰਦਾ, ਬਹੁਤ ਡੂੰਘਾ ਹੁੰਦਾ ਹੈ। ਆਓ ਕੁਝ ਸਮਾਂ ਪਹਿਲਾਂ ਮੁੱਖ ਵਾਕ ਦੀ ਵਿਚਾਰ, ਫਿਰ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਆਪਾਂ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ ਕੇ

ਸਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਆਪ ਕਿਰਪਾ।

ਫਿਰਤ ਫਿਰਤ ਫਿਰਦਿਆਂ ਫਿਰਦਿਆਂ ਭਟਕਦਿਆਂ ਭਟਕਦਿਆਂ ਖੋਜ ਕਰਦਿਆਂ ਕਰਦਿਆਂ ਲੱਭਦਿਆਂ ਲੱਭਦਿਆਂ ਪਰਮੇਸ਼ਰ ਦੇ ਪਿਆਰਿਆਂ ਦਾ ਮਿਲਾਪ ਹੋ ਗਿਆ, ਪੂਰੇ ਸਤਿਗੁਰੂ ਦਾ ਮਿਲਾਪ ਹੋ ਗਿਆ। ਪਹਿਲੀ ਬੇਨਤੀ ਇਹ ਕਰਾਂ, ਵੈਸੇ ਜਿਹੜੀ ਭਟਕਣਾ ਹੈ ਨਾ ਉਹ ਬੰਦੇ ਨੂੰ ਮੰਜ਼ਿਲ ਤੇ ਨਹੀਂ ਪਹੁੰਚਣ ਦਿੰਦੀ। ਅਸੀਂ ਇੱਥੋਂ ਘਰ ਜਾਣਾ, ਜੇ ਰਸਤਾ ਭੁੱਲ ਜਾਈਏ ਤੇ ਖਵਾਰੀ ਹੋ ਜਾਂਦੀ ਸਾਧ ਸੰਗਤ ਦੀ। ਭਟਕਣਾ ਮੰਜ਼ਿਲ ਤੇ ਨਹੀਂ ਪਹੁੰਚਣ ਦਿੰਦੀ, ਭਟਕਣਾ ਮਨੁੱਖ ਦੇ ਅੰਦਰ ਨੂੰ ਖਿੰਡਾ ਦਿੰਦੀ ਹੈ, ਦੁੱਖ ਵਿੱਚ ਲੈ ਜਾਂਦੀ ਹੈ। ਬਹੁਤ ਵੱਡੀ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਇਹ ਸਮਝ ਪੈ ਜਾਵੇ ਵੀ ਅਸੀਂ ਭਟਕ ਰਹੇ ਹਾਂ। 84 ਲੱਖ ਜੂਨ ਤੈਅ ਕੀਤੀ ਹੈ ਤੇ ਭਟਕਦਿਆਂ ਭਟਕਦਿਆਂ ਇਹ ਸਰੀਰ ਮਿਲਿਆ ਹੈ। 84 ਲੱਖ ਜੂਨਾਂ ਵਿੱਚੋਂ ਕਈ ਜੂਨਾਂ ਐਸੀਆਂ ਹਨ ਜਿਨ੍ਹਾਂ ਦੀ ਉਮਰ 1 ਦਿਨ ਹੈ, ਪਰ ਕੁਝ ਜੂਨਾਂ ਐਸੀਆਂ ਹਨ ਜਿਨ੍ਹਾਂ ਦੀ ਉਮਰ 100-100 ਸਾਲ ਵੀ ਹੈ। 84 ਲੱਖ ਭ੍ਰਮਤਿਆਂ ਦੁਰਲੱਭ ਜਨਮ ਪਾਇਓਏ। 84 ਲੱਖ ਜੂਨਾਂ ਭਟਕਣ ਤੋਂ ਬਾਅਦ ਇਹ ਸਰੀਰ ਮਿਲਿਆ ਹੈ। ਹੁਣ ਕਈਆਂ ਉਮਰਾਂ ਦੀ, ਵਾਹਿਗੁਰੂ ਕਈਆਂ ਜੂਨਾਂ ਦੀ ਉਮਰ ਜਿਹੜੀ ਹੈ ਉਹ 1 ਦਿਨ ਵੀ ਹੈ ਤੇ ਕਈਆਂ ਦੀ 100 ਸਾਲ ਵੀ ਹੈ। ਪਰ ਸਮਝਣ ਮਾਤਰ ਬੇਨਤੀ ਕਰ ਰਿਹਾ, ਕੇਵਲ ਸਮਝਣ ਮਾਤਰ, ਇਸ਼ਾਰੇ ਮਾਤਰ। ਜੇ ਸਾਰਾ ਹਿਸਾਬ ਕਿਤਾਬ ਨਾ ਲਾ ਕੇ ਸਿਰਫ ਇੱਕ ਸਮਝਣਾ ਹੋਵੇ ਕਿ 1 ਜੂਨ ਨੂੰ 1 ਸਾਲ ਉਮਰ ਦੇ ਦਿਓ, ਇਹਦਾ ਮਤਲਬ ਇਹ ਹੈ ਵੀ 84 ਲੱਖ ਸਾਲ ਬਾਅਦ ਇਹ ਸਰੀਰ ਮਿਲਿਆ ਹੈ। ਮਤਲਬ ਤਾਂ ਇਹੋ ਬਣ ਗਿਆ, ਸਿਰਫ ਸਮਝਣ ਮਾਤਰ ਬੇਨਤੀ ਕਰ ਰਿਹਾ ਹਾਂ ਕਿ 84 ਲੱਖ ਸਾਲਾਂ ਬਾਅਦ ਇਹ ਸਰੀਰ ਮਿਲਿਆ ਹੈ, ਕਿੰਨਾ ਕੀਮਤੀ ਹੋਏਗਾ ਸਾਧ ਸੰਗਤ ਦੀ। ਸਤਿਗੁਰੂ ਬਾਣੀ ਵਿੱਚ ਤਾਂਹੀਓ ਕਿਰਪਾ ਕਰਦੇ ਆ ਨਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਇੰਨੇ ਲੰਮੇ ਅਰਸੇ ਬਾਅਦ ਜਾ ਕੇ ਇਹ ਮਨੁੱਖਾ ਸਰੀਰ ਪ੍ਰਾਪਤ ਹੁੰਦਾ ਹੈ, ਇਹਨੂੰ ਸੌਖਾ ਨਾ ਸਮਝੀਏ ਆਪਾਂ। ਫਿਰ ਭਟਕਦਾ ਕੌਣ ਹੈ? ਸਰੀਰ ਬਦਲਦੇ ਰਹਿੰਦੇ ਹੈ, ਵਿਚਲਾ ਜੀਵ ਆਤਮਾ ਭਟਕਦਾ ਹੈ। 1 ਜੂਨ ਵਿੱਚ 1 ਸਰੀਰ ਹੀ ਸਾਡਾ ਭਟਕ ਸਕਦਾ ਹੈ। ਜਿਹੜਾ ਵਿਚਲਾ ਜੀਵ ਆਤਮਾ ਹੈ ਨਾ ਉਹ ਗੁਰਮੁਖੋਂ ਭਟਕਦਾ ਹੈ। ਹੁਣ ਇਸ ਜਨਮ ਦੇ ਉੱਤੇ ਆ ਜਾਈਏ, 84 ਲੱਖ ਛੱਡ ਦੀਏ, ਸਿਰਫ 84 ਵਾਰੀ ਦੀ ਗੱਲ ਕਰ ਲਈਏ ਵੀ 84 ਵਾਰੀ ਆਪਾਂ ਆਪਣੀ ਜ਼ਿੰਦਗੀ ਚ ਰਹਿਣ ਵਾਲਾ ਮਕਾਨ ਬਦਲ ਕੇ ਵੇਖ ਲਈਏ, ਜਿਹੜੇ ਕਿਰਾਏ ਤੇ ਰਹਿੰਦੇ ਹਨ। 84 ਵਾਰੀ ਤਾਂ ਮਕਾਨ ਬਦਲਦਿਆਂ ਹੀ ਸਰੀਰ ਥੱਕ ਜਾਂਦਾ ਹੈ, ਥੋੜਾ ਥੋੜੀ ਹੁੰਦਾ ਹੈ। 84 ਲੱਖ ਵਾਰੀ ਜੀਵ ਆਤਮਾ ਨੇ ਮਕਾਨ ਬਦਲਿਆ, ਸਰੀਰ ਬਦਲਿਆ ਹੈ, ਇਹ ਕਿੰਨਾ ਥੱਕੀ ਹੋਏਗੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਭਾਈ ਆ ਜਿਹੜਾ ਜਨਮ ਮਿਲਿਆ ਨਾ, ਮਨੁੱਖਾ ਜਨਮ ਮਿਲਿਆ, ਫਿਰਤ ਫਿਰਤ
ਭਟਕਦਿਆਂ ਭਟਕਦਿਆਂ। ਦੂਜਾ ਅਰਥ ਇਹਦਾ ਇਹ ਹੈ ਵੀ ਇਸ ਜਨਮ ਵਿੱਚ ਅੱਗੋਂ ਫਿਰ ਖੋਜ ਰੰਭੀ ਵੀ ਹੁਣ ਸਾਡੀ ਗੱਲ ਬਣੇ ਕਿਵੇਂ। ਖੋਜ ਕਰਦਿਆਂ ਕਰਦਿਆਂ ਵੀ ਪ੍ਰਾਪਤੀ ਹੋਈ ਭੇਟੇ ਜਨ ਸਾਧੂ, ਪਰਮਾਤਮਾ ਦੇ ਪਿਆਰਿਆਂ ਨਾਲ ਭੇਟ ਹੋ ਗਈ, ਮਿਲਾਪ ਹੋ ਗਿਆ। ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੈਠੇ ਹੋ। ਇਹ ਸਭ ਤੋਂ ਮਹਾਨ ਪਵਿੱਤਰ ਅਸਥਾਨ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਮਨੁੱਖਾ ਜਨਮ ਵੀ ਮਿਲ ਗਿਆ ਤੇ ਇੱਥੇ ਸਾਡੀ ਭੇਟ ਹੋ ਗਈ, ਸਤਿਗੁਰੂ ਮਿਲੇ ਸਾਨੂੰ। ਪੂਰਾ ਗੁਰ ਸਮਝਾਇਆ। ਹੁਣ ਜਿਹੜਾ ਬੰਦਾ ਬਹੁਤ ਥੱਕਿਆ ਹੋਵੇ ਨਾ, ਉਹਨੂੰ ਬਹੁਤੇ ਗਿਆਨ ਦੀ ਗੱਲ ਸਮਝ ਨਹੀਂ ਆਉਂਦੀ ਖਾਲਸਾ ਦੀ। ਹੁਣ ਇੱਕ ਬੰਦਾ ਥੱਕਿਆ ਟੁੱਟਿਆ ਬਾਹਰੋਂ ਆਇਆ, ਉਹਨੂੰ ਗਿਆਨ ਦੀਆਂ ਗੱਲਾਂ ਸੁਣਾਉਣ ਲੱਗ ਪਓ, ਉਹਨੂੰ ਗਿਆਨ ਦੀ ਗੱਲ ਨਹੀਂ ਸਮਝ ਆਏਗੀ। ਮਹਾਰਾਜ ਨੇ ਫਿਰ ਬਹੁਤ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਸਮਝਾ ਦਿੱਤੀ। ਉਹ ਕੀ ਸਮਝਾਇਆ?

0: ਭਾਈ ਪਿਆਰਿਆ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਇਸ ਮਨੁੱਖਾ ਜਨਮ ਦੇ ਚੱਕਰ ਤੋਂ ਮੁਕਤ ਹੋਣ ਵਾਸਤੇ ਹੋਰ ਕੋਈ ਵੀ ਵਿਧੀ ਕਾਮ ਨਹੀਂ ਆਏਗੀ, ਕੰਮ ਨਹੀਂ ਆਏਗੀ। ਵੀ ਬੜੇ ਯਤਨ ਕਰਨੇ, ਬੜੀਆਂ ਕੋਸ਼ਿਸ਼ਾਂ ਕਰਨੀਆਂ, ਹੋਰ ਕੋਈ ਵੀ ਵਿਧੀ ਕੰਮ ਨਹੀਂ ਆਏਗੀ। ਮਹਾਰਾਜ ਕਿਹੜੀ ਵਿਧ ਕੰਮ ਆਏਗੀ? ਸਤਿਗੁਰੂ ਕਹਿੰਦੇ ਹਰ ਹਰ ਨਾਮ ਧਿਆਇਆ। ਬਸ ਆਹ ਸਮਝਾ ਦਿੱਤਾ ਸਤਿਗੁਰਾਂ ਨੇ। ਭਾਈ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਹੈ। ਕਹਿੰਦੇ ਮੈਨੂੰ ਮੇਰੇ ਸਤਿਗੁਰੂ ਨੇ ਸਮਝਾ ਦਿੱਤਾ ਤੇ ਮੈਂ ਇਹੋ ਹੀ ਨਾਮ ਧਿਆਇਆ। ਬਸ ਹੁਣ ਕੰਮ ਇੰਨਾ ਹੀ ਹੈ ਸਤਸੰਗ ਜੀ, ਪਰਮੇਸ਼ਰ ਦੀ ਯਾਦ ਵਿੱਚ ਜੁੜਨਾ, ਵਾਹਿਗੁਰੂ ਦੇ ਚਿੰਤਨ ਵਿੱਚ ਜੁੜਨਾ। ਇਹਦੇ ਵਾਸਤੇ ਕੋਈ ਗੁਰਬਾਣੀ ਦਾ ਅਭਿਆਸ ਕਰਦਾ ਹੈ, ਕੋਈ ਗੁਰਮੰਤਰ ਦਾ ਅਭਿਆਸ ਕਰਦਾ ਹੈ, ਕੋਈ ਮੂਲ ਮੰਤਰ ਦਾ ਅਭਿਆਸ ਕਰਦਾ ਹੈ, ਕੋਈ ਕੀਰਤਨ ਚ ਸੁਰਤ ਜੋੜ ਕੇ ਬੈਠਾ ਹੈ, ਕੋਈ ਕਥਾ ਵਿੱਚ ਸੁਰਤ ਜੋੜ ਕੇ ਬੈਠਾ ਹੈ। ਗੱਲ ਇੰਨੀ ਹੈ ਵੀ ਧਿਆਨ ਜੁੜੇ। ਸੰਸਾਰ ਤੋਂ ਤਰਨ ਵਾਸਤੇ ਹੋਰ ਕੋਈ ਵੀ ਵਿਧੀ ਕੰਮ ਨਹੀਂ ਆਉਣੀ, ਜਿੰਨਾ ਮਰਜ਼ੀ ਬੰਦਾ ਯਤਨ ਕਰ ਲੇ ਵੀ ਆਹ ਨਹੀਂ ਤੇ ਆਹ ਰਸਤਾ, ਆਹ ਨਹੀਂ ਤਾਂ ਆਹ ਰਸਤਾ। ਮਹਾਰਾਜ ਕਹਿੰਦੇ ਨਹੀਂ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਨਾਨਕ ਕਹਿ ਘਰ ਕੇਵਲ ਨਾਮ। ਸਿਰਫ ਇਹ ਬਿੱਦ ਹੈ, ਬਹੁਤ ਸੌਖਾ ਕਾਰਜ ਹੈ, ਪਰ ਸਤਸੰਗਤ ਜੀ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਹੋ ਨਹੀਂ ਸਕਦਾ। ਵਡਭਾਗੀਆਂ ਵਾਹੋ ਵਾਹੋ ਮੂੰਹੋਂ ਕਢਾਏ, ਬਹੁਤ ਵੱਡੇ ਭਾਗ ਹੋਣ, ਪਰਮੇਸ਼ਰ ਕਿਸੇ ਦੇ ਮੁਖੋਂ ਵਾਹਿਗੁਰੂ ਕਢਾਉਂਦਾ ਹੈ। ਇੱਕ ਵਾਰੀ ਪਿਆਰ ਨਾਲ ਜਿਤਨੇ ਆਪ ਜੀ ਬੈਠੇ ਹੋ, ਗੱਜ ਕੇ ਕਹੋ ਸਤਨਾਮ ਸ੍ਰੀ। ਸੋ ਭਾਈ ਹੋਰ ਕੋਈ ਵੀ ਵਿਧ ਕੰਮ ਨਹੀਂ ਆਉਣੀ।
1: ਤਾਤੇ ਮੋਹੇ ਧਾਰੀ ਓਟ ਗੋਪਾਲ।
0: ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਕਹਿੰਦੇ ਇਸ ਕਰਕੇ ਭਾਈ ਅਸੀਂ ਕੇਵਲ ਉਸ ਗੋਪਾਲ ਪਰਮੇਸ਼ਰ, ਧਰਤੀ ਨੂੰ ਪਾਲਣ ਵਾਲਾ, ਸਭ ਜੀਵਾਂ ਨੂੰ ਪਾਲਣ ਵਾਲਾ, ਸਭ ਦੀ ਪ੍ਰਤਪਾਲਣਾ ਕਰਨ ਵਾਲਾ ਵਾਹਿਗੁਰੂ, ਅਸੀਂ ਉਹਦੀ ਹੀ ਓਟ ਧਾਰਨ ਕੀਤੀ ਹੈ। ਉਹਦੀ ਓਟ ਕੀ ਹੈ? ਉਹਦੇ ਨਾਮ ਦੀ ਓਟ। ਹਰ ਕਾ ਨਾਮ ਦਾਸ ਕੀ ਓਟ। ਨਾਮ ਤੇ ਆਸਰਾ ਰੱਖਣਾ, ਪਰਮੇਸ਼ਰ ਦੇ ਉੱਤੇ ਆਸਰਾ ਰੱਖਣਾ ਵੀ ਜੋ ਕਰਨਾ ਉਸ ਵਾਹਿਗੁਰੂ ਨੇ ਕਰਨਾ ਹੈ। ਆਸਰਾ ਇੱਕ ਉੱਤੇ ਟਿਕ ਜਾਣਾ, ਇਹ ਵੀ ਬੜੀ ਵੱਡੀ ਕਿਰਪਾ ਵਾਲੀ ਗੱਲ ਹੈ। ਭਾਈ ਅਸੀਂ

ਸਤਸੰਗਤ ਚਾਰ ਲੋਕਾਂ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ। ਸਵਰਗ ਜਿਹਨੂੰ ਆਪਾਂ ਸਵਰਗ ਕਹਿ ਦਿੰਦੇ ਹਾਂ। ਮਿਰਤ, ਮਿਰਤ ਕੀ ਹੈ? ਮਾਤ ਲੋਕ, ਜਿੱਥੇ ਆਪਾਂ ਬੈਠੇ ਹਾਂ। ਪਿਆਲ, ਪਿਆਲ ਹੈ ਪਤਾਲ ਲੋਕ। ਤੇ ਭੂ ਮੰਡਲ ਵੀ ਭਾਵ ਇਹ ਜਿਤਨਾ ਧਰਤੀ ਦਾ ਮੰਡਲ ਹੈ, ਇਹ ਜਿਤਨੀ ਧਰਤੀ ਹੈ, ਹਰ ਥਾਂ ਤੇ ਮਾਇਆ ਵਿਆਪੀ ਹੋਈ ਹੈ। ਸਵਰਗ ਚ ਵੀ ਮਾਇਆ ਵਿਆਪੀ ਹੈ, ਇਸ ਕਰਕੇ ਰੱਬ ਦੇ ਪਿਆਰੇ ਸਵਰਗ ਨਹੀਂ ਮੰਗਦੇ। ਉਹ ਕਹਿੰਦੇ ਮਹਾਰਾਜ ਸਵਰਗ ਨਹੀਂ ਚਾਹੀਦਾ, ਤੁਹਾਡੇ ਚਰਨ ਚਾਹੀਦੇ ਹਨ। ਕਿਉਂ? ਇੱਕ ਚਰਨ ਹਨ ਜਿੱਥੇ ਮਾਇਆ ਨਹੀਂ ਵਿਆਪਦੀ, ਸਤਿਗੁਰੂ ਦੇ ਚਰਨ ਹਨ, ਪਰਮੇਸ਼ਰ ਦੇ ਚਰਨ ਹਨ ਜਿੱਥੇ ਮਾਇਆ ਨਹੀਂ ਵਿਆਪਦੀ। ਤਮ ਸੰਸਾਰ ਚਰਨ ਲੱਗ ਤਰੀਆ। ਸਵਰਗ ਚ ਵੀ ਮਾਇਆ ਵਿਆਪਦੀ ਹੈ, ਪਤਾਲ ਲੋਕ ਚ ਵੀ ਮਾਇਆ ਵਿਆਪ ਜਾਂਦੀ ਹੈ, ਮਾਤ ਲੋਕ ਤੇ ਵੀ ਮਾਇਆ ਵਿਆਪਦੀ ਹੈ। ਮਾਇਆ ਹੈ ਕੀ ਹੈ? ਮਾਇਆ ਹੈ ਹਰ ਉਹ ਕੰਮ ਜਿਸ ਕੰਮ ਵਿੱਚ ਪੈ ਕੇ ਮੇਰੇ ਵਾਹਿਗੁਰੂ ਵੱਲੋਂ ਧਿਆਨ ਹਟ ਜਾਂਦਾ ਹੈ। ਸਵਰਗ ਦੇ ਐਸੇ ਸੁੱਖ ਨੇ ਵੀ ਉੱਥੇ ਜਾ ਕੇ ਵੀ ਬੰਦਾ ਰੱਬ ਭੁੱਲ ਜਾਂਦਾ। ਪਤਾਲ ਵਿੱਚ ਵੀ ਰੱਬ ਪਰਮੇਸ਼ਰ ਦਾ ਚੇਤਾ ਭੁੱਲ ਜਾਂਦਾ, ਮਾਤ ਲੋਕ ਵਿੱਚ ਵੀ ਰੱਬ ਵਾਹਿਗੁਰੂ ਦਾ ਚੇਤਾ ਭੁੱਲ ਜਾਂਦਾ ਹੈ। ਸਾਡੇ ਜੰਜਾਲ ਇਹੋ ਜਿਹੇ ਹੈ। ਤੇ ਸਤਿਗੁਰੂ ਕਹਿੰਦੇ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ, ਹਰ ਥਾਂ ਤੇ ਮਾਇਆ ਵਿਆਪੀ ਹੋਈ ਹੈ, ਹਰ ਥਾਂ ਤੇ। ਤਾਂ ਫਿਰ ਬੇਨਤੀ ਕਰਦੇ ਹਾਂ, ਇੱਕ ਸਥਾਨ ਐਸਾ ਹੈ

ਕਰਦੇ। ਮਾਰ ਕਹਿੰਦੇ ਉਹ ਆਪਣੇ ਆਪ, ਪਹਿਲਾਂ ਤਾਂ ਉਹਨਾਂ ਦਾ ਆਪਣਾ ਆਪ ਧਰ ਜਾਂਦਾ, ਉਹ ਆਪ ਧਰਦੇ ਹੈ, ਆਪਣੇ ਅੰਦਰ ਦੇ ਜੀ ਨੂੰ ਤਾਰ ਦਿੰਦੇ ਹੈ ਪਰਮੇਸ਼ਰ ਦੇ ਨਾਮ ਨਾਲ। ਉਹਨਾਂ ਦਾ ਸੰਗ ਕਰਨ ਵਾਲੇ ਜਿਹੜੇ ਜੀ ਹਨ ਉਹ ਵੀ ਤਰ ਜਾਂਦੇ ਹਨ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਤਰਨਾ ਸੌਖਾ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਫਿਰ ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦੇ ਹਨ। ਕਿਤੇ ਇੱਕੀ ਕੁਲਾਂ ਦਾ ਜ਼ਿਕਰ ਆਉਂਦਾ ਨਾ, ਕਿਤੇ ਸਭ ਕੁਲਾਂ ਦਾ ਜ਼ਿਕਰ ਆਉਂਦਾ। ਲੜੀਵਾਰ ਕਥਾ ਵਿੱਚ ਵੀ ਸਭ ਕੁਲਾਂ ਦਾ ਜ਼ਿਕਰ ਆਏਗਾ। ਕਮਾਲ ਹੈ, ਮੇਰੇ ਵਾਹਿਗੁਰੂ ਦੇ ਨਾਮ ਵਿੱਚ ਇੰਨੀ ਤਾਕਤ ਹੈ। ਮਨੁੱਖ ਆਪ ਤਾਂ ਧਰਦਾ, ਜਿੱਥੋਂ ਕੁਲ ਆਰੰਭ ਹੋਈ ਹੈ ਸਾਰੇ ਤਰ ਜਾਂਦੇ ਹਨ। ਇੱਕ ਨਾਮ ਜਪੇ, ਇੱਕ ਵਾਹਿਗੁਰੂ ਦਾ ਚਿੰਤਨ ਕਰੇ, ਉਹ ਆਪ ਤਰਦਾ ਹੈ ਔਰ ਸਾਰਿਆਂ ਨੂੰ ਤਾਰ ਲੈਂਦਾ ਹੈ। ਐਡੀ ਵੱਡੀ ਵਾਹਿਗੁਰੂ ਦੇ ਨਾਮ ਦੀ ਵਡਿਆਈ, ਹਰ ਹਰ ਨਾਮ ਧਿਆਏ। ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ, ਜਪ ਜਪ ਕੇ, ਜਪ ਜਪ ਕੇ, ਔਰ ਬੇਅੰਤ ਉਦਾਹਰਣਾਂ ਹਨ। ਸਾਧ ਸੰਗਤ ਕੁੱਲਾਂ ਤਰਨ ਵਾਲੀਆਂ, ਮਹਾਰਾਜ ਨੇ ਇਤਿਹਾਸ ਵਿੱਚ ਜ਼ਿਕਰ ਮਿਲਦੇ ਹੈ, ਗੁਰਸਿੱਖਾਂ ਨੂੰ ਬਚਨ ਦਿੱਤੇ, ਉਹ ਗੁਰਸਿੱਖ ਆਪ ਹੀ ਨਹੀਂ ਤਰੇ, ਉਹਨਾਂ ਦੀਆਂ ਕੁੱਲਾਂ ਵੀ ਤਰ ਗਈਆਂ। ਬੰਦਗੀ ਵਾਲੀ ਰੂਹ, ਭਾਈ ਸੈਦ ਖਾਂ ਸੈਦਾ ਬਲਾ ਬੰਦਗੀ ਕਰਦਾ ਹੈ, ਨਾਮ ਜਪਦਾ, ਅੰਦਰ ਜਾਗਿਆ ਹੋਇਆ। ਬਾਹਰੋਂ ਕੰਮ ਹੈ, ਮਲਾਹਗਿਰੀ ਦਾ ਮਲਾਹ ਹੈ, ਬੇੜਾ ਰੱਖਿਆ। ਜਿਹਨੇ ਦਰਿਆ ਦੇ ਉਸ ਪਾਰ ਜਾਣਾ, ਉਸ ਬੇੜੇ ਵਿੱਚ ਬਿਠਾ ਕੇ ਸਾਧ ਸੰਗਤ ਜੀ ਰਾਹਗੀਰਾਂ ਨੂੰ ਪਾਰ ਕਰਦਾ, ਦੂਜੇ ਪੱਤਣ ਲਾ ਦਿੰਦਾ। ਅੱਜ ਸੱਚੀ ਸਰਕਾਰ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਦਰਿਆ ਦੇ ਕੰਢੇ ਪਹੁੰਚੇ। ਭਾਈ ਬੇੜੀ ਵਿੱਚ ਬੈਠਣਾ। ਸੈਦਾ ਬੰਦਗੀ ਵਾਲਾ ਸੀ, ਉਹ ਆਮ ਪੁਰਸ਼ ਨਹੀਂ ਸੀ। ਉਹਨੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਆਓ ਕਿਰਪਾ ਕਰੋ। ਮਹਾਰਾਜ ਉਹਦੀ ਬੇੜੀ ਵਿੱਚ ਬੈਠੇ, ਸਤਿਗੁਰਾਂ ਨੂੰ ਦੂਜੇ ਪਾਰ ਲੈ ਕੇ ਗਿਆ। ਤੇ ਸਾਧ ਸੰਗਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੂਜੇ ਪਾਰ ਉਤਰੇ ਤੇ ਸਤਿਗੁਰੂ ਮਾਇਆ ਦੇਣ ਲੱਗੇ ਵੀ ਲੈ ਭਾਈ ਮਾਇਆ ਲੈ ਲਾ। ਹੁਣ ਅਗਲੀ ਜਿਹੜੀ ਗੱਲ ਕੀਤੀ ਉਹ ਜਾਗੀ ਹੋਈ ਰੂਹ ਕਰ ਸਕਦੀ ਸੀ, ਉਹ ਸੁੱਤੀ ਹੋਈ ਰੂਹ ਨਹੀਂ ਸੀ ਕਰ ਸਕਦੀ। ਸੈਦਾ ਕਹਿਣ ਲੱਗਾ, ਪਾਤਸ਼ਾਹ ਤੁਸੀਂ ਵੀ ਮਲਾਓ, ਮੈਂ ਵੀ ਮਲਾ ਹਾਂ। ਮਹਾਰਾਜ ਮੈਂ ਤਾਂ ਛੋਟਾ ਜਿਹਾ ਮਲਾ ਹਾਂ, ਇੱਕ ਨਿੱਕੀ ਜੀ ਬੇੜੀ ਰੱਖੀ ਹੈ, ਰਾਹਗੀਰਾਂ ਨੂੰ ਦੂਜੇ ਪਾਰ ਲਾ ਦੇਣਾ, ਮੈਂ ਤਾਂ ਛੋਟਾ ਜਿਹਾ ਮਲਾ ਹਾਂ, ਤੁਸੀਂ ਤਾਂ ਭਵ ਸਾਗਰ ਤਾਰਨ ਵਾਲੇ ਮਲਾ ਹੋ। ਮਹਾਰਾਜ ਕਿਰਪਾ ਕਰੋ, ਮੈਂ ਤਾਂ ਬਹੁਤ ਛੋਟਾ ਮਲਾ ਹਾਂ, ਆਪ ਜੀ ਬਹੁਤ ਵੱਡੇ ਹੋ, ਭਵ ਸਾਗਰ ਨੂੰ ਤਾਰਨ ਵਾਲੇ ਮਲਾ ਹੋ, ਕਿਰਪਾ ਕਰਿਓ। ਸਤਿਗੁਰੂ ਇਸ ਸਰੀਰ ਦੀ ਲੀਲਾ ਸਮਾਪਤ ਹੋਣ ਤੋਂ ਬਾਅਦ ਜਦੋਂ ਮੈਂ ਤੁਹਾਡੇ ਘਾਟ ਤੇ ਆਵਾਂ, ਤੁਸੀਂ ਮੇਰਾ ਪਾਰ ਉਤਾਰਾ ਕਰ ਦਿਆ ਚ ਮੇਰੀ ਬੇੜੀ ਬੰਨੇ ਲਾ ਦਿਓ। ਹੁਣ ਇਹ ਜਾਗੀ ਹੋਈ ਰੂਹ ਕਹਿ ਸਕਦੀ ਹੈ, ਪਿਆਰ ਵਾਲਾ ਹਿਰਦਾ ਕਹਿ ਸਕਦਾ। ਤੇ ਕਲਗੀਧਰ ਸਤਿਗੁਰੂ ਇੰਨੇ ਪ੍ਰਸੰਨ ਹੋਏ, ਇੰਨੇ ਪ੍ਰਸੰਨ ਹੋਏ, ਦਇਆ ਦੇ ਘਰ ਵਿੱਚ ਆਏ। ਮਹਾਰਾਜ ਕਹਿੰਦੇ ਭਾਈ ਕੱਲਾ ਤੈਨੂੰ ਹੀ ਨਹੀਂ ਪਾਰ ਲਾਇਆ, ਕੱਲਾ ਤੈਨੂੰ ਹੀ ਨਹੀਂ ਤਾਰਿਆ, ਜਾ ਭਾਈ ਤੇਰੀਆਂ ਇੱਕੀ ਕੁਲਾਂ ਤਾਰ ਦਿੱਤੀਆਂ। ਕਹਿਣ ਲੱਗੇ ਤੇਰੀਆਂ ਕੁਲਾਂ ਤਾਰ ਦਿੱਤੀਆਂ। ਗੁਰਮੁਖੋ ਉਹਦੀਆਂ ਤਰੀਆਂ ਇਤਿਹਾਸ ਵਿੱਚ ਬਚਨ ਮਿਲਦੇ।

ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਮੋਹਰੀ ਜੀ ਨੂੰ ਬਚਨ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਨੇ ਬਾਬਾ ਮੋਹਰੀ ਜੀ ਨੂੰ ਕਿਹਾ ਸੀ, ਮੋਹਰੀ ਜੀ ਤੁਹਾਡੀਆਂ 42 ਕੁੱਲਾਂ ਤਾਰ ਰਹੀਆਂ ਹਨ, 42, ਕਿਉਂਕਿ ਤੁਸਾਂ ਬਚਨ ਮੰਨਿਆ। ਇੱਥੇ ਸਤਿਗੁਰੂ ਕਿਰਪਾ ਕਰਦੇ, ਕਹਿੰਦੇ ਫਿਰ ਜਿਹੜੇ ਪਰਮਾਤਮਾ ਨਾਲ ਪ੍ਰੇਮ ਕਰਦੇ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹੈ, ਆਪਣਾ ਹੀ ਨਹੀਂ ਉਹਨਾਂ ਦਾ ਭਲਾ ਹੁੰਦਾ, ਉਹਨਾਂ ਦੀਆਂ ਸਾਰੀਆਂ ਕੁੱਲਾਂ ਦਾ ਭਲਾ।

0: ਗਾਉਣ ਦਾ ਬਚਨ ਕੀਤਾ ਨਾ ਮਹਾਰਾਜ ਨੇ, ਕੋਈ ਪ੍ਰੇਮ ਨਾਲ ਬੋਲੇ ਵਾਹਿਗੁਰੂ, ਕੋਈ ਮਸਤੀ ਚ ਝੂਮ ਝੂਮ ਕੇ ਬੋਲੇ ਵਾਹਿਗੁਰੂ, ਮਹਾਰਾਜ ਕਹਿੰਦੇ ਉਹਦਾ ਨਾਮ ਗਾਇਆ ਕਰੋ। ਗੁਰੂ ਕੇ ਕੀਰਤਨੀਆਂ ਵੀ ਗਾਉਂਦੇ ਹਨ, ਹਰ ਸਿੱਖ ਗਾ ਸਕਦਾ, ਜਪ ਸਕਦਾ ਹੈ। ਪਾਈਆ ਸਰਬ ਨਿਧਾਨਾ, ਜਿਹੜਾ ਇਹ ਕਾਰਜ ਕਰੇਗਾ, ਸਤਿਗੁਰੂ ਕਹਿੰਦੇ ਉਹਨੂੰ ਸਾਰੇ ਖਜ਼ਾਨੇ, ਸੰਸਾਰ ਦੇ ਕੁੱਲ ਖਜ਼ਾਨੇ ਮਿਲ ਜਾਂਦੇ ਹਨ।
1: ਕਰ ਕਿਰਪਾ ਜਿਸ ਦੇ ਸੁਵਾਮੀ, ਬਿਰਲੇ ਕਾਹੂ ਜਾਨਾ।
0: ਇਸ ਗੱਲ ਦੀ ਵੀ ਉਹਨੂੰ ਸੋਝੀ ਪ੍ਰਾਪਤ ਹੁੰਦੀ ਹੈ ਜਿਹਦੇ ਉੱਤੇ ਮਹਾਰਾਜ ਕਿਰਪਾ ਕਰਕੇ ਇਹ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਕਰ ਕਿਰਪਾ ਜਿਸ ਦੇ ਸਵਾਮੀ, ਬਿਰਲੇ ਕਾਹੂ ਜਾਨਾ। ਕੋਈ ਬਿਰਲਾ ਹੈ ਜਿਹੜਾ ਇਸ ਗੱਲ ਨੂੰ ਜਾਣਦਾ ਹੈ? ਬਿਰਲਾ ਹੁੰਦਾ, ਸਾਧ ਸੰਗਤ ਜੀ ਆਉਂਦੇ ਸਾਰੇ ਹੀ ਹੈ, ਪਰ ਬਿਰਲਿਆਂ ਦੀ ਗਿਣਤੀ ਤਾਂ ਹੁੰਦੀ ਬਿਰਲਿਆਂ ਦੀ ਹੈ। ਫਿਰ ਜਗ ਮਹਿ ਉੱਤਮ ਕੰਡ ਹੀ ਹੈ, ਬਿਰਲੇ ਕਈ ਕੇ। ਬਿਰਲੇ ਕਿਹੜੇ ਹਨ? ਅੰਤਰ ਗੋਰਿਆ ਆਰਾਧਣਾ, ਜਿਹਵਾ ਜਪ ਗੁਰਨਾਉ, ਅੰਦਰ ਵੀ ਵਾਹਿਗੁਰੂ ਦੀ ਆਰਾਧਨਾ ਚੱਲ ਰਹੀ ਹੋਵੇ, ਜੀਭ ਤੋਂ ਵੀ ਉਹਦਾ ਨਾਮ ਜਪਿਆ ਜਾ ਰਿਹਾ ਹੋਵੇ। ਅੰਤਰ ਗੁਰਿਆ ਆਰਾਧਨਾ, ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰਨਾਉ। ਹੁਣ ਇਸ ਸਮੇਂ ਉਹ ਸਾਰੇ ਕਾਰਜ ਹੋ ਰਹੇ ਹੈ, ਨੇਤਰਾਂ ਨਾਲ ਮਹਾਰਾਜ ਦੇ ਦਰਸ਼ਨ ਹੋ ਰਹੇ ਹੈ, ਕੰਨਾਂ ਨਾਲ ਨਾਮ ਵੀ ਸੁਣਿਆ ਜਾ ਰਿਹਾ ਹੈ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਆ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ, ਜਗ ਮਹਿ ਉੱਤਮ ਕਾਂਢੀ ਹੈ ਬਿਰਲੇ ਕਈ ਕੇ। ਕੋਈ ਬਿਰਲਾ ਹੈ ਜਿਹੜਾ ਫਿਰ ਇਸ ਜੁਗਤੀ ਉੱਪਰ ਚੱਲਦਾ ਹੈ? ਸੋ ਮਹਾਰਾਜ ਕਹਿੰਦੇ ਬਿਰਲੇ ਕਾਹੂ ਜਾਨਾ, ਭਾਈ ਕੋਈ ਬਿਰਲਾ ਹੈ? ਗੁਰਮੁਖੋ, ਸਤਿਗੁਰੂ ਕਿਰਪਾ ਕਰੇ ਆਪਾਂ ਬਿਰਲਿਆਂ ਦੀ ਲਾਈਨ ਵਿੱਚ ਆ ਜਾਈਏ, ਆਪਾਂ ਉਹਨਾਂ ਪਿਆਰਿਆਂ ਦੀ ਲਾਈਨ ਵਿੱਚ ਆ ਜਾਈਏ ਜਿਨ੍ਹਾਂ ਦਾ ਜ਼ਿਕਰ ਮਹਾਰਾਜ ਨੇ ਇੱਥੇ ਅੱਜ ਦੇ ਮੁੱਖ ਵਾਕ ਵਿੱਚ ਕੀਤਾ ਹੈ। ਸੋ ਹੁਣ ਲੜੀਵਾਰ ਕਥਾ ਆਪਾਂ ਸਰਵਣ ਕਰਨੀ ਹੈ। ਸਤਿਸੰਗਤ ਜੀ, 1093 ਅੰਗ ਦੇ ਉੱਤੇ ਸੱਚੇ ਪਾਤਸ਼ਾਹ ਜੀ ਦੀ ਇਹ ਲੜੀਵਾਰ ਕਥਾ ਹੈ, ਔਰ ਅੱਜ ਵਾਰ ਦੀ ਸੰਪੂਰਨਤਾ ਹੀ ਹੈ। ਆਓ ਜਿਵੇਂ ਮਹਾਰਾਜ ਕਿਰਪਾ ਕਰਦੇ ਆ ਕਥਾ ਸਰਵਣ ਕਰਨੀ ਹੈ, ਪਰ ਪਹਿਲਾਂ ਆਪਾਂ ਗਾ ਲਈਏ, ਜਪ ਲਈਏ, ਜਿਹਨੂੰ ਮਹਾਰਾਜ ਨੇ ਕਿਹਾ ਨਾਨਕ ਨਾਮ ਨਿਰੰਜਨ ਗਾਈਆ, ਉਸ ਨਾਮ ਨੂੰ ਗਾਉਣਾ ਜਪਣਾ। ਪਹਿਲਾਂ 1-2 ਵਾਰੀ ਪ੍ਰੇਮ ਨਾਲ ਜਪ ਲਈਏ, ਫਿਰ ਮਹਾਰਾਜ ਜੀ ਦੀ ਲੜੀਵਾਰ ਕਥਾ ਵਿੱਚ ਸੁਰਤ ਜੋੜਨੀ ਹੈ। ਪ੍ਰੇਮ ਨਾਲ ਗੱਜ ਕੇ ਫਿਰ ਕਹਿ ਦਿਓ।

0: ਆਓ ਹੁਣ ਗੁਰੂ ਅਮਰਦਾਸ ਸਾਹਿਬ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣੇ ਆਵੈ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੋ ਕਿਰਪਾ ਕਰਦੇ ਹਨ ਸਰਵਣ ਕਰੀਏ।
1: ਸਲੋਕ ਮਹੱਲਾ ਤੀਜਾ।
0: ਧੰਨ ਗੁਰੂ ਅਮਰਦਾਸ ਸਾਹਿਬ ਜੀ ਸਲੋਕ ਅੰਦਰ ਕਿਰਪਾ ਕਰਦੇ ਹਨ।
1: ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਾਹੀ ਬਿੰਦ।
0: ਹਜ਼ੂਰ ਮਹਾਰਾਜ ਕਿਰਪਾ ਕਰਦੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨੂੰ ਮਿਲਣ ਦਾ, ਵਾਹਿਗੁਰੂ ਦੇ ਮਿਲਾਪ ਦਾ, ਉਸਦੇ ਬੋਧ ਦਾ ਗਿਆਨ ਨਹੀਂ ਹੈ। ਭੈ ਕੀ ਨਾਹੀ ਬਿੰਦ ਤੇ ਜੀਵਨ ਵਿੱਚ ਪਰਮੇਸ਼ਰ ਦਾ ਡਰ ਨਹੀਂ ਹੈ। ਇੱਕ ਕਤਰਾ ਮਾਤਰ ਵੀ ਵਾਹਿਗੁਰੂ ਦਾ ਡਰ ਨਹੀਂ ਹੈ। ਪਰਮੇਸ਼ਰ ਦਾ ਡਰ ਪੈਦਾ ਹੋਣਾ ਇਹ ਬੜੀ ਵੱਡੀ ਖੇਡ ਹੈ। ਮਹਾਤਮਾ ਨੇ ਕਹਿ ਦਿੱਤਾ ਵੀ ਆ ਲੈ ਜਾਓ ਭਾਈ ਕਬੂਤਰ ਤੇ ਮਾਰ ਕੇ ਆਓ, ਤੇ ਉੱਥੇ ਮਾਰ ਕੇ ਆਇਓ ਜਿੱਥੇ ਕੋਈ ਵੇਖਦਾ ਨਾ ਹੋਵੇ। ਤੇ ਜਿਹੜਾ ਤਾਂ ਮਨਮੁਖ ਸੀ ਉਹਨੇ ਤਾਂ ਮਾੜਾ ਜਿਹਾ ਕੰਧ ਦੇ ਓਹਲੇ ਗਿਆ ਤੇ ਕਬੂਤਰ ਮਾਰ ਕੇ ਦੇ ਦਿੱਤਾ ਜੀ ਆ ਲੋ ਮਾਰਦਾ। ਤੇ ਗੁਰਮੁਖੋ ਜਿਹੜਾ ਗੁਰਮੁਖ ਸੀ ਉਹ ਕਈ ਘੰਟਿਆਂ ਬਾਅਦ ਆਇਆ, ਜਿਉਂਦਾ ਕਬੂਤਰ ਅੱਗੇ ਰੱਖ ਦਿੱਤਾ, ਕਹਿਣ ਲੱਗਾ ਜੀ ਮੈਂ ਨਹੀਂ ਮਾਰ ਸਕਿਆ। ਕਹਿੰਦੇ ਕਿਉਂ? ਕਹਿੰਦੇ ਜੀ ਤੁਸੀਂ ਕਿਹਾ ਸੀ ਉੱਥੇ ਮਾਰੋ ਜਿੱਥੇ ਕੋਈ ਵੇਖਦਾ ਨਾ ਹੋਵੇ, ਮੈਂ ਜਿੱਥੇ ਜਾਣਾ ਸਾਂ ਮੈਨੂੰ ਵਾਹਿਗੁਰੂ ਵੇਖ ਰਿਹਾ ਸੀ, ਮੈਨੂੰ ਪਰਮਾਤਮਾ ਵੇਖ ਰਿਹਾ ਸੀ। ਐਸੀ ਥਾਂ ਹੀ ਕੋਈ ਨਹੀਂ ਜਿੱਥੇ ਰੱਬ ਨਹੀਂ ਵੇਖਦਾ, ਜਿੱਥੇ ਪਰਮਾਤਮਾ ਨਹੀਂ ਦੇਖਦਾ। ਹੁਣ ਇਸ ਗੱਲ ਦਾ ਪਤਾ ਹੋਣਾ ਗੱਲ ਵੱਖਰੀ ਹੈ, ਇਸ ਗੱਲ ਦੀ ਦ੍ਰਿੜਤਾ ਹੋ ਜਾਣੀ ਗੱਲ ਵੱਖਰੀ ਹੈ। ਪਤਾ ਤਾਂ ਸਭ ਨੂੰ ਹੈ ਭਾਈ ਰੱਬ ਵੇਖ ਰਿਹਾ। ਬਾਣੀ ਵਿੱਚ ਬਚਨ ਆਉਂਦਾ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਿਪਾਵੈ। ਪਰ ਦ੍ਰਿੜਤਾ ਨਹੀਂ ਹੁੰਦੀ। ਸੋ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਗਿਆਨ ਹੀ ਨਹੀਂ ਹੈ, ਔਰ ਇੱਕ ਕਤਰਾ ਮਾਤਰ ਵੀ ਪਰਮੇਸ਼ਰ ਦਾ ਭੈ ਨਹੀਂ ਹੈ, ਡਰਦੇ ਨਹੀਂ ਹਨ। ਜਦੋਂ ਬੰਦਾ ਰੱਬ ਦਾ ਡਰ ਭੁੱਲ ਜਾਵੇ ਨਾ, ਖਾਲਸਾ ਜੀ ਫਿਰ ਉਹ ਉਪੱਧਰ ਕਰਦਾ, ਵੱਡੇ ਵੱਡੇ ਉਪੱਧਰ ਕਰਦਾ, ਗਲਤ ਕੰਮ ਕਰਦਾ। ਭਾਈ ਜਿਹਦੇ ਅੰਦਰ ਵਾਹਿਗੁਰੂ

0: ਉਹਨੂੰ ਜਿਉਂਦਾ ਨਾ ਸਮਝੋ, ਉਹ ਰੱਬ ਵਾਲੇ ਪਾਸੋਂ ਮਰਿਆ ਹੋਇਆ ਹੈ। ਐਸੇ ਪੁਰਸ਼ ਨੂੰ ਕੀ ਮਾਰਨਾ ਜਿਹਨੂੰ ਰੱਬ ਨੇ ਮਾਰ ਦਿੱਤਾ, ਜਿਹੜਾ ਪਰਮੇਸ਼ਰ ਵੱਲੋਂ ਹੀ ਮਾਰਿਆ ਹੋਇਆ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਮਰਣੰਗ ਬਿਸਰਣੰਗ ਗੋਬਿੰਦ ਹੈ। ਜਦੋਂ ਰੱਬ ਭੁੱਲਦਾ ਹੈ, ਸਮਝੋ ਬੰਦਾ ਰੱਬ ਵਾਲੇ ਪਾਸਿਓਂ ਮਰਦਾ ਹੈ। ਮਹਾਰਾਜ ਕਹਿੰਦੇ ਉਹਨਾਂ ਦਾ ਕੀ ਮਾਰਨਾ ਜਿਹੜੇ ਰੱਬ ਵੱਲੋਂ ਹੀ ਮਰੇ ਪਏ ਹੈ।
1: ਹਾਂਜੀ,
2: ਮਹੱਲਾ ਤੀਜਾ।
0: ਧੰਨ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਹਨ।
2: ਮਨ ਕੀ ਪੱਤਰੀ ਵਾਚਣੀ, ਸੁਖੀ ਹੂ ਸੁਖ ਸਾਰ।
0: ਇੱਕ ਬ੍ਰਾਹਮਣ ਮਹਾਰਾਜ ਸਤਿਗੁਰੂ ਜੀ ਦੇ ਕੋਲ ਆਇਆ, ਕਿਉਂਕਿ ਉਹ ਪੱਤਰੀਆਂ ਵਾਚਦੇ ਸਨ। ਸਤਿਗੁਰੂ ਉਹਨੂੰ ਅਸਲ ਤੱਤ ਦਾ ਉਪਦੇਸ਼ ਦਿੰਦੇ, ਭਾਈ ਪਿਆਰਿਆ ਸਾਨੂੰ ਵੀ ਦਿੰਦੇ ਆ, ਆਪਣੇ ਮਨ ਦੀ ਪੱਤਰੀ ਵਾਚੋ। ਪੱਤਰੀ ਵਾਚਣਾ ਕੀ ਹੁੰਦਾ, ਵੀ ਇਹਦੇ ਵਿੱਚ ਕੀ ਲਿਖਿਆ, ਕਿਸੇ ਪੁਸਤਕ ਨੂੰ ਵਾਚਣਾ ਕੀ ਇਹਦੇ ਵਿੱਚ ਕੀ ਲਿਖਿਆ, ਉਹਨੂੰ ਸਮਝਣਾ। ਆਪਣੇ ਮਨ ਦੀ ਪੱਤਰੀ ਵਾਚਣੀ ਹੈ, ਮੇਰੇ ਮਨ ਵਿੱਚ ਕੀ ਲਿਖਿਆ, ਮੇਰੇ ਮਨ ਵਿੱਚ ਕੀ ਲਿਖਿਆ, ਮੈਂ ਕਿੰਨਾ ਕੁ ਵਾਹਿਗੁਰੂ ਦਾ ਭੈ ਕਰਦਾ, ਕਿੰਨੇ ਕੁ ਚੰਗੇ ਕਰਮ ਹੋ ਰਹੇ ਹੈ, ਕਿੰਨੇ ਕੁ ਮਾੜੇ ਕਰਮ ਹੋ ਰਹੇ ਹੈ। ਮਹਾਰਾਜ ਕਹਿੰਦੇ ਨਾਨਕ ਪਰਖੈ ਆਪ ਕਉ ਤਾਂ ਪਾਰਖ ਜਾਣ। ਅਸਲੀ ਪਾਰਖੂ ਉਹ ਨਹੀਂ ਹੈ ਜਿਹੜਾ ਰਤਨਾਂ ਦੀ ਪਛਾਣ ਕਰਦਾ, ਅਸਲੀ ਪਾਰਖੂ ਉਹ ਹੈ ਜਿਹੜਾ ਆਪਣੇ ਆਪ ਨੂੰ ਪਰਖਦਾ ਹੈ, ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਮਾਰਨਾ, ਸੋਟਾ ਫੇਰਨਾ, ਜਾਂ ਇਹ ਵਿਚਾਰ ਕਰਨੀ ਵੀ ਮੈਂ ਕਿੰਨੇ ਕੁ ਪਾਣੀ ਵਿੱਚ ਹਾਂ। ਇਕੱਲੇ ਬੈਠ ਕੇ ਇਹ ਵਿਚਾਰ ਕਰਿਆ ਕਰੀਏ, ਜਦੋਂ ਲਾਗੇ ਕੋਈ ਨਾ ਹੋਏ ਵੀ ਮੈਂ ਕਿਹੜਾ ਗਲਤ ਕੰਮ ਕਰ ਰਿਹਾ ਹਾਂ, ਕਿਹੜਾ ਸਹੀ ਕਰ ਰਿਹਾ ਹਾਂ। ਦੂਜਿਆਂ ਨੂੰ ਪੜ੍ਹਨਾ, ਫੇਸਬੁੱਕ ਤਾਂ ਸਾਰੀ ਫੋਲ ਮਾਰਦੇ ਹੈ, ਅੰਦਰ ਦੀ ਬੁੱਕ ਵੀ ਵੇਖਣੀ ਚਾਹੀਦੀ ਹੈ, ਅੰਦਰ ਦੀ ਬੁੱਕ ਚ ਕੀ ਚੱਲ ਰਿਹਾ। ਸਵੇਰੇ ਉੱਠਦਿਆਂ ਸਾਰ ਫੋਨ ਲੈ ਕੇ ਫੋਨ ਤੇ ਸਭ ਖਬਰ ਵੇਖਦੇ ਹਾਂ, ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ। ਆਪਣੇ ਅੰਦਰ ਦੀ ਵਿਚਾਰ ਕਰਨੀ ਚਾਹੀਦੀ ਵੀ ਅੰਦਰ ਕੀ ਹੋ ਰਿਹਾ ਹੈ। ਅੰਦਰ ਤਾਂ ਅਗਨ ਲੱਗੀ ਹੈ ਕਿ ਅੰਦਰ ਸ਼ਾਂਤੀ ਹੈ, ਅੰਦਰ ਵਾਹਿਗੁਰੂ ਦਾ ਕਿੰਨਾ ਕੁ ਪ੍ਰੇਮ ਹੈ। ਮਹਾਰਾਜ ਕਹਿੰਦੇ ਭਾਈ ਮਨ ਕੀ ਪੱਤਰੀ ਵਾਚਣੀ, ਸੁਖੀ ਹੂ ਸੁਖ ਸਾਰ। ਇਹ ਕਾਰਜ ਕਰਨ ਨਾਲ ਸੁੱਖ ਵੱਧਦਾ, ਇਹ ਕੰਮ ਕਰਨ ਲੱਗ ਪਵੇ ਬੰਦਾ ਸੁਖੀ ਹੋ ਜਾਏਗਾ, ਸ੍ਰੇਸ਼ਟ ਸੁੱਖ ਪ੍ਰਾਪਤ ਹੋਣ ਲੱਗਦਾ।
2: ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਵਿਚਾਰ।
0: ਬ੍ਰਾਹਮਣ ਭਲਾ ਆਖਿਆ ਜਾਂਦਾ, ਸ੍ਰੇਸ਼ਟ ਆਖਿਆ ਜਾਂਦਾ, ਚੰਗਾ ਆਖਿਆ ਜਾਂਦਾ ਜਿਹੜਾ ਬ੍ਰਹਮ ਦੀ ਵਿਚਾਰ ਨੂੰ ਬੁੱਝਦਾ। ਐਵੇਂ ਸੰਸਾਰੀ ਗੱਲਾਂ ਕਰਕੇ ਸਮਾਂ ਥੋੜੀ ਕੱਢਣਾ, ਬ੍ਰਹਮ ਦੀ ਵਿਚਾਰ ਕਰਨੀ, ਉਸ ਨੂੰ ਬੁੱਝਣਾ, ਉਹ ਬ੍ਰਾਹਮਣ

ਪੜ੍ਹਦਾ ਰਹੇ, ਉਹਦੇ ਨਾਮ ਦੀ ਪੜ੍ਹਾਈ ਕਰਦਾ ਰਹੇ, ਉਹਦੀ ਸਲੋਤਾ ਕਰਦਾ ਰਹੇ, ਦਿਨ ਰਾਤ ਉਹਦੀ ਸਿਫਤੀ ਕਰਦਾ ਰਹੇ। ਇਹ ਸ਼ੌਂਕ ਪੈਦਾ ਹੋ ਜਾਂਦਾ ਗੁਰਮੁਖਾਂ ਦੇ ਅੰਦਰ। ਗੁਰਮੁਖ ਨਿੱਕੀ ਨਿੱਕੀ ਗੱਲ ਵਿੱਚ ਉਹ ਵਾਹਿਗੁਰੂ ਦੀ ਸਿਫਤ ਕਰਨ ਲੱਗ ਪੈਂਦੇ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਸਿਫਤ ਕਰਦਾ ਰਹੇ, ਉਸ ਨੂੰ ਪੜ੍ਹਦਾ ਰਹੇ, ਤੇ ਜੋ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਉਹਦੀ ਵਿਚਾਰ ਕਰਦਾ ਰਹੇ। ਹੁਣ ਆਪ ਰੋਜ਼ ਕਥਾ ਆਪਾਂ ਸਰਵਣ ਕਰਦੇ ਹਾਂ, ਸਾਰਾ ਦਿਨ ਇਹ ਕਥਾ ਚੱਲਦੀ ਰਹੇ ਅੰਦਰ ਵੀ ਅੱਜ ਮਹਾਰਾਜ ਨੇ ਕੀ ਕਿਰਪਾ ਕੀਤੀ। ਆਨ ਸਗਲ ਵਿਦ ਕਾਮ ਨਾ ਆਵੈ, ਅੱਜ ਕੀ ਕਿਰਪਾ ਕੀਤੀ, ਸਾਰਾ ਦਿਨ ਇਹ ਵਿਚਾਰ ਚੱਲਦੀ ਰਹੇ ਅੰਦਰ। ਸੋ ਭਾਈ ਗੁਰੂ ਦੇ

0: ਪਕਾਰਾਂ ਵਿੱਚ ਪੈ ਕੇ ਪਰ ਪੁੱਛ ਕੇ ਵੇਖੋ ਵੀ ਅੰਦਰ ਸੁੱਖ ਹੈਗਾ, ਅੰਦਰ ਨੂੰ ਸੁੱਖ ਹੈਗਾ? ਜਵਾਬ ਆਏਗਾ ਨਹੀਂ, ਮੇਰਾ ਅੰਦਰ ਨਹੀਂ ਸੁਖੀ ਹੈਗਾ। ਦਾਸ ਨੇ ਇੱਕ ਵਾਰੀ ਪਹਿਲਾਂ ਵੀ ਮੰਜੀ ਸਾਹਿਬ ਤੋਂ ਇਹ ਇੱਥੋਂ ਬੇਨਤੀ ਕੀਤੀ ਸੀ, ਮਹਾਰਾਜ ਨੇ ਪੁੱਛਿਆ ਸੀ ਮਰਦਾਨਿਆਂ ਇਹਨੂੰ ਪੁੱਛ, ਇਹਨੇ ਨਾਮ ਮਨ ਸੁਖ ਰੱਖਿਆ, ਮਨ ਨੂੰ ਸੁੱਖ ਹੈਗਾ? ਤੇ ਮਨ ਸੁਖ ਚਰਨੀ ਟੈ ਪਿਆ ਸੀ ਵੀ ਸੁੱਖ ਲੈਣੀ ਤੇ ਆਇਆ ਹਾਂ। ਅੰਦਰ ਨਹੀਂ ਸੁੱਖ ਹੁੰਦਾ। ਮਹਾਰਾਜ ਕਹਿੰਦੇ ਐਸੇ ਮਨਮੁਖ ਦਾ ਜਨਮ ਵਿਅਰਥ ਜਾਂਦਾ ਹੈ।
1: ਨਾਨਕ ਨਾਮ ਰਤੇ ਸੇ ਉਬਰੇ ਗੁਰ ਕਾ ਹੇਤ ਅਪਾਰ।
0: ਜਿਹੜੇ ਆਪਣੇ ਸਤਿਗੁਰਾਂ ਦੇ ਨਾਲ, ਜਿਸ ਗੁਰੂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਸ ਸਤਿਗੁਰੂ ਨਾਲ ਪ੍ਰੇਮਾ ਭਗਤੀ ਕਰਦੇ ਹਨ ਔਰ ਗੁਰੂ ਦੇ ਦਿੱਤੇ ਸ਼ਬਦ ਦੀ ਕਮਾਈ ਕਰਦੇ ਹਨ, ਉਹ ਫਿਰ ਉਭਰੇ, ਉਹ ਫਿਰ ਸੰਸਾਰ ਸਾਗਰ ਤੋਂ ਬਚ ਜਾਂਦੇ ਹਨ।
1: ਮੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ।
0: ਮਹਾਰਾਜ ਪੌੜੀ ਅੰਦਰ ਕਿਰਪਾ ਕਰਦੇ, ਉਹ ਆਪ ਹੀ ਸਾਰੇ ਕਾਰਜ ਕਰ ਰਿਹਾ ਹੈ ਔਰ ਆਪ ਹੀ ਫਿਰ ਵੇਖਣ ਵਾਲਾ ਵੀ ਬਣ ਜਾਂਦਾ। ਕਿੱਡੀ ਵੱਡੀ ਉਹਦੀ ਖੇਡ ਹੈ। ਕਰ ਆਸਣ ਡਿੱਠੋ ਚਾਓ, ਸਾਰਾ ਪਸਾਰਾ ਪਸਾਰ ਵੀ ਦਿੰਦਾ, ਵੱਖ ਬੈਠ ਕੇ ਫਿਰ ਵੇਖਦਾ ਵੀ ਹੈ ਔਰ ਉਹ ਆਪ ਹੀ ਸਭ ਥਾਂ ਤੇ ਸੱਚਾ ਹੈ।
1: ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਕੱਚਾ।
0: ਅਮਰਦਾਸ ਸਾਹਿਬ ਕਿਰਪਾ ਕਰਦੇ ਭਾਈ, ਜਿਹੜੇ ਆਪਣੇ ਖਸਮ, ਆਪਣੇ ਮਾਲਕ, ਆਪਣੇ ਗੁਰੂ ਦਾ ਹੁਕਮ ਬੁੱਝਦੇ ਨਹੀਂ, ਸਮਝਦੇ ਨਹੀਂ, ਜਾਣਦੇ ਨਹੀਂ, ਉਹ ਫਿਰ ਕੱਚਿਆਂ ਦੀ ਗਿਣਤੀ ਵਿੱਚ ਆਉਂਦੇ ਹਨ। ਉਹ ਮਨੁੱਖ

0: ਫਿਰ ਵਾਹਿਗੁਰੂ ਆਪਦੀ ਇੱਛਾ ਵਿੱਚ ਜਿੱਧਰ ਜੀਵ ਨੂੰ ਚਲਾਉਣਾ ਚਾਹੇ ਫਿਰ ਚਲਾਉਂਦਾ ਹੈ। ਪਰ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੰਗਤ ਕੀਤੀ ਹੈ, ਕਹਿੰਦੇ ਗੁਰਮੁਖ ਹਰ ਸੱਚਾ ਭਾਈ, ਉਹਨਾਂ ਨੂੰ ਫਿਰ ਮੁਖੀ ਗੁਰਾਂ ਰਾਹੀਂ ਪਤਾ ਲੱਗਦਾ ਵੀ ਵਾਹਿਗੁਰੂ ਹੀ ਸੱਚ ਹੈ।
1: ਸਭਨਾ ਕਾ ਸਾਹਿਬ ਏਕ ਹੈ ਗੁਰ ਸਭ ਦੀ ਰਚਾ।
0: ਗੁਰੂ ਸਾਹਿਬ ਦੇ ਸ਼ਬਦ ਵਿੱਚ ਰਚੇ ਰਹਿੰਦੇ ਹਨ, ਰੱਤੇ ਰਹਿੰਦੇ ਹਨ, ਉਹਨਾਂ ਨੂੰ ਪਤਾ ਲੱਗ ਜਾਂਦਾ ਸਭਨਾ

ਸਾਰਿਆਂ ਜੀਆਂ ਦਾ ਵਾਹਿਗੁਰੂ ਇੱਕ ਦਾਤਾ ਹੈ, ਇਹ ਫਿਰ ਪਤਾ ਲੱਗ ਜਾਂਦਾ, ਫਿਰ ਤੇਰ ਮੇਰ ਨਹੀਂ ਰਹਿੰਦੀ। ਸਭ ਮਹਾਰਾਜ ਕਹਿੰਦੇ ਸਭਨਾ ਕਾ ਸਾਹਿਬ ਏਕ ਹੈ, ਫਿਰ ਪਤਾ ਲੱਗ ਜਾਂਦਾ ਸਭਨਾ

0: ਆਪੇ ਸਾਰ ਕਰੇ ਹੈ। ਪਾਈਏ ਸੋਝੀ ਪੈ ਜਾਂਦੀ
1: ਗੁਰਮੁਖ ਸਦਾ ਸਲਾਹੀਐ ਸਭ ਤਿਸ ਦੇ ਜੱਚਾ।
0: ਭਾਈ ਮੁਖੀ ਗੁਰਾਂ ਦੇ ਰਾਹੀਂ ਸਦਾ ਉਪਦੇਸ਼ ਲੈ ਕੇ ਉਸ ਵਾਹਿਗੁਰੂ ਨੂੰ ਸਦਾ ਹੀ ਸਲਾਹੁੰਦੇ ਰਹਿਣਾ ਚਾਹੀਦਾ ਹੈ। ਸਭ ਤਿਸ ਦੇ ਜੱਚਾ, ਸਾਰੇ ਉਸ ਵਾਹਿਗੁਰੂ ਦੇ ਹੀ ਜਾਚਕ ਹਨ, ਉਹਦੇ ਹੀ ਮੰਗਤੇ ਹਨ।
1: ਜਿਉ ਨਾਨਕ ਆਪ ਨ ਚਾਏਦਾ ਤਿਵਹੀ ਕੋ ਨੱਚਾ।
0: ਜਿਵੇਂ ਉਹ ਵਾਹਿਗੁਰੂ ਆਪ ਕਿਰਪਾ ਕਰਦਾ, ਆਪਣੇ ਹੁਕਮ ਵਿੱਚ ਸਾਰਿਆਂ ਨੂੰ ਨਚਾਉਂਦਾ ਹੈ, ਸਾਰੇ ਉਵੇਂ ਹੀ ਨੱਚਦੇ ਹਨ। ਕੀੜੀ ਵੀ ਤੁਰ ਰਹੀ ਹੈ, ਸਮਝੋ ਉਹਦੇ ਹੁਕਮ ਵਿੱਚ ਹੀ ਨੱਚ ਰਹੀ ਹੈ, ਉਹਦੇ ਹੁਕਮ ਵਿੱਚ ਚੱਲ ਰਹੀ। ਆਪਾਂ ਬੈਠੇ ਹਾਂ, ਉਹਦੇ ਹੁਕਮ ਚ ਨੱਚ ਹੀ ਰਹੇ ਹਾਂ, ਉਹਦੇ ਹੁਕਮ ਚ ਚੱਲਣਾ ਪੈ ਰਿਹਾ ਹੈ। ਔਰ ਚੱਲਣਾ ਸਾਧ ਸੰਗਤ ਜੀ ਜੀਵ ਦੀ ਆਪਣੀ ਮਰਜ਼ੀ ਨਹੀਂ ਹੈ, ਉਹਦੇ ਹੁਕਮ ਚ ਰਹਿਣਾ ਹੀ ਪੈਣਾ ਹੈ। ਸ਼ੁੱਧ ਪਾਈਏ ਵਾਲ ਸ਼ੁੱਧ ਕੀਤੀ ਹੈ, ਮਹਾਰਾਜ ਨੇ ਆਪ ਸ਼ੁੱਧ ਲਿਖ ਦਿੱਤਾ ਵੀ ਐਵੇਂ ਨਾ ਕਲਮ ਚੁੱਕ ਕੇ ਤੁਰ ਪਿਓ ਵੀ ਇਹਦੇ ਵਿੱਚੋਂ ਗਲਤੀ ਕੱਢਣੀ ਹੈ। ਸਾਰੇ ਅਧਿਕਾਰ ਪੰਜਾਂ ਪਿਆਰਿਆਂ ਨੂੰ ਹਨ ਸਿੱਖ ਜਗਤ ਵਿੱਚ, ਨਾਮ ਦੀ ਦਾਤ ਦੇਣੀ, ਸਤਸੰਗ ਜੀ ਗੁਰੂ ਧਾਰਨ ਕਰਾਉਣਾ। ਇੱਕ ਅਧਿਕਾਰ ਪੰਜਾਂ ਪਿਆਰਿਆਂ ਨੂੰ ਵੀ ਨਹੀਂ ਹੈ, ਉਹ ਕਿਹੜਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੋਈ ਵੀ ਅਦਲ ਬਦਲ ਕੋਈ ਵਿਅਕਤੀ ਨਹੀਂ ਕਰ ਸਕਦਾ। ਕਿੱਡੀ ਵੱਡੀ ਖੇਡ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਸੁੱਧ ਇਹ ਸੁੱਧ ਕੀਤੀ, ਐਵੇਂ ਕਲਮ ਚੁੱਕ ਕੇ ਤੁਰਨਾ ਪਿਓ ਵੀ ਸੁੱਧ ਕਰਨਾ ਹੈ। ਕਈ ਬਿੰਦੀਆਂ ਲਾਉਣ ਲੱਗ ਪੈਂਦੇ ਆ ਮਹਾਰਾਜ ਦੇ ਸਰੂਪ ਦੇ ਵਿੱਚ ਹੀ ਕੋਲੋਂ ਹੀ, ਕਈ ਕੌਮੇ ਲਾਉਣ ਲੱਗ ਪੈਂਦੇ ਆ ਕੋਲੋਂ ਹੀ। ਮਹਾਰਾਜ ਕਹਿੰਦੇ ਨਾ, ਇਹ ਕੰਮ ਨਾ ਕਰਿਓ ਭਾਈ, ਇਹ ਸੁੱਧ ਹੀ ਹੈ। ਔਰ ਇਹਨੂੰ ਪੜ੍ਹ ਕੇ ਅੰਦਰ ਸ਼ੁੱਧ ਹੋਏਗਾ, ਅੰਦਰ ਦੀ ਮੈਲ ਲੱਥੇਗੀ। ਸੋ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਇਹ ਅੱਜ ਦਾ ਮੁੱਖ ਵਾਕ ਔਰ ਲੜੀਵਾਰ ਕਥਾ ਦੀ ਵਿਚਾਰ ਸੀ। ਆਪ ਜੀ ਨੇ ਕਿਰਪਾ ਕਰਨੀ, ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਸਤਿਗੁਰੂ ਮਿਹਰਾਮਤ ਕਰਨ, ਸ਼ੁਭ ਵਿਚਾਰ ਸਾਡੇ ਜੀਵਨ ਦਾ ਅੰਗ ਬਣੇ, ਭੁੱਲਾਂ ਚੁੱਕਾਂ ਦੀ ਖਿਮਾ

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210-2323 32nd Avenue Northeast Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

0483 ਤੇ ਸੰਪਰਕ ਕਰ ਸਕਦੇ ਹੋ। ਐਮਐਨਡਆਰ ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम का यह हिस्सा खालसा कलेक्शन के सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां ते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210-4310-104 एवेन्यू, नॉर्थ ईस्ट, कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-809-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue Northeast Calgary। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਸਾ ਮਹੱਲਾ ਪਹਿਲਾ ਸੁਣ ਵੱਡਾ ਅੱਖਰ ਸਭ ਕੋਈ ਕੇ ਬੜ ਵੱਡਾ ਡੀਠਾ ਹੋਏ ਕੀਮਤ ਪਾਈ ਨਾ ਕਹਿਆ ਜਾਏ ਕਹਿਣ ਵਾਲੀ ਤਿਰ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਤੀਰਾ ਰਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾਂ ਪੁਰਖਾ ਕੀ ਆ ਵਡਿਆਈ ਆ ਤੁਧ ਮਿਣ ਸਿੱਧੀ ਕਿਨਾ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੀ ਤੇਰੇ ਭੰਡਾਰਾ ਜਿਸ ਤੂੰ ਦੇ ਤਸਾ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚ ਨਾਉ ਸੱਚ ਨਾਮ ਕੀ ਲਾਗੈ ਭੁੱਖ ਤਭੁੱਖ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਈ ਸੱਚਾ ਸਾਹਿਬ ਸੱਚ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਹੋ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਭੋਗ ਗੁਣੇ ਹੋਰ ਨਾਹੀ ਕੋਈ ਨਾ ਕਹੋਐ ਨਾ ਕਹੋਈ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾਵੈ ਵਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਣ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਬਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਬਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਾਮਰੀ ਰਹਿ ਰਾਸ ਰਹਾਉ ਹਰ ਜਨ ਕੇ ਬੜ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਿਰ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜਨ ਧੋ ਪਾਈ ਤਾ ਕਰ ਜਗਾਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਾ ਵੈ ਸੈ ਕੋ ਸੰਤ ਪਾਛੈ ਵਚਰੇ ਸ਼ਰਿਆ ਤਿਨ ਕਵਣ ਖੁਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ

जान नानक बाल बाल सद बल जाइया तेरा अंत ना पार वरिया सब निदान दस अष्ट सिदान ठाकुर कर ताल धरिया जान नानक बाल बाल सद बल जाइया तेरा अंत ना पार वरिया राग असम हल्ला चौथा सुपुरख एक ओंकार सतगुर प्रसाद सुपुरख निरंजन हर पुरख निरंजन हर अकमा कमे अपारा सब त्याव ही सब त्याव है तुद जी हर सच्चे हर जनहार सब जी तुम्हारे जी तू जिया का दातार हर त्याव हो संत हो जी सब दुख विसारन हारा हर आपे ठाकुर हर आपे सेवक जी क्या नानक जंत विचारा तू घट घट अंतर सर्व निरंतर जी हर एक पुरख समाना एक दाते एक भिखारी जी सब तेरे चोज बिडाणा तू आपे दाता आपे भगता जी हां तुद बिने अवर न जाना तू पार बहम बेअंत बेअंत जी तेरे क्या गुण आख बखाणा जो सेवा है जो सेवा है तद जी जन नानक तिन कुरबाणा हर त्याव है हर त्याव है तुद जी से जान जुग मह सुखवासी से मुकत भय जन हर त्याया जी तन तूटी जम की फासी जन नर पाओ जन हर नर पाओ त्याया जी तन का पाओ सब गवासी जन सेवया मेरा हर जी ते हर हर रूप समासी से धन जन हर त्याया जी जन नानक तन बल जासी तेरी भगत भंडार जी भरे बेअंत बेअंता तेरे भगत सलाहन तुद जी हर अनक अनेक अनंता तेरी अनक रहे हर पूजा जी तप तपह जपह बेअंता तेरे अनेक पढ़े व सिमरत शास्त्र जी कर क्रिया खट कर्म करंता से भगत भले जन नानक जी जो भाव ही मेरे हर भगवंता तू आदि पुरख परंपर करता जी तुद जीवड़े अवरना कोई तू जुग जुग एको सदा सदा तू एको जी तू नह चल करता सोई तुदे आपे भाव सोई वरता जी तू आपे करहे सो होई तुदे आपे श्रेष्ट सब उपाई जी तुदे आपे सिरज सब गोई जन नान गुण गाव करते के जी जो सब सक जानोई आसा महला चौथा तू करता सचार मेंडा साई जत भाव सोई थी सी जो तू दे सोई हम पाई रा साव तेरी तू सब नी त्याया सुनो कृपा करे तन नाम रतन पाया गुरमुख लादा मन मुख गवाया तुदे आप बिछोड़े आप मिलाया तू दरिया सब तुझ ही माहे तुझ बिन दूजा कोई नाहे जी अंत सब तेरा खेल बिजोग मिल बिछोड़िया संजोगी मेल जिसनों तू जाना आए सोई जन जाने हर गुण सद ही आख बखाने जिन हर सेवया तन सुख पाया सहजे ही हर नाम समाया तू आपे करता तेरा किया सब होए तद बिन दूजा अवर ना कोई तू कर कर वेख जान है सोए ना नानक गुरमुख प्रगट होए आसा महला पहला तत सरवरड़ा पहिल नमासा पानी पावक तन है किया
पंकज मह भगन ही चल हम देखा तह डूबी अले मन एक न चेत समूढ़ मन हर विसरत तेरे गुण गलिया ना जति सती नहीं पड़िया मूर्ख मुगदा जन्म भया प्रणवत नानक तन की शरणा जन तू नाही विसरिया आसा महला पंजवा पई प्रापत मान खुदे हरिया गोविंद मिलन की तेरी वरिया और काज तेरा कित न काम मिल साध संगत भज के मन नाम श्रृंजाम लाग भव जल तरण कै जन्म मृथा जा तरंग माया कैर जाप तप संयम धर्म ना कमाया सेवा साधु न जानिया हर राया कहु नानक हम नीच करमा शरण भरे की राख शरमा जाप तप संयम धर्म ना कमाया सेवा साधु न जानिया हर राया कहु नानक हम नीच करमा शरण भरे की राख शरमा। एक ओंकार श्री वाहिगुरु जी की फतेह पातशाही दसवीं कव्यवाच बेनती चौपाई हमरी करो हाथ दा रक्षा पूर्ण होए चित्त की इच्छा तब चरण न मन रहे हमारा अपना जान करो प्रतपार हमरे दुष्ट सब तुम काब हो आप हाथ दा मोह बचाब हो सुखी बसा मोरो परिवार सेवक सिख सब करतार मोर अच्छा निज कर द करिया सब बरन कवा संगरिया पूर्ण होए हमारी आसा तोर भजन की रह प्यासा तुम्हें साड कोई वरना त्याऊ जो वर चाहो सो तुम ते पाऊ सेवक सिख हमारे तारिया है चौन चौन सत्र हमारे मारिया है आप हाद मुझे वरिया मरण काल का त्रास नवरिया हुजो सदा हमारे पच्छा श्री अस्त जु करियो रक्षा और राख ले मुझे राखण हारे साहेब संत सहाय प्यारे दीनवंद दुष्टन के हंता तुम्ह परी चतुर्दश कंता काल पाई ब्रह्मा बापतर काल पाई शिव जू अवतर काल पाई कर विष्णु प्रकाश सकल काल का किया तमाशा जवन काल जोगी शिव कियो वेद राज ब्रह्मा जूथिया जवन काल सब लोक स्वर नमस्कार है तह हमारा जवन काल सब जगत बनाया देव दैंत जछन उपजाया आदि अंत का अवतार सोई गुरु समझियो हमारा नमस्कार तिस ही को हमारी सकल प्रजा जिने आप सवारी सेवकन सुख दिया सतरन को पलम बद किया घट घट के अंतर की जाना ता भले बुरे की पीर पछाना ता चीटी ते कौंचरिया स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाना घट घट के पट पट की जाना जावद कर करा करतार ब्रजा तरतव दी अपार जब या कर करत हो कब हूं तम मैं मिलत दे तर सब हूं
ਜੇਤੇ ਬਦਨ ਸ੍ਰੇਠ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿ ਤਨਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦ ਜਾਕੋ ਭੇਵ ਨ ਭਾਵਤ ਬੇਦ ਤਾਕੋ ਕਰਪਾਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨ ਜਾਣਤ ਮਹਾਦੇਵ ਕਉ ਕੈਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧਾ ਜੇਤੀ ਵਰਣਿਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਨ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹੀ ਭੂਪਾ ਅੰਡਾ ਜ ਜੇਰਾ ਜ ਸੇਤ ਜਕੀਨੀ ਅਤਭਜ ਖਾਨ ਬਹੁਰ ਰਚ ਦੀਨੀ ਕਹੂੰ ਫੂੜ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸਿਆਮ ਭਵ ਆਵ ਰੱਛਾ ਮੇਰੀ ਤਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੀ ਉਠ ਬਤਤ ਪਤ ਸਕਲ ਮਲੇਸ਼ ਕਰੋ ਰਣ ਘਾਤ ਜੇ ਅਸ਼ਟ ਤਵ ਸਰਣੀ ਭਰੀ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੀ ਪੁਰਖ ਜਵਨ ਪਗ ਭਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੀ ਜੋ ਕਲ ਕਉ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਈ ਤਾਂ ਸਭ ਕਲ ਦੁਸ਼ਟ ਅਰਿਸ਼ਟ ਤਰੀ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਤਾਂ ਕਿ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸਵੈਸ ਕਨ ਕੋਈ ਇੱਕ ਵਾਰ ਜਿੰਦ ਮੈਂ ਸੰਭਾਰ ਕਾਲ ਫਾਂਸ ਤੇ ਤਾਹੇ ਉਹ ਬਾਰ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੁਖ ਤੇਰਾ ਖੜਗ ਕੀਤ ਮੈਂ ਸ਼ਰਨ ਤਿਉਹਾਰੀ ਆਪ ਹੱਥ ਦਾ ਲਿਓ ਬਾਰੀ ਸਰਬ ਠਰਮ ਹੋ ਸਾਈ ਦੁਸ਼ਟ ਦੁੱਖ ਤੇ ਲਿਓ ਬਚਾਈ ਖੜਗ ਕੀਤ ਮੈਂ ਸ਼ਰਨ ਤਿਉਹਾਰੀ ਆਪ ਹੱਥ ਦਾ ਲਿਓ ਉਬਾਰੀ ਸਰਬ ਠਰਮ ਹੋ ਸਾਈ ਦੁਸ਼ਟ ਦੁੱਖ ਤੇ ਲਿਓ ਬਚਾਈ ਸੋਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੁਆਂਖ ਤਰੇ ਨਹੀਂ ਆਨੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨ ਮਾਨਿਆ ਸਿਮਰਤ ਸ਼ਾਸਤਰ ਵੇਦ ਸਭ ਭੇਦ ਕਾਮ ਏਕ ਨ ਜਾਣਿਆ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਬਖਾਨਿਆ ਦੋਰ ਸਗਲ ਦੁਆਰ ਕਉ ਸਾਢ ਕੈ ਗਇਓ ਤੁਹਾਰੋ ਦੁਆਰ ਮਾਏ ਗਏ ਕੀ ਲਾਜਿਆ ਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਸਾਢ ਕੈ ਗਇਓ ਤੁਹਾਰੋ ਦੁਆਰ ਮਾਏ ਗਏ ਕੀ ਲਾਜਿਆ ਸ ਗੋਬਿੰਦ ਦਾਸ ਤੁਹਾਰ
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈ ਆ ਸ਼ਬਦੋ ਤਾਂ ਗਾਵ ਹੋਰੀ ਕੇਰਾ ਮਨ ਜਿਨੀ ਵਸਾਇਆ ਕਾ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਰ ਹੋਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਸਾਰੇ ਕਾ ਨਾਨਕ ਮਨ ਮੇਰੇ ਸਦਰ ਹੋਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਵ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨਕਾ ਮਨ ਵਸਿਆ ਮਾਝੇ ਸ਼ਬਦ ਘਨੇਰੇ ਕਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ ਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਜਿਸ ਦੀਆਂ ਵਡਿਆਈ ਆ ਕਾ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਬਾਇਆ ਤੁਧ ਜਨ ਕਉ ਸੇ ਨਾਮ ਹਰ ਕਾ ਲਾਗੇ ਕਾ ਨਾਨਕ ਤੈ ਸੁਖੋ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਬਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈ ਆ ਸੱਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਾਇਆ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰ ਤਮ ਸੰਸਾਰ ਚਰਨ ਲਗਤਰੀਆ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹੱਲਾ

0: ਤਰਸ ਪਿਆ ਮੇਰਾ ਮਤੋਈ, ਸਤਿਗੁਰ ਸਜਣਾ ਮਿਲਿਆ, ਨਾਨਕ ਨਾਮ ਮਿਲਾ ਤਾਂ ਜੀਵਾ, ਤਨ ਮਨ ਥੀਵਾ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ।

ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਹੇ ਨਵਾਣੇ ਆਂਦੇ ਮਾਣ ਨੇਤਾਣੇ ਆਂਦੇ ਤਾਣ ਨੇ ਓਟੇ ਆਂਦੀ ਓਟ ਧੰਨ ਧੰਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੀ।